ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤ ਬਾਣੀ। ਆਓ ਹੁਣ ਸਰਵਣ ਕਰਦੇ ਹਾਂ। ਸੀਆ ਰਾਮ ਜੈ ਜੈ ਰਾਮ, ਇਹ ਭਜਨ ਹੈ ਅਨੂਪ ਜਲੋਟਾ ਅਤੇ ਸਾਥੀਆਂ ਦੀ ਆਵਾਜ਼ 'ਚ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ, ਆਵਾਜ਼ ਸੀ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ। ਆ ਹੁਣ ਸੁਣਦੇ ਹਾਂ ਭੇਂਟ ਫਿਰੋਜ਼ ਖਾਨ ਅਤੇ ਸਾਥੀਆਂ ਦੀ ਗਾਈ।

0: ਐਫਐਮ ਬੈਂਡ 4.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 6:30 ਹੋ ਰਹੇ ਨੇ। ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਤੋਂ।
1: 343.6 meter यानी 873 kHz, DRM 864 kHz, FM 100.8 MHz, FM 100.9 MHz अते DTH दी आकाशवाणी पंजाब सेवा दा ए जलंधर केंद्र है। तुसी साडे प्रोग्राम वेव्स ऐप राही भी सुन सकते हो। आओ हुन तुहानू सुनाने आ प्रोग्राम खेती बाड़ी।
2: खेतीबाड़ी

0: ਹਾਲੇ ਚਾਲੇ ਤੇ ਵੇਖੋ ਠੀਕ ਹੀ ਹੋਣੇ ਚਾਹੀਦੇ। ਜੇ ਆਪਾਂ ਹਾਲ ਚਾਲ ਆਪਣਾ ਠੀਕ ਰੱਖਾਂਗੇ ਨਾ ਤੇ ਫਿਰ ਖੇਤੀਬਾੜੀ ਦਾ ਧੰਦਾ ਵੀ ਜਿਹੜਾ ਉਹ ਠੀਕ ਠਾਕ ਹੀ ਚੱਲੂਗਾ।
1: ਇਹ ਤਾਂ ਪੱਕੀ ਗੱਲ ਹੈ ਜੀ, ਆਪਣੇ ਸਿਹਤ ਤੇ ਆਲਾ ਦੁਆਲਾ ਵੀ ਠੀਕ ਠਾਕ ਰਹਿਣਾ ਚਾਹੀਦਾ ਹੈ।
0: ਬਿਲਕੁਲ
1: ਹਾਂਜੀ
0: ਜੀ
1: ਜੀ, ਬੰਦਾ ਦੇਖੋ ਆਪਣੇ ਆਪ ਨੂੰ ਸਵੇਰੇ ਉੱਠ ਕੇ ਠੀਕ ਤਰੀਕੇ ਨਾਲ ਕੰਮਕਾਰ ਕਰਦਾ ਆ, ਹਨੇ ਰੁਝੇਵੇਂ ਜਿਹੇ ਰੱਖਦਾ ਆਪਣੇ ਆਪ ਨੂੰ, ਤਾਂ ਫਿਰ ਸਮਝ ਲਓ ਕਿ ਬਿਲਕੁਲ ਤੰਦਰੁਸਤ ਆ।
0: ਤੰਦਰੁਸਤ ਦੇਖੋ ਸਿਹਤ ਪੱਕੋ ਤਾਂ ਹੋਣਾ ਚਾਹੀਦਾ, ਆਪਣਾ ਖਾਣ ਪਾਣ ਰਹਿਣ ਸਹਿਣ ਵੀ ਜਿਹੜਾ ਨਾ ਉਹ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ, ਕਿਉਂਕਿ ਜੇ ਖਾਣ ਪੀਣ ਹੋਊਗਾ ਸਰੀਰ 'ਚ ਤਾਕਤ ਹੋਊਗੀ ਤਾਂ ਫਿਰ ਹੀ ਆਪਾਂ ਜਿਹੜੇ ਕੰਮ ਕਾਰ ਆਪਾਂ ਸੁਚੱਜੇ ਢੰਗ ਨਾਲ ਕਰ ਸਕਦੇ।
1: ਨਾਲ ਦੇਖੋ ਰੰਗਾ ਸਿੰਘ ਜੀ, ਕਿ ਜਿਹੜੀ ਸਿਹਤ ਦੀ ਤੰਦਰੁਸਤੀ ਦੇ ਇਲਾਵਾ ਜਿਹੜੀ ਮਾਨਸਿਕ ਤੰਦਰੁਸਤੀ ਹੈ ਨਾ
0: ਜੀ,
1: ਉਹ ਵੀ ਬੜੀ ਅਹਿਮ ਆ।
0: ਬਿਲਕੁਲ
1: ਹਾਂਜੀ
0: ਹਾਂ,
1: ਕਿਉਂਕਿ ਜਿਹੜਾ ਮਾਨਸਿਕ ਤੌਰ 'ਤੇ ਜਿਹੜੀਆਂ ਸਮੱਸਿਆਵਾਂ ਨੇ ਨਾ ਸਾਡੇ 'ਚ ਬਹੁਤ ਜ਼ਿਆਦਾ ਕਈ ਵਾਰ ਦੇਖਣ ਨੂੰ ਮਿਲਦੀਆਂ ਨੇ
0: ਜੀ,
1: ਕਿ ਬੰਦਾ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਜੀ, ਕੋਈ ਆਪਣਾ ਸਲਾਹ ਮਸ਼ਵਰਾ ਨਹੀਂ ਕਰਦਾ ਜਾਂ ਇਕੱਲਾ ਇਕੱਲਾ ਰਹਿਣਾ ਪਸੰਦ ਕਰਦਾ ਹੈ
0: ਜੀ,
1: ਤਾਂ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਜੀ। ਸਮਾਜ ਦੇ ਵਿੱਚ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ।
0: ਬਿਲਕੁਲ ਜੀ, ਵੇਖੋ ਸਮਾਜ ਬਣਿਆ ਹੀ ਇਸ ਕਰਕੇ ਆ, ਹੁਣ ਦੇਖੋ ਆਪਾਂ ਪਰਿਵਾਰਾਂ ਵਾਲੇ ਬੰਦੇ ਆ, ਆਪਾਂ ਜੇ ਬਿਨਾਂ ਗੱਲ ਤੋਂ ਸੋਚੀ ਚੱਲੀਏ ਇਕੱਲੇ ਬੈਠ ਕੇ ਤੇ ਉਹਦੇ ਨਾਲ ਹੱਲ ਕੋਈ ਨਹੀਂ ਜੀ ਨਿਕਲਦਾ। ਕਹਿੰਦੇ ਆ ਕਿ ਸਲਾਹ ਜਿਹੜੀ ਆ ਨਾ ਮਸ਼ਵਰਾ ਜਿਹੜਾ ਉਹ ਕੰਧ ਦੇ ਨਾਲ ਵੀ ਕਰ ਲੈਣਾ
1: ਚਾਹੀਦਾ। ਬਿਲਕੁਲ ਕਰ ਲਓ ਜੀ, ਇਹਨੇ ਵੀ ਇਕੱਲੇ ਬੈ ਸੋਚੀ ਜਾਊਗਾ ਕਿ ਦਿਮਾਗ 'ਚ ਤਾਂ ਨਹੀਂ ਕੀ ਕੋਈ ਹੋਰ ਤਰ੍ਹਾਂ ਦੇ ਖਿਆਲ ਆ ਜਾਣਗੇ।
0: ਹਾਂ,
1: ਇਹ ਜਿਸ ਤਰ੍ਹਾਂ ਹੁਣ ਗੱਲ ਕਰਦੇ ਹੁੰਦੇ ਆ ਰੰਗਾ ਸਿੰਘ ਜੀ, ਕਿ ਅੱਜ ਕੱਲ੍ਹ ਨਾ ਕੋਈ ਵੀ ਚੀਜ਼ ਦੇਖੋ
0: ਜੀ,
1: ਇਹ ਕਹਿੰਦਾ ਵੀ ਤੁਹਾਡੀ ਆਪਣੀ ਜਿਹੜੀ ਇਮਿਊਨਿਟੀ ਆ ਇਹਨੂੰ ਵਧਾਓ।
0: ਬਿਲਕੁਲ,
1: ਤੇ ਉਹਨੂੰ ਵਧਾਉਣ ਦੇ ਵਿੱਚ ਕਹਿੰਦੇ ਹਲਦੀ ਬੜੇ ਕੰਮ ਆਉਂਦੀ ਆ।
0: ਬਿਲਕੁਲ ਜੀ, ਵੇਖੋ ਮੈਂ ਤੇ ਰੋਜ਼ ਦੁੱਧ ਜਿਹੜਾ ਨਾ ਉਹ ਹਲਦੀ ਪਾ ਕੇ ਪੀਂਦਾ।
1: ਅੱਛਾ,
0: ਮਿੱਠਾ ਭਾਵੇਂ ਪਾਵਾਂ ਨਾ ਪਾਵਾਂ,
1: ਅੱਛਾ ਅੱਛਾ,
0: ਹਲਦੀ ਪਾਉਣੀ ਪਹਿਲਾਂ ਜਿਹੜੀ ਇਹ ਜ਼ਰੂਰੀ ਸਮਝਦਾ।
1: ਹਾਂ, ਬਹੁਤ ਵਧੀਆ ਗੱਲ ਆ। ਦੇਖੋ ਰੰਗਾ ਸਿੰਘ ਜੀ, ਕਿ ਹਲਦੀ ਸਾਡੇ ਕਈ ਕਿਸਾਨ ਵੀਰ ਬਹੁਤ ਵਧੀਆ ਪੈਦਾ ਕਰਦੇ ਆ, ਤੇ ਉਹਨੂੰ ਫਿਰ ਆਪਾਂ ਕਿਤੇ ਕੱਚੀ ਉਹ ਵੀ ਵਿਕਦੀ ਹੈਗੀ ਆ
0: ਜੀ,
1: ਤੇ ਪ੍ਰੋਸੈਸਿੰਗ ਕਰਕੇ ਵੀ ਆਪਣਾ ਮਾਰਕਾ ਲਗਾ ਕੇ ਵਧੀਆ ਤਰੀਕੇ ਨਾਲ ਜਿਹੜੀ ਹਲਦੀ ਪੈਦਾ ਕਰ ਰਿਹਾ, ਬਾਹਰ ਵੀ ਭੇਜ ਰਿਹਾ ਜੀ ਕਈ ਇਹੋ ਜਿਹੇ ਜ਼ਿਮੀਂਦਾਰ ਆ।
0: ਮੈਂ ਕਹਿੰਦਾ ਜੀ, ਦੇਖੋ ਜਿੱਥੇ ਖਾਣ ਵਿੱਚ ਇਹ ਸਹਾਈ ਹੈ ਨਾ ਉੱਥੇ ਕਈ ਦਵਾਈਆਂ 'ਚ ਵੀ ਵਰਤੀ ਜਾਂਦੀ ਹੈ।
1: ਬਿਲਕੁਲ ਬਿਲਕੁਲ, ਕਈ ਤਰੀਕੇ ਦੇ ਪਦਾਰਥ ਤਿਆਰ ਹੁੰਦੇ ਆ ਜੀ,
0: ਤਾਂ
1: ਉਹ ਕਹਿੰਦੇ ਕਿ ਜਿਹੜੀ ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਆ ਨਾ,
0: ਹਾਂ
1: ਇਹ 'ਚ ਖਾਸ ਗੁਣ ਹੁੰਦਾ ਹੈ।
0: ਇੱਕ ਅੰਗਰੇਜ਼ੀ ਦਾ ਲਫ਼ਜ਼ ਆ ਜੀ, ਮੈਂ ਪੜ੍ਹਦਾ ਹੁੰਦਾ, ਐਂਟੀ ਆਕਸੀਡੈਂਟ
1: ਹੈ
0: ਨਾ। ਕਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਰਸੋਈ 'ਚ ਮਿਲ ਜਾਂਦੀਆਂ ਨੇ, ਕਾਲੀ ਮਿਰਚ ਹੋਈ, ਜਵੈਣ ਹੋਈ ਹੈ ਨਾ, ਤੇ ਨਾਲ ਦੇ ਨਾਲ ਸੌਂਫ ਹੋਈ, ਇਸੇ ਤਰ੍ਹਾਂ ਹਲਦੀ ਵੀ ਆਪਣੇ ਘਰਾਂ 'ਚ ਦੇਖੋ ਰੋਜ਼ਮਰਾ ਦੀ ਜ਼ਿੰਦਗੀ 'ਚ ਵੀ ਕੰਮ ਆਉਂਦੀ ਆ। ਪਰ ਨਾਲ ਦੇ ਨਾਲ ਜੇ ਇਹਨੂੰ ਆਪਾਂ ਵਪਾਰਕ ਪੱਧਰ 'ਤੇ ਬੀਜੀਏ ਨਾ ਤੇ ਫਿਰ ਦੇਖੋ ਇਹਦੇ ਵਿੱਚ ਨੁਕਸਾਨ ਤਾਂ ਹੈ ਨਹੀਂ।
1: ਸੋ ਦੇਖੋ ਆਪਣਾ ਰੰਗਾ ਸਿੰਘ ਜੀ, ਕਿ ਦੋ ਕਿਸਮਾਂ ਦੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ।
0: ਪਤਾ ਜੀ ਮੈਨੂੰ ਇੱਕ ਤੇ ਦੋ ਨੰਬਰ।
1: ਅੱਛਾ, ਸਿੱਧੇ ਸਾਫ ਹੈ।
0: ਸਿੱਧਾ ਹੀ ਸਾਫ।
1: ਅੱਛਾ, ਇਹਦੇ ਵਧੀਆ ਝਾੜ ਲੈਣ ਵਾਸਤੇ ਨਾ, ਇੱਕ ਤਾਂ ਪਾਣੀ ਦਾ ਨਿਕਾਸ ਜਿੱਥੇ ਵਧੀਆ ਹੁੰਦਾ ਹੋਵੇ, ਦਰਮਿਆਨੇ ਤੋਂ ਭਾਰੀ ਜ਼ਮੀਨ ਤੇ ਜੈਵਿਕ ਮਾਦਾ ਹੋਵੇ, ਉਹ ਬਹੁਤ ਉੱਤਮ ਗਿਣੀ ਗਈ ਆ ਰੰਗਾ ਸਿੰਘ ਜੀ।
0: ਬਿਲਕੁਲ
1: ਵਧੀਆ ਹੁੰਦੀ ਹੈ ਉੱਥੇ। ਸੋ ਇਹ ਦੋ ਕਿਸਮਾਂ ਨੇ, ਤਕਰੀਬਨ ਕੋਈ 108 ਤੋਂ ਲੈ ਕੇ 122 ਕੁਇੰਟਲ ਤੱਕ ਪੈਦਾਵਾਰ ਦੇ ਜਾਂਦੀਆਂ ਜੀ ਦੋਨੋਂ।
0: ਵਾਹ ਜੀ ਵਾਹ।
1: ਤੇ ਜਿੱਦਾਂ ਹੁਣ ਇੱਕ ਨੰਬਰ ਦੀ ਗੱਲ ਕਰੋ, 215 ਦਿਨ ਲੈਂਦੀ ਆ
0: ਜੀ,
1: ਤੇ ਜਿਹੜੀ ਦੋ ਨੰਬਰ ਆ 240 ਦਿਨ ਲੈਂਦੀ, ਥੋੜ੍ਹੇ ਜ਼ਿਆਦਾ ਦਿਨ ਲੈਂਦੀ ਆ।
0: ਠੀਕ ਹੈ।
1: ਸੋ ਸਮਾਂ ਹੁਣ ਬਹੁਤ ਹੀ ਢੁੱਕਵਾਂ ਹੈ, ਦੇਖੋ ਜੇ ਆਪਾਂ ਇਹਨੂੰ ਕਾਸ਼ਤ ਕਰਨਾ ਤੇ ਗੰਢੀਆਂ ਜਿਹੜੀਆਂ ਨਾ ਉਹਦੇ ਰਾਹੀਂ ਕਾਸ਼ਤ ਹੋਣੀ ਹੈ ਇਹਦੀ
0: ਜੀ,
1: ਤੇ ਇੱਕ ਏਕੜ ਦੇ ਵਿੱਚ ਕਾਸ਼ਤ ਕਰਨ ਵਾਸਤੇ ਆਪਾਂ ਨੂੰ ਕੋਈ 6 ਤੋਂ ਲੈ ਕੇ 8 ਕੁਇੰਟਲ ਗੰਢੀਆਂ ਚਾਹੀਦੀਆਂ, ਇੱਕੋ ਤਰ੍ਹਾਂ ਦੀਆਂ
0: ਜੀ।
1: ਸੋ ਇਹ ਆਪਾਂ ਇਸਤੇਮਾਲ ਕਰ ਸਕਦੇ ਹੈਗੇ ਹਾਂ। ਸਮਾਂ ਦੇਖੋ ਬਹੁਤ ਵਧੀਆ ਹੈ, ਅਤੇ ਇੱਕ ਗੱਲ ਹੋਰ ਹੈ, ਜੇ ਆਪਾਂ ਪਛੇਦ ਹੋ ਜਾਈਏ।
0: ਅੱਛਾ,
1: ਅਤੇ ਕੋਈ ਗੱਲ ਨਹੀਂ, ਬੰਦਾ ਕਹਿੰਦਾ ਯਾਰ ਪਛੜ ਗਿਆ, ਪਨੀਰੀ ਬੀਜ ਲਓ ਫਿਰ ਇਹਦੀ।
0: ਆ ਪਨੀਰੀ ਤਿਆਰ ਕਰ ਸਕਦੇ ਹਾਂ।
1: ਹਾਂ, ਪਨੀਰੀ ਤਿਆਰ ਕਰਕੇ ਆਪਾਂ ਅੱਧ ਜੂਨ ਤੱਕ ਵੀ ਬਿਜਾਈ ਕਰ ਸਕਦੇ ਹਾਂ। ਦੇਖੋ ਕਿੰਨਾ ਖੁੱਲ੍ਹਾ
0: ਸਮਾਂ, ਖੁੱਲ੍ਹਾ ਸਮਾਂ ਪਿਆ, ਚਾਹੇ ਗੰਢੀਆਂ ਬੀਜ ਲਓ ਚਾਹੇ ਪਨੀਰੀ ਤਿਆਰ ਕਰ ਲਓ।
1: ਬਿਲਕੁਲ ਬਿਲਕੁਲ। ਅੱਛਾ, ਢੰਗ ਇਹ ਆਉਂਦਾ ਰੰਗਾ ਸਿੰਘ ਜੀ, ਕਿ ਬਿਜਾਈ ਲਈ ਨਾ ਹਲਦੀ ਦੀਆਂ ਨਰੋਈਆਂ ਅਤੇ ਰੋਗ ਰਹਿਤ ਗੰਢੀਆਂ ਚੁਣ ਲਓ।
0: ਠੀਕ।
1: ਅਤੇ ਵੱਟਾਂ ਦੇ ਉੱਪਰ ਬਿਜਾਈ ਕਰਨੀ ਆ, ਇਹਦੇ ਨਾਲ ਨਾ ਜਿਹੜਾ ਆਕਾਰ ਵਧੀਆ ਹੁੰਦਾ ਆ। ਜਿੱਥੇ ਆਪਾਂ ਨੇ ਬਿਜਾਈ ਹੱਥੀਂ ਕਰਨੀ ਹੈ ਉੱਥੇ ਕਤਾਰ ਤੋਂ ਕਤਾਰ ਦਾ ਫਾਸਲਾ ਰੱਖੋ ਜੀ 45 ਸੈਂਟੀਮੀਟਰ
0: ਜੀ,
1: 1.5 ਫੁੱਟ ਹੋ ਗਿਆ। ਅਤੇ ਮਸ਼ੀਨਾਂ ਕਰਨੀ ਹੈ ਤਾਂ ਉੱਥੇ ਰੱਖੋ ਜੀ

0: ਤੇ 67 ਸੈਂਟੀਮੀਟਰ ਰੱਖਣਾ ਜੀ।
1: ਠੀਕ ਹੈ।
0: ਅਤੇ ਬੂਟੇ ਦਾ ਫਾਸਲਾ ਆਪਾਂ ਜਿਹੜੀ ਹੈਗੀ ਆ ਉਹ 15 ਸੈਂਟੀਮੀਟਰ ਬਹੁਤ ਆ।
1: ਸਮਝ ਗਿਆ।
0: ਪਰ ਇੱਕ ਗੱਲ ਹੁੰਦੀ ਹੈ ਕਿ ਇਹਨੂੰ ਨਾ ਉੱਗਣ ਵਾਸਤੇ ਜਿਹੜੀ ਨਮੀ ਨਾ ਬਹੁਤ ਜ਼ਿਆਦਾ ਪੈਂਦੀ, ਲੋੜ
1: ਹੁੰਦੀ,
0: ਲੰਮੇ ਸਮੇਂ ਤੱਕ ਲੋੜ ਪੈਂਦੀ ਹੈ।
1: ਹਾਂਜੀ ਹਾਂਜੀ।
0: ਅਤੇ ਇਸ ਕਰਕੇ ਮਾਹਰ ਕਹਿੰਦੇ ਵੀ ਜਦੋਂ ਬੀਜ ਕੇ ਅਤੇ ਖੇਤ ਨੂੰ ਨਾ ਪਰਾਲੀ ਦੇ ਨਾਲ ਚੰਗੇ ਤਰੀਕੇ ਨਾਲ ਢੱਕ ਦਿਓ।
1: ਢੱਕ ਦੇਣਾ ਚਾਹੀਦਾ।
0: ਹਾਂ, ਤਾਂ ਕਿ ਇਹਦੇ ਨਾਲ ਦੇਖੋ ਉਹਦੀ ਪਰਾਲੀ ਦੀ ਵਰਤੋਂ ਹੋ ਗਈ
1: ਜੀ,
0: ਅਤੇ ਆਪਣੀ ਜਿਹੜੀਆਂ ਇਹ ਹਲਦੀ ਦੀ ਬਿਜਾਈ ਵੀ ਵਧੀਆ ਤਰੀਕੇ ਨਾਲ ਹੋ, ਵਧੀਆ ਪੁੰਗਾਂ ਰੰਗੀਆਂ ਅੱਗੇ ਚੱਲ ਕੇ ਗੰਢੀਆਂ ਜੀ
1: ਜੀ।
0: ਅਤੇ ਆਪਾਂ ਇਹ ਪਰਾਲੀ ਖਿਲਾਰ ਕੇ ਅਤੇ ਖੇਤ ਨੂੰ ਆਪਾਂ ਨੇ ਪੁੰਗਰਨ ਤੱਕ ਉਹਨਾਂ ਨੂੰ ਹਰੀਆਂ ਜਿਹੜੀਆਂ ਹੋਣ ਤੱਕ ਗਿੱਲਾ ਰੱਖਣਾ ਜੀ ਪਰਾਲੀ ਨੂੰ।
1: ਬਿਲਕੁਲ ਜੀ, ਸਿੱਲ ਹੋਣੀ ਬਹੁਤ ਜ਼ਰੂਰੀ ਆ।
0: ਅੱਛਾ, ਖਾਦ ਨੂੰ ਬਹੁਤ ਮੰਨਦੀ ਹੈ।

0: 60 ਕਿਲੋ ਸਿੰਗਲ ਸੁਪਰ ਫਾਸਫੇਟ ਹੈ, ਇਹ ਬਿਜਾਈ ਦੇ ਸਮੇਂ ਪਾ ਦਿਓ।
1: ਠੀਕ ਹੈ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਇਹਨੂੰ ਹਰੇ ਹੋਣ 'ਚ ਕਾਫੀ ਸਮਾਂ ਲੱਗਦਾ, ਥੋੜ੍ਹਾ ਜਿਹਾ ਨਾ ਕੀ ਕਹਿੰਦੇ ਠਰਮਾ ਰੱਖਣਾ ਪੈਂਦਾ। ਰੰਗਾ ਸਿੰਘ ਨੇ ਕਿਹਾ ਹਲਦੀ ਬੀਜੋ ਉਗਰੀ ਨਹੀਂ, ਥੋੜ੍ਹਾ ਸਮਾਂ ਲੈਂਦੀ ਹੈਗੀ ਹੈ।
1: ਦੇਖੋ ਸਬਰ ਕਰਾਂਗੇ ਤੇ ਹਰੀ ਤੋਂ ਪੀਲੀ ਬਣੂਗਾ,
0: ਤੇ ਸਬਰ ਦਾ ਫਲ ਦੇਖੋ ਮਿੱਠਾ ਹੁੰਦਾ ਹੈ, ਨਾਲੇ ਇਮਿਊਨਿਟੀ ਵਧਾਊਗੇ ਚੱਲ ਕੇ।
1: ਬਿਲਕੁਲ ਜੀ।
0: ਸੋ ਖੇਤ ਨੂੰ ਆਪਣਾ ਲਗਾਤਾਰ ਨਾ ਪਤਲਾ ਪਤਲਾ ਪਾਣੀ ਲਾਉਂਦੇ ਰਹੋ,
1: ਲਾਉਂਦੇ ਰਹਿਣਾ ਚਾਹੀਦਾ
0: ਹੈ। ਪਰਾਲੀ ਵਿਛਾਈ ਹੈ ਤਾਂ ਕਿ ਗਿੱਲੇ ਸਿੱਲ ਰਹੂਗੀ ਤੇ ਜਿਹੜੀਆਂ ਫਿਰ ਆਪਣੀ ਗੰਢੀਆਂ ਹਰੀਆਂ ਹੋ ਜਾਣਗੀਆਂ
1: ਜੀ,
0: ਤੇ ਗੋਡੀ ਵਗੈਰਾ ਵੀ ਅੱਗੇ ਚੱਲ ਕੇ ਆਪਾਂ ਕਰ ਸਕਦੇ ਹੈਗੇ ਆ। ਨਦੀਨਾਂ ਦੀ ਰੋਕਥਾਮ ਵਾਸਤੇ ਵੀ ਉਪਰਾਲੇ ਕਰਨੇ ਪੈਂਦੇ ਹੈ।
1: ਬਿਲਕੁਲ ਜੀ, ਬਿਲਕੁਲ।
0: ਮਤਲਬ ਇਹ ਹੁੰਦਾ ਰੰਗਾ ਸਿੰਘ ਜੀ ਕਿ ਖੇਤੀ ਦੇ ਵਿੱਚ ਕਈ ਤਰੀਕਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ, ਉਹਦੇ ਹਿਸਾਬ ਨਾਲ ਜੇ ਅਸੀਂ ਆਪਣੀ ਖੇਤੀਬਾਤੀ ਨੂੰ ਵਿਉਂਤਬੰਦੀ ਕਰੋ
1: ਜੀ।
0: ਹੁਣ ਤਾਂ ਇਹੋ ਜਿਹਾ ਸਮਾਂ ਆ ਗਿਆ ਵੀ ਜਿਹੜੀ ਹਲਦੀ ਹੈ ਨਾ ਇਹਨੂੰ ਆਪਾਂ ਪਾਪੂਲਰ ਦੇ ਵਿੱਚ ਵੀ ਬੀਜ ਸਕਦੇ ਹਾਂ ਜੀ।
1: ਬਿਲਕੁਲ ਜੀ, ਰਲਵੀਂ ਖੇਤੀ,
0: ਰਲਵੀਂ ਖੇਤੀ ਵੀ ਕਰ ਸਕਦੇ ਹੈਗੇ ਹਾਂ। ਨਰੋਲ ਖੇਤੀ ਕਰ ਲਓ ਚਾਹੇ ਰਲਵੀਂ ਕਰ ਲਓ, ਬਹੁਤੀ ਨਹੀਂ ਵਪਾਰਕ ਪੱਧਰ ਦੇ ਕਰਨੇ ਤੇ ਘਰ ਬਗੀਚੀ
1: ਘਰ ਬਗੀਚੀ ਚ ਲਾ ਸਕਦੇ,
0: ਲਾ ਲਓ ਆਪਣੇ ਜੋਗੀਆਂ, ਘਰ ਚ ਚੀਜ਼ ਪਈ ਹੋਊਗੀ ਤੇ ਆਪੇ ਵਰਤੀ ਜਾਊਗੀ,
1: ਵਰਤੀ ਜਾਊਗੀ
0: ਹਾਂਜੀ ਲੋੜ ਦੇ ਹਿਸਾਬ ਨਾਲ, ਤੇ ਵੱਧ ਹੋ ਗਈ ਤੇ ਉਹਨੂੰ ਆਪਾਂ ਪ੍ਰੋਸੈਸਿੰਗ ਕਰਕੇ ਵੇਚ ਵੀ ਸਕਦੇ ਹੈਗੇ।
1: ਬਿਲਕੁਲ ਜੀ
0: ਹਾਂਜੀ, ਛੋਟੇ ਪੱਧਰ ਤੇ ਸ਼ੁਰੂ ਕਰ ਲਓ ਕੰਮ, ਆਂਢੀਆਂ ਗੁਆਂਢੀਆਂ ਤੋਂ ਜਦੋਂ ਤੁਹਾਡਾ ਨਾਮ ਬਣ ਗਿਆ ਤੁਸੀਂ ਵੱਡੇ ਪੱਧਰ ਤੇ ਕੰਮ ਕਰ ਲਓ,
1: ਆਪਣਾ ਮਾਰਕਾ ਲੈ ਕੇ ਵੀ ਵੇਚਣਾ ਸ਼ੁਰੂ ਕਰ ਦਿਓ।
0: ਹਾਂ,
1: ਉਹਦੇ ਵਿੱਚ ਕੋਈ ਨੁਕਸਾਨ ਨਹੀਂ,
0: ਨੁਕਸਾਨ ਵਾਲੀ ਕੋਈ ਕੋਈ ਗੱਲ ਨਹੀਂ ਜੀ। ਕੀ ਇਰਾਦਾ ਫਿਰ,
1: ਚੱਲਣ ਦਾ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਮਾਨਸ ਗਾਨ ਦਾ 79ਵਾਂ ਭਾਗ।

0: ஒன்னதுசே சர்வன் கரசி மானஸ் காந்தா உனாசிமா பாக் மீடியம் வேவ்
1: FM band 7.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ ਠੀਕ 6:50 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਨਵੀਂ ਸਵੇਰ।

ਨਵੀਆਂ ਉਮੀਦਾਂ ਅਤੇ ਨਵੀਆਂ ਮੰਗਾਂ ਦੇ ਨਾਲ ਅੱਜ ਦਾ ਨਵੇਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ ਅਤੇ ਅੱਜ ਬੁੱਧਵਾਰ ਹੈ 30 ਸੰਮਤ 1948 ਦੇ ਵੈਸਾਖ ਮਹੀਨੇ ਦੀ 28 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 20 ਤਾਰੀਖ ਹੈ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਵਿਚਾਰ ਤੋਂ ਕਰਦੇ ਹਾਂ। ਲਫ਼ਜ਼ਾਂ ਦਾ ਤਾਣਾ ਬਾਣਾ ਹਰ ਕੋਈ ਬੁਣ ਲੈਂਦਾ, ਪਰ ਖੂਬਸੂਰਤੀ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਬੋਲ ਕਿਸੇ ਦੇ ਟੁੱਟੇ ਹੋਏ ਹੌਸਲੇ ਨੂੰ ਜੋੜ ਦੇਣ। ਸੋ ਦੋਸਤੋ, ਬੋਲਣਾ ਤਾਂ ਸਾਨੂੰ ਸਭ ਨੂੰ ਹੀ ਆਉਂਦਾ, ਪਰ ਕਦੋਂ, ਕਿੱਥੇ ਅਤੇ ਕੀ ਬੋਲਣਾ, ਇਹ ਹੁਨਰ ਬਹੁਤ ਘੱਟ ਲੋਕਾਂ ਕੋਲ ਹੁੰਦਾ। ਸਾਡੀ ਜ਼ੁਬਾਨ ਵਿੱਚੋਂ ਨਿਕਲਿਆ ਇੱਕ ਇੱਕ ਸ਼ਬਦ ਬਹੁਤ ਕੀਮਤੀ ਹੈ। ਕਈ ਵਾਰ ਸਾਡੀ ਕਹੀ ਇੱਕ ਕੌੜੀ ਗੱਲ ਕਿਸੇ ਦਾ ਦਿਨ ਖਰਾਬ ਕਰ ਸਕਦੀ ਹੈ, ਅਤੇ ਦੂਜੇ ਪਾਸੇ ਸਾਡੇ ਪਿਆਰ ਨਾਲ ਬੋਲੇ ਦੋ ਸ਼ਬਦ ਕਿਸੇ ਨਿਰਾਸ਼ ਹੋਏ ਇਨਸਾਨ ਦੀ ਜ਼ਿੰਦਗੀ 'ਚ ਉਮੀਦ ਦੀ ਨਵੀਂ ਕਿਰਨ ਜਗਾ ਦਿੰਦੇ ਨੇ। ਇਸ ਲਈ ਜਦੋਂ ਵੀ ਬੋਲੋ, ਅਜਿਹਾ ਬੋਲੋ ਕਿ ਸੁਣਨ ਵਾਲੇ ਨੂੰ ਸਕੂਨ ਮਿਲੇ। ਮੁਸਕਰਾਹਟਾਂ ਵੰਡਦੇ ਰਹੋ, ਕਿਉਂਕਿ ਲਫ਼ਜ਼ ਹੀ ਸਾਡੀ ਪਹਿਚਾਣ ਬਣਾਉਂਦੇ ਨੇ। ਸੋ ਪ੍ਰੋਗਰਾਮ 'ਚ ਆਓ, ਪਹਿਲਾ ਸ਼ਬਦ ਸਰਵਣ ਕਰਦੇ ਹਾਂ। ਜਿਸਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਏ, ਭਾਈ ਸੁਰਿੰਦਰ ਸਿੰਘ ਅਤੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ।

0: उपलब्धि के साथ भारत ने यूरोपीय संघ, ब्रिटेन और अमेरिका सहित कई प्रमुख देशों को पीछे छोड़ दिया है। नई दिल्ली के प्रधानमंत्री संग्रहालय में आज से महात्मा गांधी का आर्टिफिशियल इंटेलिजेंस से संचालित 3D अवतार आगंतुकों के लिए खोल दिया जाएगा। आगंतुक महात्मा गांधी के 3D अवतार के साथ संवाद कर सकेंगे और अत्याधुनिक तकनीक के माध्यम से बापू की आत्मा को जीवंत कर सकेंगे। इससे पहले सरदार वल्लभ भाई पटेल और पूर्व राष्ट्रपति APJ अब्दुल कलाम के AI संचालित होलोबॉक्स स्थापित किए जा चुके हैं। अमेरिका के विदेश मंत्री मार्को रूबियो शनिवार को भारत की 4 दिन की यात्रा पर नई दिल्ली पहुंचेंगे। अमरीकी विदेश मंत्रालय ने बताया कि श्री रूबियो कोलकाता, आगरा और जयपुर भी जाएंगे। श्री रूबियो 26 मई को क्वाड समूह की बैठक में शामिल होंगे। क्वाड समूह में भारत, ऑस्ट्रेलिया, जापान और अमरीका शामिल हैं। राष्ट्रीय डोपिंग रोधी एजेंसी ने सेना खेल नियंत्रण बोर्ड के अंकित और रेलवे के जयेश पाटिल पर 3 साल का प्रतिबंध लगा दिया है। दोनों खिलाड़ी डोपिंग जांच में विफल रहे थे। अंकित ने 69वीं राष्ट्रीय क्रॉस कंट्री चैंपियनशिप में 3रा स्थान और पाटिल ने 5वां स्थान प्राप्त किया था। आरोपों को स्वीकार करने के बाद दोनों खिलाड़ियों के प्रतिबंध की अवधि में 1 साल की कमी कर दी गई है। IPL क्रिकेट में राजस्थान रॉयल्स ने लखनऊ सुपर जायंट्स को 7 विकेट से हरा दिया। राजस्थान ने 221 रन का लक्ष्य 7 विकेट के नुकसान पर 5 गेंद शेष रहते हासिल कर लिया। वैभव को प्लेयर ऑफ द मैच चुना गया। इससे पहले लखनऊ सुपर जायंट्स ने निर्धारित 20 ओवर में 5 विकेट पर 220 रन बनाए थे। प्रतियोगिता में आज कोलकाता नाइट राइडर्स का मुकाबला मुंबई इंडियंस से होगा। ये मैच कोलकाता में शाम 7:30 बजे से खेला जाएगा। उत्तर प्रदेश भीषण लू की चपेट में है। प्रदेश में बढ़ता तापमान हर दिन नए रिकॉर्ड बना रहा है। बांदा में तापमान लगातार 3रे दिन 48.2 डिग्री सेल्सियस दर्ज किया गया। इसके साथ ही ये समाचार बुलेटिन समाप्त हुआ।
1: FM बैंड 2.2 MHz ते असी आकाशवाणी ते पटियाला केंद्र तो बोल रहे हैं। समय इस वेले सवेर दे ठीक 7:05 हो चुके ने ते हुण पेश कर रहे हैं साडा रोजाना प्रोग्राम खेती नुक्ते। इस प्रोग्राम अज दा विषय ऑरगैनिक खेती दा भविख, पेशकश प्रितपाल माहुराणा दी।
2: स्वागत किसान दोस्तों, अज गलबात करदे आं साडे खाण दी, साडी खाद खुराक दी, उहदे नाल जुड़दी खेती दी। ਚਲੋ ਖੇਤੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੱਲ ਚਰਚਾ ਵਿੱਚ ਹੈ, ਔਰਗੈਨਿਕ ਫਾਰਮਿੰਗ 'ਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ। ਪਰ ਔਰਗੈਨਿਕ ਫਾਰਮਿੰਗ ਨੂੰ ਲੈ ਕੇ ਜਿਹੜੇ ਕਿਸਾਨ ਹੈ, ਕਈ ਵਾਰ ਕੁਛ ਦਚਿੱਤੀ ਵੀ ਮਨ ਵਿੱਚ ਹੁੰਦੀ ਹੈ, ਕਈ ਤਰ੍ਹਾਂ ਦੇ ਸਵਾਲ ਮਨ ਅੰਦਰ ਹੁੰਦੇ ਨੇ। ਔਰ ਇਹ ਵੀ ਹੈ ਕਿ ਕੀ ਔਰਗੈਨਿਕ ਫਾਰਮਿੰਗ ਕਿਸਾਨ ਵੀ ਸੋਚ ਰਿਹਾ ਵੀ ਕੀ ਸੱਚਮੁੱਚ ਲਾਭਦਾਇਕ ਹੈ, ਕੀ ਇਹਦੇ ਨਾਲ ਖਰਚਾ ਘੱਟ ਜਾਂਦਾ ਜਾਂ ਵੱਧਦਾ। ਕਨਫਿਊਜ਼ਨ ਹੁੰਦਾ ਕਈ ਵਾਰ ਕੁਝ ਕਿਸਾਨਾਂ ਨੂੰ, ਅਤੇ ਪੈਦਾਵਾਰ ਹੈ ਜਿਹੜੀ ਉਹ ਕਿੰਨੀ ਕੁ ਮਾਤਰਾ 'ਚ ਹੁੰਦੀ ਹੈ, ਵੱਧ ਹੁੰਦੀ ਹੈ ਜਾਂ ਘੱਟ ਹੁੰਦੀ ਹੈ। ਫਿਰ ਮਾਰਕੀਟ ਨੂੰ ਲੈ ਕੇ ਵੀ ਕਈ ਵਾਰ ਕਨਫਿਊਜ਼ਨ ਹੁੰਦਾ, ਜਾਂ ਫਿਰ ਮਿੱਟੀ ਦੀ ਕਮਜ਼ੋਰੀ 'ਤੇ ਕਈ ਤਰ੍ਹਾਂ ਦੇ ਸਵਾਲ ਕਿਸਾਨਾਂ ਵੱਲੋਂ ਕੀਤੇ ਜਾਂਦੇ ਆ। ਔਰ ਫਿਰ ਲੋਕ ਔਰਗੈਨਿਕ ਚੀਜ਼ਾਂ ਫਿਰ ਵਰਤਦੇ ਕਿਉਂ ਆ, ਤਾਂ ਉਹਦਾ ਜਵਾਬ ਇਹੀ ਆ ਕਿ ਸਾਡੀ ਸਿਹਤ ਦੀ ਚਿੰਤਾ ਵੱਧ ਰਹੀ ਹੈ, ਉਹਦਾ ਹੱਲ ਔਰਗੈਨਿਕ ਫਾਰਮਿੰਗ ਦੇ ਵਿੱਚ ਹੈ। ਬਿਮਾਰੀਆਂ ਦਾ ਡਰ ਜਦੋਂ ਬੰਦੇ ਦੇ ਮਨ 'ਤੇ ਆਉਂਦਾ, ਜਾਂ ਫਿਰ ਬੱਚਿਆਂ ਦੇ ਲਈ ਸ਼ੁੱਧ ਖੁਰਾਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਫਿਰ ਅਸੀਂ ਆਖ ਰਹੇ ਹਾਂ ਕਿ ਅਸੀਂ ਖਾਂਦੇ ਕੀ ਹਾਂ, ਔਰ ਉਹਨੂੰ ਹੋਰ ਔਰਗੈਨਿਕ ਜਾਂ ਕੁਦਰਤੀ ਢੰਗ ਨਾਲ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਸੀ, ਉਗਾਇਆ ਜਾ ਸਕਦਾ ਸੀ। ਸੋ ਉਸ ਮੁੱਦੇ 'ਤੇ ਆ ਕੇ ਅਸੀਂ ਫਿਰ ਮੁੜਦੇ ਹਾਂ ਜੀ, ਔਰਗੈਨਿਕ ਖੇਤੀ, ਔਰਗੈਨਿਕ ਪ੍ਰੋਡਕਟ ਹੈ ਜਿਹੜੇ, ਇਹ ਆਖੀਏ ਕਿ ਔਰਗੈਨਿਕ ਫਾਰਮਿੰਗ ਸਿਰਫ ਖੇਤੀ ਦਾ ਨਵਾਂ ਤਰੀਕਾ ਨਹੀਂ ਹੈ, ਇਹ ਸਿਹਤ, ਮਿੱਟੀ ਅਤੇ ਭਵਿੱਖ ਦੀ ਚਰਚਾ ਇਹਦੇ ਵਿੱਚ ਸ਼ਾਮਿਲ ਹੈ। ਹੁਣ ਫੈਸਲਾ ਕਿਸਾਨ ਅਤੇ ਸਮਾਜ ਦੋਵਾਂ ਨੇ ਕਰਨਾ ਹੁੰਦਾ ਕਿ ਇਹਨੂੰ ਸਿਰਫ ਸ਼ੌਕ ਦੇ ਵਜੋਂ ਅਪਣਾਉਣਾ ਹੈ ਜਾਂ ਫਿਰ ਇਹਨੂੰ ਅਸੀਂ ਅੱਜ ਦੇ ਸਮੇਂ ਦੀ ਲੋੜ ਮੰਨੀਏ। ਸੋ ਦੋਸਤੋ, ਇੱਕ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਬਿਨਾਂ ਰਸਾਇਣਾਂ ਖਾਦਾਂ ਤੋਂ, ਬਿਨਾਂ ਸਪਰੇਆਂ ਤੋਂ ਖੇਤੀ ਕਰਦੇ ਸੀ। ਘੱਟ ਹੁੰਦੀ ਸੀ ਪਰ ਹੁੰਦੀ ਤਾਂ ਸ਼ੁੱਧ ਸੀ, ਮਿੱਟੀ ਵੀ ਉਸ ਵੇਲੇ ਤਾਕਤਵਰ ਸੀ, ਪਾਣੀ ਵੀ ਸਾਫ਼ ਸਨ ਅਤੇ ਖਾਣਾ ਵੀ ਸ਼ੁੱਧ ਹੁੰਦਾ ਸੀ। ਪਰ ਸਮੇਂ ਦੇ ਨਾਲ ਨਾਲ ਪੈਦਾਵਾਰ ਦੀ ਦੌੜ ਹੈ ਜਿਹੜੀ ਉਹ ਤੇਜ਼ ਹੋਈ, ਇਸ ਕਰਕੇ ਖੇਤੀ ਰਸਾਇਣਾਂ 'ਤੇ ਵਰਤੋਂ ਕਰਦਾ ਕਰਦਾ ਕਿਸਾਨ ਕਿਤੇ ਨਾ ਕਿਤੇ ਉਹਨਾਂ 'ਤੇ ਪੂਰੀ ਤਰ੍ਹਾਂ ਨਿਰਭਰ ਹੋ ਗਿਆ। ਸੋ ਅੱਜ ਹਾਲਾਤ ਇਹ ਨੇ ਕਿ ਕਿਸਾਨ ਦਾ ਖਰਚਾ ਵੱਧ ਰਿਹਾ, ਮਿੱਟੀ ਦੀ ਤਾਕਤ ਘੱਟਦੀ ਨਜ਼ਰ ਆ ਰਹੀ ਹੈ, ਅਤੇ ਬਿਮਾਰੀਆਂ ਨੂੰ ਲੈ ਕੇ ਲੋਕ ਹੁਣ ਚਿੰਤਾ ਕਰ ਰਹੇ ਨੇ। ਇਸ ਕਰਕੇ ਹੁਣ ਲੋਕ ਔਰਗੈਨਿਕ ਫਾਰਮਿੰਗ ਦੇ ਵੱਲ ਦੇਖ ਰਹੇ ਆ ਵੀ ਇਹਦੇ ਵਿੱਚੋਂ ਹੱਲ ਮਿਲ ਸਕਦਾ। ਸਰੋਤੇ, ਔਰਗੈਨਿਕ ਫਾਰਮਿੰਗ ਦਾ ਸਿੱਧਾ ਮਤਲਬ ਹੈ ਕੁਦਰਤੀ ਤਰੀਕੇ ਨਾਲ ਖੇਤੀ ਕਰਨਾ। ਇਸ ਵਿੱਚ ਰਸਾਇਣਿਕ ਖਾਦਾਂ, ਜ਼ਹਿਰਾਂ ਦੀ ਥਾਂ 'ਤੇ ਗੋਬਰ ਖਾਦ, ਵਰਮੀ ਕੰਪੋਸਟ, ਜੀਵਾਮ੍ਰਿਤ, ਹੋਰ ਕੁਦਰਤੀ

0: ਤਰੀਕੇ ਵਰਤੇ ਜਾਂਦੇ ਆ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਜੈਵਿਕ ਖੇਤੀ ਨਾਲ ਕਿਸਾਨ ਦੀ ਆਮਦਨ ਵੱਧ ਸਕਦੀ ਆ? ਕਈ ਕਿਸਾਨਾਂ ਦਾ ਕਹਿਣਾ ਕਿ ਸ਼ੁਰੂ ਵਿੱਚ ਪੈਦਾਵਾਰ ਘੱਟ ਹੋਈ ਸੀ ਪਰ ਖਰਚ ਵੀ ਘੱਟ ਸੀ। ਦੂਜੇ ਪਾਸੇ ਔਰਗੈਨਿਕ ਉਤਪਾਦਾਂ ਦੀ ਮੰਗ ਸ਼ਹਿਰਾਂ ਦੇ ਵਿੱਚ ਔਰ ਹਾਂ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਹੈ। ਸੋ ਇਸ ਕਰਕੇ ਸਾਨੂੰ ਸਾਡੀ ਮਾਰਕੀਟ ਹੈ ਉਹ ਤਲਾਸ਼ਣੀ ਪਊਗੀ, ਬਣਾਉਣੀ ਪੈਂਦੀ ਆ। ਵਿਦੇਸ਼ਾਂ ਦੇ ਵਿੱਚ ਲਗਾਤਾਰ ਇਹਦੀ ਮੰਗ ਵੱਧ ਰਹੀ ਹੈ ਅਤੇ ਲੋਕ ਹੁਣ ਸਿਹਤ ਦੇ ਲਈ, ਸ਼ੁੱਧ ਖੁਰਾਕ ਦੇ ਲਈ ਕੋਈ ਵੀ ਕੀਮਤ ਦੇਣ ਲਈ ਤਿਆਰ ਹੁੰਦੇ ਆ। ਪੰਜਾਬ 'ਚ ਵੀ ਕਈ ਨੌਜਵਾਨ ਕਿਸਾਨ ਹੁਣ ਸਬਜ਼ੀਆਂ, ਕਣਕ, ਹਲਦੀ, ਫਲਾਂ ਦੀ, ਇਹਨਾਂ ਦੀ ਸਾਰੀ ਔਰਗੈਨਿਕ ਖੇਤੀ ਕਰ ਰਹੇ ਆ ਅਤੇ ਔਨਲਾਈਨ ਵੀ ਆਪਣਾ ਸਮਾਨ ਵੇਚਦੇ ਆ, ਪ੍ਰਚਾਰ ਕਰਦੇ ਆ। ਕੁਝ ਕਿਸਾਨ ਤਾਂ ਸਿੱਧੇ ਗ੍ਰਾਹਕਾਂ ਤੱਕ ਵੀ ਅਪਰੋਚ ਕਰਦੇ ਆ ਅਤੇ ਵਧੀਆ ਕਮਾਈ ਵੀ ਕਰ ਰਹੇ ਨੇ। ਪਰ ਦੋਸਤੋ, ਹਰ ਚੀਜ਼ ਦੀ ਕੁਝ ਚੁਣੌਤੀਆਂ ਵੀ ਹੁੰਦੀਆਂ, ਰਸਤੇ 'ਚ ਮੁਸ਼ਕਲਾਂ ਵੀ ਹੁੰਦੀਆਂ ਨੇ ਅਤੇ ਉਹਨਾਂ ਮੁਸ਼ਕਲਾਂ ਨੂੰ ਪਾਰ ਕਰਨਾ ਪੈਂਦਾ। ਔਰਗੈਨਿਕ ਫਾਰਮਿੰਗ 'ਚ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਅਸੀਂ ਧੀਰਜ ਬਣਾ ਕੇ ਰੱਖਣਾ, ਸਬਰ। ਮਿੱਟੀ ਨੂੰ ਦੁਬਾਰਾ ਕੁਦਰਤੀ ਤਾਕਤ ਵਿੱਚ ਆਉਣ ਲਈ ਸਮਾਂ ਲੱਗਦਾ। ਫਿਰ ਔਰਗੈਨਿਕ ਸਰਟੀਫਿਕੇਸ਼ਨ ਅਤੇ ਸਹੀ ਮਾਰਕੀਟ ਹੈ ਉਸਦੀ ਤਲਾਸ਼ ਕਰਨੀ, ਉਸਦੇ ਵਿੱਚ ਨਾਮ ਬਣਾਉਣਾ, ਇਹ ਆਸਾਨ ਨਹੀਂ ਹੁੰਦਾ। ਪਰ ਜਦੋਂ ਸਬਰ ਦੇ ਨਾਲ, ਮਿਹਨਤ ਦੇ ਨਾਲ ਲਗਾਤਾਰ ਕੰਮ ਕਰੀਏ ਤਾਂ ਸਭ ਕੁਝ ਹਾਸਲ ਕੀਤਾ ਵੀ ਜਾ ਸਕਦਾ। ਇੱਥੇ ਸਰਕਾਰ, ਖੇਤੀ ਵਿਭਾਗ ਅਤੇ ਯੂਨੀਵਰਸਿਟੀਆਂ ਦੀ ਭੂਮਿਕਾ ਬੜੀ ਵੱਡੀ ਹੋ ਜਾਂਦੀ ਹੈ, ਜੋ ਕਿ ਕਿਸਾਨ ਨੂੰ ਸਹੀ ਸਲਾਹ ਦਿੰਦੀਆਂ, ਟ੍ਰੇਨਿੰਗ ਦਿੰਦੀਆਂ ਅਤੇ ਮਾਰਕੀਟ ਜਦੋਂ ਮਿਲ ਜਾਂਦੀ ਆ ਤਾਂ ਜੈਵਿਕ ਖੇਤੀ ਪੰਜਾਬ ਦੇ ਲਈ, ਕਿਸਾਨ ਦੇ ਲਈ ਬਹੁਤ ਵੱਡਾ ਵਿਕਲਪ ਵੀ ਬਣ ਸਕਦੀ ਹੈ। ਇਹ ਸਨ ਕੁਝ ਜਾਣਕਾਰੀਆਂ, ਇਸ ਦੇ ਨਾਲ ਹੀ ਦਿਓ ਇਜਾਜ਼ਤ।
1: ਹੁਣ ਤੁਸੀਂ ਸੁਣਿਆ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਸੀ ਔਰਗੈਨਿਕ ਖੇਤੀ ਦਾ ਭਵਿੱਖ। ਪੇਸ਼ਕਸ਼ ਪ੍ਰਿਤਪਾਲ ਮਾਹੌਰਾਣਾ ਦੀ। ਐਫਐਮ ਬੈਂਡ 7.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਮਾਂ ਇਸ ਵੇਲੇ ਸਵੇਰ ਦੇ ਠੀਕ 7:10 ਹੋ ਚੁੱਕੇ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਜੀ, ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ ਨਾਲੋਂ ਨਾਲ ਗੀਤ ਸੰਗੀਤ ਵੀ ਹੁੰਦਾ, ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਵੇਰੇ 8:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ 'ਚ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਸੁਣਵਾਏ ਜਾਣਗੇ। ਅਤੇ ਸਵੇਰੇ 10:32 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਵਟਸਐਪ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:02 'ਤੇ ਅਤੇ ਸਵੇਰੇ 11:30 ਤੁਹਾਡੀ ਨਜ਼ਰ ਕਰਾਂਗੇ ਪ੍ਰੋਗਰਾਮ ਫੁਲਕਾਰੀ। ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 'ਤੇ। ਅੱਜ ਬੁੱਧਵਾਰ ਹੈ ਅਤੇ ਅੱਜ ਦਾ ਇਹ ਪ੍ਰੋਗਰਾਮ ਪੁਆਧੀ 'ਚ ਹੋਏਗਾ। ਹਿੰਦੀ ਗੀਤਾਂ ਦੀ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਨਗਮੇ ਤੁਸੀਂ ਸੁਣੋਗੇ ਦੁਪਹਿਰ 1:02 'ਤੇ। ਫੌਜੀ ਮੀਰਾ ਲਈ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼ ਦਾ ਆਨੰਦ ਤੁਸੀਂ ਮਾਣੋਗੇ ਦੁਪਹਿਰ 2:00। ਲਾਈਫ ਔਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ ਵੇਲਾ ਰਹੇਗਾ ਦੁਪਹਿਰ 2:30 ਦਾ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਰਹੇਗਾ ਜਿੱਥੇ ਸਫਾਈ ਉੱਥੇ ਖੁਦਾਈ। ਸੋ ਇਸ ਵਿਸ਼ੇ 'ਤੇ ਸਰੋਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 5:02 'ਤੇ। ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਤੁਸੀਂ ਸੁਣੋਗੇ ਸ਼ਾਮੀ 5:30। ਇਸ ਪ੍ਰੋਗਰਾਮ 'ਚ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਜੈਵਿਕ ਖੇਤੀ। ਅਤੇ ਪ੍ਰੋਗਰੈਸਿਵ ਫਾਰਮਰ ਸਤਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਜਿਹੜੀ ਕੀਤੀ ਹੈ ਰਣਬੀਰ ਸਿੰਘ ਰਾਣਾ ਨੇ, ਇਹ ਖਾਸ ਮੁਲਾਕਾਤ ਤੁਹਾਨੂੰ ਸੁਣਵਾਈ ਜਾਏਗੀ ਸ਼ਾਮੀ 5:30 ਪ੍ਰੋਗਰਾਮ ਕਿਸਾਨ ਵਾਣੀ ਤਹਿਤ। ਅਤੇ ਨੌਜਵਾਨਾਂ ਲਈ ਪ੍ਰੋਗਰਾਮ ਵਿਬ ਗਿਓਰ ਦਾ ਆਨੰਦ ਤੁਸੀਂ ਮਾਣੋਗੇ ਸ਼ਾਮੀ 6:30। ਸ਼ਾਮੀ 7:02 'ਤੇ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਪ੍ਰੋਗਰਾਮ ਬੰਦਗੀ ਤਹਿਤ। ਸ਼ਾਮੀ 7:40 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸਥਾਨਕ ਕਲਾਕਾਰਾਂ 'ਤੇ ਆਧਾਰਿਤ ਪ੍ਰੋਗਰਾਮ ਮਹਿਕ ਮਾਲਵੇ ਦੀ ਲੈ ਕੇ ਹਾਜ਼ਰ ਹੋਵਾਂਗੇ ਰਾਤੀ 8:15।

ਅਤੇ ਰਾਤੀ 10:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਪੰਜਾਬੀ ਤੜਕਾ। ਪੁਰਾਣੇ ਹਿੰਦੀ ਫਿਲਮੀ ਨਗਮਿਆਂ 'ਤੇ ਆਧਾਰਿਤ ਪ੍ਰੋਗਰਾਮ ਰਜਨੀ ਗੰਧਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10:30 ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਨੋਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ ਤੇ 238 ਕਰੋੜ ਰੁਪਏ ਦੇ ਸੁਰੱਖਿਆ ਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ 'ਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਕ ਇੱਕ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਆਧਾਰਿਤ ਹੈਂਡਲਰਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ 'ਚ 10 ਵੱਖ ਵੱਖ ਮਸਲਿਆਂ 'ਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ 1-1 ਟੈਸਟ ਮੈਚ ਅਤੇ 3-1 ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੋਵਾਂ ਟੀਮਾਂ ਦੇ ਕਪਤਾਨ ਹੋਣਗੇ।

0: ਤੇਜ਼ ਚਲਾ ਮੋਟਰਸਾਈਕਲ, ਸਾਹਮਣੇ ਫਾਟਕ ਲੱਗਣ ਵਾਲਾ।
1: ਓ ਹਾਂ, ਲੈ ਆਪਾਂ ਹੁਣੇ ਪਾਰ ਕਰ ਲੈਂਦੇ ਆ ਫਾਟਕ, ਤੂੰ ਫੜ ਕੇ ਬਸ ਬੈਠ ਕੇ ਰਹਿ।
0: ਓ ਬਾਈ ਫਾਟਕ ਤਾਂ ਲੱਗ ਗਿਆ ਹੁਣ, ਆਪਾਂ ਕਾਲਜ ਤੋਂ ਲੇਟ ਨਹੀਂ ਹੋ ਜਾਵਾਂਗੇ?
1: ਓ ਲੇਟ ਕਾਹਨੂੰ ਹੋਣਾ, ਆਪਾਂ ਆਪਾਂ ਮੋਟਰਸਾਈਕਲ ਨੂੰ ਫਾਟਕ ਦੇ ਹੇਠਾਂ ਤੋਂ ਕੱਢ ਲੈਂਦੇ ਆ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ।
2: ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ

ਰਹੇ ਹੋ, ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਹੈ ਅਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲ੍ਹਣ 'ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਅਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਆਈਸਲੈਂਡ, ਫਿਨਲੈਂਡ ਅਤੇ ਡੈਨਮਾਰਕ ਦੇ ਆਪਣੇ ਹਮਰੁਤਬਾ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਹਨਾਂ ਨੇ ਸਾਫ਼ ਊਰਜਾ, ਵਪਾਰ, ਸਥਿਰਤਾ ਅਤੇ ਡਿਜੀਟਲਾਈਜੇਸ਼ਨ ਵਰਗੇ ਖੇਤਰਾਂ 'ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਹੈ। ਉੱਥੇ ਹੀ ਵਿਗਿਆਨਕ ਅਤੇ ਸਨਅਤੀ ਖੋਜ ਕੌਂਸਲ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਯਾਤਰਾ ਦੌਰਾਨ ਨਾਰਵੇ ਦੀ ਵੱਡੀ ਖੋਜ ਅਕਾਦਮਿਕ ਅਤੇ ਸਨਅਤੀ ਸੰਸਥਾ ਨਾਲ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਇਹਨਾਂ ਸਮਝੌਤਿਆਂ ਦਾ ਉਦੇਸ਼ ਵਿਗਿਆਨ, ਟੈਕਨੋਲੋਜੀ, ਖੋਜ ਅਤੇ ਵਿਕਾਸ 'ਚ ਭਾਰਤ ਅਤੇ ਨਾਰਵੇ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।

ਭਾਰਤੀ ਰੁਪਈਆ ਕੱਲ੍ਹ 32 ਪੈਸੇ ਟੁੱਟ ਕੇ 96.52 ਪ੍ਰਤੀ ਡਾਲਰ ਦੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ। ਰੁਪਈਆ 2026 'ਚ ਏਸ਼ੀਆ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਿਆ। ਈਪੀਐਫਓ ਮੈਂਬਰ ਛੇਤੀ ਆਪਣੇ ਪ੍ਰੋਵੀਡੈਂਟ ਫੰਡ ਦਾ ਪੈਸਾ ਯੂਪੀਆਈ ਰਾਹੀਂ ਕਢਵਾ ਜਾਂ ਆਪਣੇ ਬੈਂਕ ਖਾਤਿਆਂ 'ਚ ਤਬਦੀਲ ਕਰ ਸਕਣਗੇ। ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਈਪੀਐਫਓ ਸੇਵਾਵਾਂ 'ਚ ਸੁਧਾਰ ਲਈ ਕਈ ਕਦਮ ਚੁੱਕ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਪ੍ਰਕਿਰਿਆ ਦੀ ਟੈਸਟਿੰਗ ਪੂਰੀ ਕਰ ਲਈ ਹੈ, ਜਿੱਥੇ ਵਿਅਕਤੀ ਆਪਣੇ ਪ੍ਰੋਵੀਡੈਂਟ ਫੰਡ ਯੂਪੀਆਈ ਰਾਹੀਂ ਪੈਸਾ ਕਢਾ ਸਕਦੇ ਨੇ ਤੇ ਬੈਂਕਾਂ 'ਚ ਜਮ੍ਹਾਂ ਕਰ ਸਕਦੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੇ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ। ਭਾਰਤ ਇਸ ਸਾਲ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਕ੍ਰੈਮਲਿਨ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਇਸ ਫੇਰੀ ਬਾਰੇ ਪੁਸ਼ਟੀ ਕੀਤੀ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ 90 ਪੈਸੇ ਫੀ ਲੀਟਰ ਵੱਧ ਗਈਆਂ ਨੇ। ਪਿਛਲੇ ਹਫ਼ਤੇ ਦੌਰਾਨ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਫੀ ਲੀਟਰ ਦਾ ਇਜ਼ਾਫਾ ਕੀਤਾ ਗਿਆ ਸੀ। ਤੇ ਸੁਪਰੀਮ ਕੋਰਟ ਨੇ ਅਹਿਮ ਫੈਸਲੇ 'ਚ ਮਨੁੱਖੀ ਜੀਵਨ ਦੀ ਸੁਰੱਖਿਆ ਨੂੰ ਅਹਿਮੀਅਤ ਦਿੰਦਿਆਂ ਰੇਬੀਜ਼ ਤੋਂ ਪੀੜਿਤ ਗੰਭੀਰ ਰੂਪ 'ਚ ਬਿਮਾਰ ਜਾਂ ਖਤਰਨਾਕ ਅਵਾਰਾ ਕੁੱਤਿਆਂ ਨੂੰ ਜਾਨੋਂ

ਮਾਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ ਤੇ ਐਨ ਵੀ ਅੰਜਾਰੀਆ ਦੇ ਬੈਂਚ ਨੇ ਦੇਸ਼ 'ਚ ਵੱਧਦੀ ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਰੋਕਣ ਲਈ ਵੀ ਕਈ ਨਿਰਦੇਸ਼ ਜਾਰੀ ਕੀਤੇ ਨੇ।

23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਸੋ ਪੰਜਾਬ ਦੇ ਕਰੀਬ 27,000 ਪਰਚੂਨ ਅਤੇ ਥੋਕ ਦਵਾ ਫਰੋਸ਼ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਅਤੇ ਡਰੱਗਿਸਟ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਉੱਤੇ ਅੱਜ ਦੁਕਾਨਾਂ ਬੰਦ ਰਹਿਣਗੀਆਂ। ਗਰਮੀ ਕਾਰਨ ਪੰਜਾਬ 'ਚ ਬਿਜਲੀ ਦੀ ਮੰਗ ਕਾਫੀ ਵੱਧ ਗਈ ਹੈ। ਕੱਲ੍ਹ ਦੁਪਹਿਰੇ ਸੂਬੇ 'ਚ ਬਿਜਲੀ ਦੀ ਮੰਗ 14,000 ਮੈਗਾਵਾਟ ਤੋਂ ਟੱਪ ਗਈ ਹੈ, ਜੋ ਕਿ ਇਸ ਸੀਜ਼ਨ ਦਾ ਰਿਕਾਰਡ ਹੈ। ਸੂਬੇ 'ਚ ਗਰਮੀ ਵਧਣ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਕੁੱਲ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 14 ਯੂਨਿਟ ਚੱਲ ਰਹੇ ਨੇ। ਹਾਲਾਂਕਿ ਪੰਜਾਬ 'ਚ ਝੋਨੇ ਦੀ ਲੁਆਈ ਅਜੇ 1 ਜੂਨ ਤੋਂ ਸ਼ੁਰੂ ਹੋਏਗੀ। ਲੁਆਈ ਸ਼ੁਰੂ ਹੋਣ 'ਤੇ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ। ਪੰਜਾਬ ਸਰਕਾਰ ਇਸੇ ਮਹੀਨੇ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕ ਰਹੀ ਹੈ। ਸਰਕਾਰ ਨੇ ਅਪ੍ਰੈਲ ਮਹੀਨੇ 'ਚ ਨਵਾਂ ਕਰਜ਼ਾ ਚੁੱਕ ਕੇ ਮਾਲੀ ਸਾਲ 2026-27 ਦੀ ਸ਼ੁਰੂਆਤ ਕੀਤੀ ਸੀ। ਸੂਬਾ ਸਰਕਾਰ ਪਲਾਨ ਸਕੀਮਾਂ ਅਤੇ ਵਿਕਾਸ ਸਕੀਮਾਂ ਲਈ ਪੂੰਜੀਗਤ ਖਰਚੇ ਵਜੋਂ 1000 ਕਰੋੜ ਰੁਪਏ ਦਾ ਕਰਜ਼ਾ 18 ਸਾਲਾਂ ਦੀ ਮਿਆਦ ਲਈ, 800 ਕਰੋੜ ਦਾ ਕਰਜ਼ਾ 15 ਸਾਲ ਅਤੇ 700 ਕਰੋੜ ਰੁਪਏ ਦਾ ਕਰਜ਼ਾ 12 ਸਾਲ ਦੀ ਮਿਆਦ ਲਈ ਚੁੱਕ ਰਹੀ ਹੈ।

ਸੁਪਰੀਮ ਕੋਰਟ ਨੇ ਸੇਵਾ ਮੁਕਤ ਹੋ ਰਹੇ ਟ੍ਰਿਬਿਊਨਲ ਚੇਅਰਪਰਸਨਾਂ, ਪ੍ਰਧਾਨਾਂ ਅਤੇ ਮੈਂਬਰਾਂ ਦਾ ਕਾਰਜਕਾਲ 8 ਸਤੰਬਰ ਤੱਕ ਵਧਾ ਦਿੱਤਾ ਹੈ। ਅਜਿਹਾ ਟ੍ਰਿਬਿਊਨਲਾਂ ਦੇ ਕੰਮਕਾਜ ਨੂੰ ਨਿਰਵਿਘਨ ਜਾਰੀ ਰੱਖਣ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਖੰਭਾ ਮੁਕਤ ਪਿੰਡਾਂ ਵਾਲਾ ਸੂਬਾ ਬਣਾਉਣ ਲਈ ਕੱਲ੍ਹ ਆਪਣੇ ਜੱਦੀ ਪਿੰਡ ਸਤੋਜ 'ਚ ਬਿਜਲੀ ਦੀਆਂ ਤਾਰਾਂ

0: ਜਾਣੋ, ਮੈਂ ਆਪਣੀ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ, ਪੂਰਾ 3000 ਰੁਪਿਆ ਲਗਾਇਆ। ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
1: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ, ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
0: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
1: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ, ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ, ਇਹ ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਹੈ।
2: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
3: ਹਰਿਆਣਾ ਸਰਕਾਰ ਵੱਲੋਂ ਪਿੰਡਾਂ 'ਚ ਸਾਫ਼ ਸਫਾਈ ਦੇ ਪ੍ਰਬੰਧਾਂ ਨੂੰ ਪੁਖਤਾ ਰੱਖਣ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਲਈ ਹਰਿਆਣਾ ਦੇ ਪਿੰਡਾਂ 'ਚ ਛੱਪੜਾਂ ਦੀ ਸਫਾਈ ਦਾ ਕੰਮ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੂਰਾ ਕੀਤਾ ਜਾਣਾ। ਇਹ ਆਦੇਸ਼ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦਿਆਂ ਦਿੱਤੇ ਨੇ। ਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਰੰਗਲਾ ਪੰਜਾਬ ਵਿਕਾਸ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੌਰਾਨ ਵਿੱਤ ਮੰਤਰੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲੇ ਪੜਾਅ ਦੇ ਕੰਮਾਂ ਦੇ ਤਸਦੀਕਸ਼ੁਦਾ ਬਿੱਲ ਤੇ ਵਰਤੋਂ ਸਰਟੀਫਿਕੇਟ ਤੁਰੰਤ ਨਿਰਧਾਰਿਤ ਪੋਰਟਲ ਤੇ ਅਪਲੋਡ ਕਰਨ ਦੇ ਹੁਕਮ ਦਿੱਤੇ ਨੇ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਕੇਰਲਾ 'ਚ ਨਵੀਂ ਬਣੀ UDF ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਆਸ਼ਾ ਵਰਕਰਾਂ ਦੇ ਮਾਣ ਭੱਤੇ 'ਚ 3,000 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ। ਇਸ ਨਾਲ ਹੁਣ ਆਸ਼ਾ ਵਰਕਰਾਂ ਨੂੰ ਹਰ ਮਹੀਨੇ 12,000 ਰੁਪਏ ਮਾਣ ਭੱਤਾ ਮਿਲੇਗਾ। ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਨੇ ਇਸ ਕਦਮ ਲਈ ਮੁੱਖ ਮੰਤਰੀ VD ਸਤੀਸ਼ਨ ਦਾ ਧੰਨਵਾਦ ਕੀਤਾ। ਆਸ਼ਾ ਵਰਕਰਜ਼ ਪ੍ਰੋਟੈਸਟ ਕਮੇਟੀ ਦੀਆਂ ਆਗੂਆਂ ਨੇ ਫੈਸਲੇ ਦਾ ਸਵਾਗਤ ਕਰਦਿਆਂ ਸਕੱਤਰੇਤ ਅੱਗੇ ਜਸ਼ਨ ਮਨਾਉਣ ਦਾ ਐਲਾਨ ਕੀਤਾ।

ਪਟਿਆਲਾ ਜ਼ਿਲ੍ਹੇ 'ਚੋਂ ਘੱਗਰ ਦਰਿਆ ਅਤੇ ਹੋਰ ਨਦੀਆਂ ਨਾਲੇ ਲੰਘਣ ਕਾਰਨ ਤਕਰੀਬਨ ਹਰ ਵਾਰ ਹੀ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ। ਇਸ ਦੌਰਾਨ ਨਾ ਸਿਰਫ ਮਾਲੀ ਬਲਕਿ ਜਾਨੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਇਸ ਕਾਰਨ ਸਰਕਾਰ ਵੱਲੋਂ ਹਰ ਵਾਰ ਵਾਂਗ ਐਤਕੀ ਵੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਹੜ੍ਹਾਂ ਦੀ ਰੋਕਥਾਮ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਦੌਰਾਨ ਘੱਗਰ ਦਰਿਆ ਦੇ ਬੰਨਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਮਜ਼ਬੂਤੀ ਅਤੇ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ 'ਚ ਰੁਕਾਵਟ ਬਣਦੀ ਗਾਰ, ਬੂਟੀ, ਕਾਫੂਸ ਅਤੇ ਦਰੱਖਤਾਂ ਨੂੰ ਲਾਂਭੇ ਕਰਨ ਲਈ ਕੀਤੀ ਜਾਣ ਵਾਲੀ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਕਰੋੜਾਂ ਰੁਪਏ ਨਾਲ ਕੀਤੇ ਜਾਣ ਵਾਲੇ ਸੁਧਾਰ ਕਾਰਜਾਂ ਦੇ ਆਗਾਜ਼ ਲਈ ਸਰੋਤ ਵਿਭਾਗ ਵੱਲੋਂ ਠੇਕੇਦਾਰ ਦੀ ਭਾਲ 'ਚ 25 ਟੈਂਡਰ ਵੀ ਪਾਏ ਨੇ।

ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ 'ਚ 20 ਮਈ ਯਾਨੀ ਕਿ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪੇਟੀਐਮ ਵੱਲੋਂ ਫੀਲਡ ਅਫਸਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਮੇਜਰ ਹਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਬਿਊਰੋ ਪਟਿਆਲਾ ਨੇ ਦੱਸਿਆ ਕਿ ਇਹਨਾਂ

ਲਈ ਕੇਵਲ ਮਰਦ ਉਮੀਦਵਾਰ ਜਿਨ੍ਹਾਂ ਦੀ ਵਿੱਦਿਅਕ ਯੋਗਤਾ 12ਵੀਂ ਤੇ ਗ੍ਰੈਜੂਏਸ਼ਨ ਉਮਰ 18 ਤੋਂ 37 ਸਾਲ ਹੋਵੇ ਉਹ ਇੰਟਰਵਿਊ ਦੇ ਸਕਦੇ ਨੇ। ਉਮੀਦਵਾਰ ਸਰਟੀਫਿਕੇਟਾਂ ਸਣੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬਲਾਕ ਡੀ ਮਿੰਨੀ ਸਕੱਤਰੇਤ ਨੇੜੇ ਸੇਵਾ ਕੇਂਦਰ ਪਟਿਆਲਾ 'ਚ ਪਹੁੰਚਣ।

ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ UG 2026 ਦੀ ਪੁਨਰ ਪ੍ਰੀਖਿਆ ਦੀ ਤਾਰੀਖ ਘੋਸ਼ਿਤ ਕਰ ਦਿੱਤੀ ਹੈ। ਦੇਸ਼ ਭਰ ਦੇ ਮੈਡੀਕਲ ਕਾਲਜ 'ਚ ਦਾਖਲੇ ਦੇ ਲਈ ਇਹ ਪ੍ਰੀਖਿਆ ਹੁਣ 21 ਜੂਨ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਣੀ ਹੈ। NTA ਦੇ ਮੁਤਾਬਕ ਪ੍ਰੀਖਿਆ ਆਫਲਾਈਨ ਮੋਡ 'ਚ ਹੋਏਗੀ। ਇਹ 13 ਭਾਸ਼ਾਵਾਂ 'ਚ ਹੋਣ ਵਾਲੀ ਹੈ ਅਤੇ ਇਸ 'ਚ ਹਿੰਦੀ, ਅੰਗਰੇਜ਼ੀ, ਉਰਦੂ, ਗੁਜਰਾਤੀ, ਬੰਗਾਲੀ, ਤਮਿਲ, ਤੇਲਗੂ ਅਤੇ ਮਰਾਠੀ ਸਮੇਤ ਹੋਰ ਭਾਸ਼ਾਵਾਂ ਸ਼ਾਮਲ ਨੇ। ਅਜਿਹੇ ਅਭਿਆਰਥੀ ਜਿਨ੍ਹਾਂ ਦਾ ਵਰਤਮਾਨ ਪਤਾ ਬਦਲ ਗਿਆ ਹੈ ਜਾਂ ਫਿਰ ਪ੍ਰੀਖਿਆ ਸ਼ਹਿਰ ਬਦਲਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ। ਅਜਿਹੇ ਵਿਦਿਆਰਥੀ 21 ਮਈ ਰਾਤ 11:50 'ਤੇ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਪਣਾ ਵਰਤਮਾਨ ਪਤਾ ਅਤੇ ਪਹਿਲੀ ਦੂਸਰੀ ਪਸੰਦ ਦੇ ਪ੍ਰੀਖਿਆ ਸ਼ਹਿਰ ਅਪਡੇਟ ਕਰ ਸਕਦੇ ਨੇ। ਅਤੇ ਮਈ ਮਹੀਨੇ 'ਚ ਗਰਮੀ ਲਗਾਤਾਰ ਵੱਧ ਰਹੀ ਹੈ। ਮੰਗਲਵਾਰ ਨੂੰ ਪਟਿਆਲਾ 'ਚ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ 45.3 ਡਿਗਰੀ ਸੈਲਸੀਅਸ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ 5.8 ਡਿਗਰੀ ਜ਼ਿਆਦਾ ਹੈ, ਜਦਕਿ ਪਿਛਲੇ 24 ਘੰਟੇ ਦੇ ਮੁਕਾਬਲੇ 1.3 ਡਿਗਰੀ ਵਧਿਆ। ਅਤੇ ਉੱਥੇ ਹੀ ਮੌਸਮ ਵਿਭਾਗ ਦੇ ਅੰਕੜਿਆਂ 'ਤੇ ਜੇ ਨਜ਼ਰ ਮਾਰੀਏ ਤਾਂ ਮਈ 'ਚ 2012 ਤੋਂ ਬਾਅਦ ਪਿਛਲੇ 15 ਸਾਲਾਂ 'ਚ ਸਿਰਫ 3 ਵਾਰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦੇ ਉੱਪਰ ਪਹੁੰਚਿਆ ਹੈ। ਇੱਕ ਵਾਰ 2012 'ਚ 31 ਮਈ ਨੂੰ 45.1 ਡਿਗਰੀ ਸੈਲਸੀਅਸ, 2013 'ਚ 25 ਮਈ ਨੂੰ 46 ਡਿਗਰੀ ਸੈਲਸੀਅਸ ਅਤੇ 2024 'ਚ 29 ਮਈ ਨੂੰ 46.6 ਡਿਗਰੀ ਸੈਲਸੀਅਸ ਅਤੇ ਇਸ ਵਾਰ 2026 'ਚ ਇਹ ਪਿਛਲੇ 15 ਸਾਲਾਂ 'ਚ ਚੌਥੀ ਵਾਰ ਹੋਇਆ ਕਿ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਜੇ ਪਟਿਆਲਾ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਗਰਮ ਮਈ ਮਹੀਨੇ ਦਾ ਰਿਕਾਰਡ ਦੇਖੀਏ ਤਾਂ ਇਹ 27/5/1998 ਦੇ ਨਾਮ 'ਤੇ ਦਰਜ ਹੈ, ਜਦੋਂ ਪਟਿਆਲਾ ਦਾ ਟੈਂਪਰੇਚਰ 47 ਡਿਗਰੀ ਰਿਕਾਰਡ ਕੀਤਾ ਗਿਆ ਸੀ।

0: मैं इतने हाँ।
1: तेनू नहीं है नू, मोबाइल चार्ज करना सी।
0: दिमाग चार्ज कर अपना।
2: अजय है पब्लिक पोर्ट तो चार्ज कीता, ता तुहाडा निजी डाटा हो जावेगा पब्लिक।
0: देखिया।
1: पापा रुको, मैं पे कर दा। नो सिग्नल।
2: हुण की करोगे?
1: मुफ्त वाईफाई है ना।
0: मूर्खा सुधर जा।
2: पेमेंट्स ली कोई ओपन वाईफाई नहीं।
1: मतलब धोखा तड़ी नू बाय बाय।
2: आरबीआई कहिंदा है
3: करो सही शुरुआत, बनो वित्तीय तौर ते स्मार्ट।
4: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਅਤੇ ਅੱਜ ਖਾਸ ਦਿਨ ਹੈ ਅਤੇ ਖਾਸ ਦਿਨਾਂ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਦਿੰਦੇ ਹਾਂ। ਅੱਜ 20 ਮਈ ਹੈ ਅਤੇ ਅੱਜ ਦਾ ਦਿਨ ਹਿੰਦੀ ਸਾਹਿਤ ਅਤੇ ਕਵਿਤਾ ਪ੍ਰੇਮੀਆਂ ਲਈ ਬਹੁਤ ਖਾਸ ਹੈ। ਅੱਜ ਜਨਮਦਿਨ ਹੈ ਹਿੰਦੀ ਸਾਹਿਤ ਦੇ ਸੁਕੁਮਾਰ ਕਵੀ ਯਾਨੀ ਕਿ ਸੁਮਿਤਰਾ ਨੰਦਨ ਪੰਤ ਜੀ ਦਾ। ਜੇਕਰ ਤੁਸੀਂ ਕਦੇ ਕੁਦਰਤ ਦੀ ਸੁੰਦਰਤਾ ਨੂੰ ਸ਼ਬਦਾਂ 'ਚ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਪੰਤ ਜੀ ਦੀਆਂ ਕਵਿਤਾਵਾਂ ਉਸਦਾ ਸਭ ਤੋਂ ਬਿਹਤਰੀਨ ਜ਼ਰੀਆ ਹੈ। ਉਹਨਾਂ ਨੂੰ ਹਿੰਦੀ ਸਾਹਿਤ ਦੇ ਛਾਇਆਵਾਦ ਦੌਰ ਦੇ 4 ਮੁੱਖ ਸਤੰਭਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅੱਜ ਉਹਨਾਂ ਦੇ ਜੀਵਨ ਅਤੇ ਸਾਹਿਤਕ ਸਫ਼ਰ ਦੇ ਕੁਝ ਅਜਿਹੇ ਤੱਥਾਂ 'ਤੇ ਨਜ਼ਰ ਮਾਰਦੇ ਹਾਂ ਜੋ ਸਾਨੂੰ ਸਭ ਨੂੰ ਪਤਾ ਹੋਣੇ ਬਹੁਤ ਜ਼ਰੂਰੀ ਨੇ। ਸੁਮਿਤਰਾ ਨੰਦਨ ਪੰਤ ਜੀ ਦਾ ਜਨਮ 20 ਮਈ 1900 ਨੂੰ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਇੱਕ ਬਹੁਤ ਖੂਬਸੂਰਤ ਪਹਾੜੀ ਪਿੰਡ ਕੌਸਾਨੀ 'ਚ ਹੋਇਆ ਸੀ ਅਤੇ ਬਚਪਨ ਤੋਂ ਹੀ ਪਹਾੜਾਂ, ਹਰੇ ਭਰੇ ਰੁੱਖਾਂ ਅਤੇ ਵਾਦੀਆਂ ਦੇ ਵਿਚਕਾਰ ਰਹਿਣ ਕਰਕੇ ਕੁਦਰਤ ਉਹਨਾਂ ਦੀਆਂ ਕਵਿਤਾਵਾਂ ਦਾ ਸਭ ਤੋਂ ਵੱਡਾ ਹਿੱਸਾ ਬਣ ਗਈ। ਅਤੇ ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਅਸਲੀ ਨਾਮ

ਸਾਈਂ ਦੱਤ ਸੀ, ਪਰ ਉਹਨਾਂ ਨੂੰ ਆਪਣਾ ਇਹ ਨਾਮ ਪਸੰਦ ਨਹੀਂ ਸੀ। ਇਸ ਲਈ ਉਹਨਾਂ ਨੇ ਖੁਦ ਆਪਣਾ ਨਾਮ ਬਦਲ ਕੇ ਸੁਮਿਤਰਾ ਨੰਦਨ ਪੰਤ ਰੱਖ ਲਿਆ। ਉਹ ਬਚਪਨ ਤੋਂ ਬਹੁਤ ਸ਼ਾਂਤ ਅਤੇ ਸੰਵੇਦਨਸ਼ੀਲ ਸੁਭਾਅ ਦੇ ਸਨ ਅਤੇ ਉਹਨਾਂ ਨੂੰ ਸਾਲ 1968 'ਚ ਪੰਤ ਜੀ ਹਿੰਦੀ ਸਾਹਿਤ ਦੇ ਪਹਿਲੇ ਅਜਿਹੇ ਕਵੀ ਬਣੇ ਜਿਨ੍ਹਾਂ ਨੂੰ ਭਾਰਤ ਦਾ ਸਭ ਤੋਂ ਸਰਵਉੱਚ ਸਾਹਿਤਕ ਸਨਮਾਨ ਗਿਆਨਪੀਠ ਪੁਰਸਕਾਰ ਦਿੱਤਾ ਗਿਆ। ਇਹ ਸਨਮਾਨ ਉਹਨਾਂ ਨੂੰ ਉਹਨਾਂ ਦੀ ਮਸ਼ਹੂਰ ਕਵਿਤਾਵਾਂ ਦੇ ਸੰਗ੍ਰਹਿ ਚਿਦੰਬਰਾ ਲਈ ਮਿਲਿਆ ਸੀ ਅਤੇ ਭਾਰਤ ਸਰਕਾਰ ਵੱਲੋਂ ਦੇਸ਼ ਲਈ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ 1961 'ਚ ਉਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਨਿਵਾਜ਼ਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਕਲਾ ਔਰ ਬੁੱਢਾ ਚਾਂਦ ਲਈ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਅਤੇ ਫੈਕਟ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਨੇ ਕਿ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜੀ ਦੇ ਪਿਤਾ ਹਰੀਵੰਸ਼ ਰਾਏ ਬੱਚਨ ਜੀ ਸੁਮਿਤਰਾ ਨੰਦਨ ਪੰਤ ਜੀ ਦੇ ਬਹੁਤ ਪੱਕੇ ਦੋਸਤ ਸਨ। ਅਸਲ 'ਚ ਅਮਿਤਾਭ ਨਾਮ ਖੁਦ ਸੁਮਿਤਰਾ ਨੰਦਨ ਪੰਤ ਜੀ ਨੇ ਹੀ ਉਹਨਾਂ ਦੇ ਜਨਮ ਸਮੇਂ ਸੁਜੈਸਟ ਕੀਤਾ ਸੀ।

ਤੇ ਪੰਤ ਜੀ ਨੇ ਸਿਰਫ ਕੁਦਰਤ ਤੇ ਹੀ ਨਹੀਂ ਲਿਖਿਆ ਬਲਕਿ ਮਹਾਤਮਾ ਗਾਂਧੀ ਜੀ ਤੇ ਸ਼੍ਰੀ ਅਰਵਿੰਦੋ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸਮਾਜਵਾਦ, ਇਨਸਾਨੀਅਤ ਤੇ ਪ੍ਰਗਤੀਸ਼ੀਲ ਵਿਚਾਰਾਂ ਤੇ ਵੀ ਖੂਬਸੂਰਤ ਕਵਿਤਾਵਾਂ ਲਿਖੀਆਂ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ 'ਚ ਪੱਲਵ, ਵੀਣਾ, ਗ੍ਰੰਥੀ, ਗੁੰਜਨ ਤੇ ਲੋਕਾਇਤਨ ਵਰਗੀਆਂ ਮਹਾਨ ਕਿਤਾਬਾਂ ਸ਼ਾਮਲ ਨੇ। 28 ਦਸੰਬਰ 1977 ਨੂੰ ਇਹ ਮਹਾਨ ਕਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਉਹਨਾਂ ਦੇ ਬੋਲ ਅੱਜ ਵੀ ਅਮਰ ਨੇ। ਸੋ ਦੋਸਤੋ, ਅੱਜ ਅਜਿਹੇ ਮਹਾਨ ਸ਼ਬਦਾਂ ਦੇ ਜਾਦੂਗਰ ਨੂੰ ਸਾਡੇ ਪੂਰੇ ਰੇਡੀਓ ਪਰਿਵਾਰ ਵੱਲੋਂ, ਪੂਰੀ ਟੀਮ ਵੱਲੋਂ ਕੋਟੀ ਕੋਟੀ ਪ੍ਰਣਾਮ। ਅਤੇ ਅੱਜ ਇੱਕ ਹੋਰ ਖਾਸ ਦਿਨ ਹੈ, ਯਾਨੀ ਕਿ ਵਿਸ਼ਵ ਮੱਖੀ ਦਿਵਸ ਹੈ, ਅੱਜ ਵਰਲਡ ਬੀ ਡੇ। ਜਦੋਂ ਵੀ ਅਸੀਂ ਮੱਖੀ ਜਾਂ ਮਧੂ ਮੱਖੀ ਦਾ ਨਾਮ ਸੁਣਦੇ ਹਾਂ ਤਾਂ ਸਾਡੇ ਦਿਮਾਗ 'ਚ ਦੋ ਹੀ ਚੀਜ਼ਾਂ ਆਉਂਦੀਆਂ ਨੇ, ਜਾਂ ਤਾਂ ਮਿੱਠਾ ਸ਼ਹਿਦ ਜਾਂ ਫਿਰ ਉਸਦਾ ਜ਼ਹਿਰੀਲਾ ਡੰਗ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਛੋਟੀ ਜਿਹੀ ਮੱਖੀ ਇਸ ਦੁਨੀਆ ਤੋਂ ਗਾਇਬ ਹੋ ਜਾਏ ਤਾਂ ਸਾਡੀ ਰਸੋਈ ਵਿੱਚੋਂ ਅੱਧੇ ਤੋਂ ਵੱਧ ਖਾਣਾ ਗਾਇਬ ਹੋ ਜਾਣਾ? ਬਿਲਕੁਲ ਸਹੀ ਸੁਣਿਆ ਤੁਸੀਂ। ਅੱਜ ਇਸੇ ਬਾਰੇ ਹੈਰਾਨੀਜਨਕ ਤੱਥ ਤੁਹਾਡੇ ਨਾਲ ਮੈਂ ਸਾਂਝੀ ਕਰੂੰਗੀ। ਦੋਸਤੋ, ਸੰਯੁਕਤ ਰਾਸ਼ਟਰ ਦੇ ਮੁਤਾਬਕ ਇਹ ਛੋਟੀਆਂ ਮੱਖੀਆਂ ਅਸਲ 'ਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਿਸਾਨ ਨੇ। ਦੁਨੀਆ ਦੀਆਂ 75% ਤੋਂ 90% ਮੁੱਖ ਫਸਲਾਂ ਨੇ, ਜਿਵੇਂ ਬਦਾਮ, ਕੌਫੀ, ਸੇਬ, ਅੰਬ ਅਤੇ ਸਬਜ਼ੀਆਂ, ਸਿਰਫ ਅਤੇ ਸਿਰਫ ਇਹਨਾਂ ਮੱਖੀਆਂ ਦੇ ਪਰਾਗਣ ਕਰਕੇ ਪੈਦਾ ਹੁੰਦੀਆਂ ਨੇ। ਜੇ ਮੱਖੀਆਂ ਫੁੱਲਾਂ 'ਤੇ ਨਾ ਬੈਠਣ ਤਾਂ ਇਹ ਫਲ ਅਤੇ ਸਬਜ਼ੀਆਂ ਕਦੇ ਬਣ ਹੀ ਨਹੀਂ ਸਕਦੀਆਂ। ਸਿਰਫ 1 ਕਿਲੋ ਸ਼ਹਿਦ ਬਣਾਉਣ ਲਈ ਮਧੂ ਮੱਖੀਆਂ ਨੂੰ ਲਗਭਗ 40 ਲੱਖ ਫੁੱਲਾਂ ਦਾ ਦੌਰਾ ਕਰਨਾ ਪੈਂਦਾ। ਇੱਕ ਮੱਖੀ ਆਪਣੇ ਪੂਰੇ ਜੀਵਨ 'ਚ ਇੱਕ ਚਮਚੇ ਦੇ 12ਵੇਂ ਹਿੱਸੇ ਜਿੰਨਾ ਹੀ ਸ਼ਹਿਦ ਬਣਾ ਪਾਉਂਦੀ ਹੈ। ਅਤੇ ਅੱਜ ਦੇ ਦਿਨ ਆਧੁਨਿਕ ਮਧੂ ਮੱਖੀ ਪਾਲਣ ਦੇ ਪਿਤਾਮਾ ਐਂਟਨ ਜਾਨਸਾ ਦਾ ਜਨਮ ਦਿਨ ਹੁੰਦਾ, ਜਿਨ੍ਹਾਂ ਨੇ ਦੁਨੀਆ ਨੂੰ ਮੱਖੀਆਂ ਦੀ ਅਹਿਮੀਅਤ ਬਾਰੇ ਸਭ ਤੋਂ ਪਹਿਲਾਂ ਸਿਖਾਇਆ ਸੀ। ਅਤੇ 2026 ਦੀ ਜਿਹੜੀ ਖਾਸ ਥੀਮ ਹੈ ਇਸ ਦਿਨ ਦੀ, ਇਸ ਸਾਲ ਸੰਯੁਕਤ ਰਾਸ਼ਟਰ ਵੱਲੋਂ ਬੀ ਟੂਗੈਦਰ ਫੋਰ ਪੀਪਲ ਐਂਡ ਦਾ ਪਲੈਨਟ, ਯਾਨੀ ਕਿ ਲੋਕਾਂ ਅਤੇ ਧਰਤੀ ਲਈ ਇਕੱਠੇ ਹੋਵੋ, ਯਾਨੀ ਕਿ ਇਨਸਾਨਾਂ ਅਤੇ ਮੱਖੀਆਂ ਦੀ ਸਾਂਝ ਹੀ ਇਸ ਧਰਤੀ ਨੂੰ ਬਚਾ ਸਕਦੀ ਹੈ। ਪਰ ਚਿੰਤਾ ਦੀ ਗੱਲ ਅੱਜ ਸਭ ਤੋਂ ਇਹ ਹੈ ਕਿ ਇਨਸਾਨਾਂ ਵੱਲੋਂ ਫਸਲਾਂ 'ਤੇ ਅੰਨ੍ਹੇਵਾਹ ਛਿੜਕੇ ਜਾ ਰਹੇ ਕੀਟਨਾਸ਼ਕਾਂ, ਮੋਨੋਕ੍ਰੋਪਿੰਗ ਯਾਨੀ ਕਿ ਇੱਕੋ ਤਰ੍ਹਾਂ ਦੀ ਖੇਤੀ, ਅਤੇ ਗਰਮੀ ਵਧਣ ਕਾਰਨ ਇਹਨਾਂ ਮੱਖੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। ਭਾਰਤ 'ਚ ਜਿੱਥੇ ਕਰੋੜਾਂ ਮੱਖੀਆਂ ਦੇ ਛੱਤਿਆਂ ਦੀ ਲੋੜ ਹੈ, ਉੱਥੇ ਅਸੀਂ ਬਹੁਤ ਪਿੱਛੇ ਹਾਂ। ਜੇ ਮੱਖੀਆਂ ਖਤਮ ਹੋ ਗਈਆਂ ਤਾਂ ਸਾਡੀ ਖੁਰਾਕ ਸੁਰੱਖਿਆ ਖਤਰੇ 'ਚ ਪੈ ਜਾਏਗੀ। ਪਰ ਉੱਥੇ ਅਸੀਂ ਕੀ ਕਰ ਸਕਦੇ ਹਾਂ? ਆਪਣੇ ਘਰਾਂ ਦੇ ਵਿਹੜੇ ਜਾਂ ਗਮਲਿਆਂ ਵਿੱਚ ਰੰਗ ਬਿਰੰਗੇ ਅਤੇ ਖੁਸ਼ਬੂਦਾਰ ਫੁੱਲਾਂ ਦੇ ਪੌਦੇ ਲਗਾ ਸਕਦੇ ਹਾਂ ਤਾਂ ਜੋ ਮੱਖੀਆਂ ਨੂੰ ਭੋਜਨ ਮਿਲ ਸਕੇ। ਗਰਮੀਆਂ ਦੇ ਇਹਨਾਂ ਦਿਨਾਂ 'ਚ ਆਪਣੇ ਘਰ ਦੀ ਛੱਤ ਜਾਂ ਫਿਰ ਬਾਲਕਨੀ 'ਚ ਪੰਛੀਆਂ ਦੇ ਨਾਲ ਨਾਲ ਇੱਕ ਛੋਟੇ ਜਿਹੇ ਕਟੋਰੇ 'ਚ ਪਾਣੀ ਜ਼ਰੂਰ ਰੱਖੋ, ਕਿਉਂਕਿ ਪਿਆਸ ਇਹਨਾਂ ਨਿੱਕੇ ਜੀਵਾਂ ਨੂੰ ਵੀ ਲੱਗਦੀ ਹੈ। ਸੋ ਕੁਦਰਤ ਦੇ ਇਸ ਖੂਬਸੂਰਤ ਅਤੇ ਮਿਹਨਤੀ ਜੀਵ ਦਾ ਸਤਿਕਾਰ ਕਰੀਏ। ਸੋ ਇਹਨਾਂ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖੀਏ, ਥੋੜ੍ਹਾ ਯੋਗਦਾਨ ਪਾਈਏ। ਅਤੇ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਖੇਡ ਖਬਰ 'ਤੇ। ਅਫਗਾਨਿਸਤਾਨ ਖਿਲਾਫ ਹੋਣ ਵਾਲੇ ਅਗਲੇ ਘਰੇਲੂ ਮੁਕਾਬਲਿਆਂ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ। ਅਜੀਤ ਅਗਰਕਰ ਦੀ ਅਗਵਾਈ ਹੇਠਲੀ ਕੌਮੀ ਚੋਣ ਕਮੇਟੀ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੈਸਟ ਟੀਮ ਦੀ ਉਪ ਕਪਤਾਨੀ ਤੋਂ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਉਸਨੂੰ 3 ਮੈਚਾਂ ਦੀ 1 ਰੋਜ਼ਾ ਲੜੀ ਤੋਂ ਵੀ ਬਾਹਰ ਕਰ ਦਿੱਤਾ ਗਿਆ।

ਪੰਤ ਦੀ ਥਾਂ ਕੇਐਲ ਰਾਹੁਲ ਟੈਸਟ ਟੀਮ ਦਾ ਨਵਾਂ ਕਪਤਾਨ ਹੋਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ ਤਾਸ਼ਕੰਦ 'ਚ ਹੋਈ ਮੱਧ ਦੱਖਣੀ ਏਸ਼ੀਆ ਰਗਬੀ ਸ਼ੈਵਨ ਚੈਂਪੀਅਨਸ਼ਿਪ 2026 'ਚ ਭਾਰਤੀ ਟੀਮ ਵੱਲੋਂ ਖੇਡਦਿਆਂ ਚਾਂਦੀ ਦਾ ਤਗਮਾ ਜਿੱਤਿਆ। ਇਸ ਪ੍ਰਾਪਤੀ ਨਾਲ ਉਸਨੇ ਯੂਨੀਵਰਸਿਟੀ ਸਮੇਤ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦੇ ਅਗਲੇ ਸੀਜ਼ਨ ਦਾ ਪਹਿਲਾ ਮੁਕਾਬਲਾ ਇਸ ਸਾਲ ਦਸੰਬਰ 'ਚ ਚੇਨਈ 'ਚ ਖੇਡਿਆ ਜਾ ਸਕਦਾ ਹੈ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ।

0: ਰੋਮ ਚ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਓ ਮੇਲੋਨੀ ਨਾਲ ਵਿਚਾਰ ਵਟਾਂਦਰਾ ਕਰਨਗੇ। ਦੋਵੇਂ ਨੇਤਾ ਸੰਯੁਕਤ ਰਣਨੀਤੀ ਕਾਰਜ ਯੋਜਨਾ 2025-29 ਦੀ ਸਮੀਖਿਆ ਵੀ ਕਰਨਗੇ। ਇਕ ਰਾਸ਼ਟਰ ਇਕ ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਲਈ ਕਰੀਬ 7 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ ਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿਚ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ। ਅਤੇ ਆਈਪੀਐਲ ਕ੍ਰਿਕਟ ਵਿਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਦੇ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਐਫਐਮ ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 8:40 ਹੋ ਚੁੱਕੇ ਨੇ ਤੇ ਹੁਣ ਵੇਲਾ ਹੁੰਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਸੁਣਵਾਏ ਜਾਂਦੇ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਫਿਲਮ ਰੱਬ ਦਾ ਰੇਡੀਓ 'ਚ ਤੁਹਾਨੂੰ ਗੀਤ ਸੁਣਵਾਉਂਦੇ ਹਾਂ ਆਵਾਜ਼ ਸ਼ਹਿਰੀ ਮਾਨ ਅਤੇ ਸਾਥੀਆਂ ਦੀ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ, ਅਤੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਫਿਲਮ ਸੱਸੀ ਪੁੰਨੂ 'ਚੋਂ। ਆਵਾਜ਼ਾਂ ਨੇ ਮੁਹੰਮਦ ਰਫੀ ਅਤੇ ਆਸ਼ਾ ਭੋਂਸਲੇ ਹੋਰਾਂ ਦੀਆਂ, ਸੰਗੀਤ ਦਿੱਤਾ ਰਵੀ ਨੇ ਅਤੇ ਬੋਲ ਨੇ ਮੁਨਸਿਫ ਦੇ।

ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮੀ ਸੰਗੀਤ ਦਾ ਜਸਪ੍ਰੀਤ ਦੇ ਨਾਲ ਅਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਪ੍ਰੋਗਰਾਮ 'ਚ ਆਓ ਹੁਣ ਸੁਣਦੇ ਹਾਂ ਫਿਲਮ ਜੱਟ ਬੋਇਜ਼ ਪੁੱਤ ਜੱਟਾਂ ਦੇ ਫਿਲਮ 'ਚੋਂ ਅਗਲਾ ਗੀਤ। ਆਵਾਜ਼ ਹੈ ਗੈਰੀ ਸੰਧੂ ਅਤੇ ਸਾਥੀਆਂ ਦੀ ਅਤੇ ਇਸ ਗੀਤ ਨੂੰ ਸੰਗੀਤ ਦਿੱਤਾ ਡਾਕਟਰ ਜਿਊਸ ਨੇ, ਬੋਲ ਲਏ ਗੁਰਵਿੰਦਰ ਦੇ।

ਫਿਲਮ ਸੁਫਨਾ ਦੇ ਇਸ ਗੀਤ ਦੇ ਨਾਲ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 7.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਹੁਣੇ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਆ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨਾਲ ਵਿਚਾਰ ਚਰਚਾ ਕਰਨਗੇ। ਦੋਨੋਂ ਨੇਤਾ ਸੰਯੁਕਤ ਰਣਨੀਤਿਕ ਕਾਰਜ ਯੋਜਨਾ 2025-29 ਦੀ ਸਮੀਖਿਆ ਵੀ ਕਰਨਗੇ। ਇੱਕ ਰਾਸ਼ਟਰ ਇੱਕ ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਨਾਲ ਕਰੀਬ 7 ਲੱਖ ਕਰੋੜ ਦੀ ਬੱਚਤ ਹੋਵੇਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ 'ਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੀ ਸਮਾਜਿਕ ਆਰਥਿਕ ਉੱਨਤੀ ਲਈ 3,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅੰਨਪੂਰਨਾ ਯੋਜਨਾ ਨੂੰ ਸੂਚਿਤ ਕੀਤਾ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੋਜ 'ਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਅਜ਼ਮਾਇਸ਼ੀ ਪ੍ਰੋਜੈਕਟ ਦੇ ਹਿੱਸੇ ਵਜੋਂ 41 ਕਿਲੋਮੀਟਰ ਬਿਜਲੀ ਦੀਆਂ ਲਾਈਨਾਂ ਜ਼ਮੀਨਦੋਜ਼ ਹੋਣਗੀਆਂ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ 'ਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ। ਸਾਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਤੇ IPL ਕ੍ਰਿਕਟ 'ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਕੋਲਕਾਤਾ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਜ਼ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। FM ਬੈਂਡ 100.2 ਮੈਗਾਹਰਟਜ਼ ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਇਸ ਵੇਲੇ 10:02 ਹੋ ਚੁੱਕੇ ਨੇ। ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ।

0: उमंग
1: सीआईईटी प्रस्तुत करता है
0: उमंग उमंग उमंग उमंग।
2: ਹੁਣੇ ਤੁਸੀਂ ਐਨਸੀਆਰਟੀ ਦੁਆਰਾ ਸਪੌਂਸਰਡ ਪ੍ਰੋਗਰਾਮ ਸੁਣ ਰਹੇ ਸੀ ਉਮੰਗ। ਇਸ ਪ੍ਰੋਗਰਾਮ ਦੀ ਅੱਜ ਤੁਸੀਂ 1288ਵੀਂ ਕੜੀ ਸੁਣੀ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਇਸ ਵੇਲੇ ਸਵੇਰ ਦੇ ਠੀਕ 10:30 ਹੋ ਰਹੇ ਨੇ। ਸਾਡਾ ਅਗਲਾ ਪ੍ਰੋਗਰਾਮ ਕੁਝ ਪਲਾਂ ਬਾਅਦ।
3: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
2: ਲਓ ਜੀ, ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਸਾਡਾ ਨੰਬਰ ਹੈ ਜੀ 0175-2484-94। ਇਸ 'ਤੇ ਫੋਨ ਕਰਕੇ ਤੁਸੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਹੈ ਜਿਹੜੀ ਆਪਣੀ ਉਹ ਕਰ ਸਕਦੇ ਹੋ, ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਹੈ ਜਿਹੜੀ ਅਸੀਂ ਪੂਰੀ ਕਰ ਸਕੀਏ। ਅਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਸੁਣਦੇ ਹਾਂ ਕੁਲਦੀਪ ਮਾਨਕ ਦਾ ਗਾਇਆ ਇਹ ਗੀਤ।

0: ਹਾਂਜੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼, ਅਤੇ ਸਾਡੇ ਨਾਲ ਇੱਕ ਸਰੋਤਾ ਨੇ ਜੀ ਹੋਰ। ਹੈਲੋ ਹੈਲੋ
1: ਹੈਲੋ ਮੈਡਮ ਜੀ,
0: ਹਾਂਜੀ ਆਪਣਾ ਨਾਮ ਦੱਸ ਦਿਓ ਜੀ, ਕੌਣ ਬੋਲ ਰਹੇ ਹੋ?
1: ਕ੍ਰਿਸ਼ਨ ਗਿਰੀ ਬੋਲ ਰਿਹਾ ਜੀ।
0: ਠੀਕ ਹੈ ਜੀ, ਕਿਹੜਾ ਗੀਤ
1: ਮੈਂ
0: ਸੁਣਨਾ ਚਾਹੁੰਦੇ ਹੋ ਜੀ?
1: ਗੁਰਦਾਸ ਮਾਨ ਦਾ ਸੁਣਾ ਦੇ ਜੀ।
0: ਠੀਕ ਹੈ ਜੀ, ਕੋਈ ਵੀ ਗੀਤ ਸੁਣਨਾ ਚਾਹੋਗੇ?
1: ਹਾਂ ਕੋਈ ਵੀ ਸੁਣਾ ਦੇ ਜੀ।
0: ਠੀਕ ਹੈ ਜੀ, ਹੋਲਡ ਰੱਖੋ ਜੀ, ਸੁਣੋ ਤੁਸੀਂ ਆਪਣਾ ਗੀਤ ਰੇਡੀਓ ਸੈੱਟ 'ਤੇ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਹਾਂਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਕੁਝ ਫੋਨ ਸਾਡੇ ਕੋਲ ਆਉਂਦੇ ਨੇ ਅਤੇ ਹੋਲਡ ਕਰਦੇ ਹਾਂ ਜਦੋਂ ਅਸੀਂ, ਤਾਂ ਔਨ ਏਅਰ ਨਹੀਂ ਜਾਂਦੇ, ਪਰ ਫਰਮਾਇਸ਼ ਹੈ ਜਿਹੜੀ ਅਸੀਂ ਉਹਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਕਰਨ ਦੀ। ਅਤੇ ਸਾਡੇ ਕੋਲ ਇੱਕ ਹੁਣੇ ਜਿਹੜਾ ਆਇਆ ਸੀ ਫੋਨ, ਉਹਨਾਂ ਨੇ ਫਰਮਾਇਸ਼ ਕੀਤੀ ਹੈ ਹਰਭਜਨ ਮਾਨ ਹੋਰਾਂ ਦੇ ਇਸ ਗੀਤ ਦੀ।

ਹਾਂਜੀ ਸਰੋਤਿਓ, ਬਹੁਤ ਸਾਰੇ ਸਰੋਤਿਆਂ ਦੀ ਔਨ ਏਅਰ ਸਾਡੇ ਨਾਲ ਗੱਲ ਹੋਈ ਅਤੇ ਬਹੁਤ ਸਾਰੇ ਫੋਨ ਹੈ ਜਿਹੜੇ ਉਹ ਔਨ ਏਅਰ ਨਹੀਂ ਜਾ ਸਕੇ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਰੇਂਜ ਦੇ ਵਿੱਚ ਹੈ ਜਿਹੜਾ, ਕਿਉਂਕਿ ਤੁਸੀਂ ਫੋਨ ਹੈ ਮੋਬਾਈਲ ਤੋਂ ਕਰਦੇ ਹੋ ਅਕਸਰ, ਤਾਂ ਕਰਕੇ ਜਿਨ੍ਹਾਂ ਦੇ ਰੇਂਜ ਸਹੀ ਹੈ ਤਾਂ ਉਹਨਾਂ ਦੀ ਆਵਾਜ਼ ਔਨ ਏਅਰ ਵੀ ਜਾਂਦੀ ਹੈ। ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਫੋਨ ਕੀਤਾ ਅਤੇ ਆਪਣੇ ਰੇਡੀਓ ਸੈੱਟ 'ਤੇ ਪ੍ਰੋਗਰਾਮ ਸੁਣਿਆ। ਬਹੁਤ ਬਹੁਤ ਧੰਨਵਾਦ ਜੀ।

ਇਸੀ ਪ੍ਰੋਗਰਾਮ ਹੈਲੋ ਫਰਮਾਇਸ਼ ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ ਠੀਕ 11 ਵੱਜ ਰਹੇ ਨੇ। ਆ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨਾਲ ਵਿਚਾਰ ਚਰਚਾ ਕਰਨਗੇ। ਦੋਨੋਂ ਨੇਤਾ ਸੰਯੁਕਤ ਰਣਨੀਤਿਕ ਕਾਰਜ ਯੋਜਨਾ 2025-2029 ਦੀ ਸਮੀਖਿਆ ਵੀ ਕਰਨਗੇ। ਇੱਕ ਰਾਸ਼ਟਰ ਇੱਕ

ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ ਹੈ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਨਾਲ ਕਰੀਬ 7 ਲੱਖ ਕਰੋੜ ਦੀ ਬੱਚਤ ਹੋਏਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ 'ਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ। ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੀ ਸਮਾਜਿਕ ਆਰਥਿਕ ਉੱਨਤੀ ਲਈ 3,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅਨਪੂਰਨਾ ਯੋਜਨਾ ਨੂੰ ਸੂਚਿਤ ਕੀਤਾ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵਾਲੇ ਇੱਕ ਸ਼ਕਤੀਸ਼ਾਲੀ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੋਜ 'ਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਅਜ਼ਮਾਇਸ਼ੀ ਪ੍ਰੋਜੈਕਟ ਦੇ ਹਿੱਸੇ ਵਜੋਂ 41 ਕਿਲੋਮੀਟਰ ਬਿਜਲੀ ਦੀਆਂ ਲਾਈਨਾਂ ਜ਼ਮੀਨਦੋਜ਼ ਹੋਣਗੀਆਂ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ 'ਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਤੇ IPL ਕ੍ਰਿਕਟ 'ਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਦੇ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। 100.2 FM ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਮਾਣਦੇ ਹੋ। ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵਟਸਐਪ ਰਾਹੀਂ ਸਾਨੂੰ ਫਰਮਾਇਸ਼ ਹੈ ਜਿਹੜੀ ਉਹ ਭੇਜ ਸਕਦੇ ਹੋ। ਨੰਬਰ ਹੈ 9465060268 9465002668। ਇਸ ਨੰਬਰ 'ਤੇ ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ।

ਤੇ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਦਾਦਰੀ ਗੇਟ ਭਿਵਾਨੀ ਤੋਂ। ਸਾਨੂੰ ਫਰਮਾਇਸ਼ ਆਈ ਹੈ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਤੇ ਕੁਨਾਲ ਮਹਿਰਾ ਹੋਰਾਂ ਦੀ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਤੇ ਬਿੱਟਾ ਬਜਾਜ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਤੇ ਆਰਤੀ ਅਰੋੜਾ। ਤੇ ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ ਸੈਣੀ, ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ, ਪਿੰਡ ਸਿਉਣਾ।

ਅਤੇ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜ ਟੁੱਟੇ ਜਾ ਖੁਸ਼ ਦਿਲ ਉਰਮਿਲਾ ਗੁੱਡੂ ਜੀ ਨੂੰ ਮਨੂ ਸ਼ਿਵ ਸੇਠੀ ਕਰਨਪੁਰੀ ਅਤੇ ਸਮਾਈਲ ਟੁੱਟੇ ਜਾ। ਨੈਸ਼ਨਲ ਕਲੋਨੀ ਬਠਿੰਡਾ ਤੋਂ ਸੁਖਪਾਲ ਸਿੰਘ। ਚੋਹਲਦਾ ਬਾਗਪਤ ਤੋਂ ਸੰਜੇ ਢੀਂਗੀਆ ਨਮਨ ਅਤੇ ਅਪਾਰ ਢੀਂਗੀਆ। ਨਾਗਚੁਨ ਰੋਡ ਸੰਜੇ ਕਲੋਨੀ ਖਾਂਡਵਾ ਤੋਂ ਅਬਦੁਲ ਗਫਾਰ ਡਾਵਰ ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜਿਆਉਲ ਮੁਹੰਮਦ, ਰਾਜੇਂਦਰ ਕਟਾਰੇ ਅਤੇ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ ਅਤੇ ਪਾਇਲ ਜੋਸ਼ੀ। ਪਿੰਡ ਮੌਰਜਟ ਸਿੱਖਾਂ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਕੁੰਤਾਸ ਰਸਨਦੀਪ, ਮਨਿੰਦਰ ਸਰਾਂ। ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ। ਸਾਵੰਤ ਖੇੜਾ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਪਹਿਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ।

0: ਗੀਤ ਸੁਣਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।

0: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ। ਅਤੇ ਫਰਮਾਇਸ਼ਾਂ ਸਾਨੂੰ ਲਗਾਤਾਰ ਆ ਰਹੀਆਂ ਨੇ, ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਨਾਲ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਵੰਤ ਸਿੰਘ ਅਤੇ ਇੰਦਰਪਾਲ ਕੌਰ, ਅਤੇ ਪਿੰਡ ਹੈ ਜੀ ਰੈਲੀ। ਆਰਿਆਨਗਰ ਕੋਹਕਾ ਭਿਲਈ ਤੋਂ ਉੱਤਮ ਸਿੰਘ ਜੰਗੇਲ, ਮੋਰਸ ਅਨਿਲ ਕੁਮਾਰ, ਅਜੀਤ, ਆਯੂਸ਼ ਅਤੇ ਨੰਦਨੀ ਜੰਗੇਲ। ਅਤੇ ਇਹਨਾਂ ਦੇ ਨਾਲ ਨੇ ਅਮਿਤ, ਸ਼ਕੁਨ, ਆਰੁਸ਼ੀ, ਓਸ਼ਿਕਾ, ਆਦਿਤਿਆ ਅਤੇ ਅੰਜਲੀ। ਅਗਲੀ ਫਰਮਾਇਸ਼ ਨਾਜਰ ਸਿੰਘ ਬਰਸਟ, ਪਿੰਡ ਬਰਸਟ, ਜ਼ਿਲ੍ਹਾ ਪਟਿਆਲਾ ਤੋਂ। ਇਹਨਾਂ ਦੇ ਨਾਲ ਸੁਦਾਗਰ ਸਿੰਘ, ਖੁਸ਼ਦੀਪ, ਖੁਸ਼ਪ੍ਰੀਤ ਅਤੇ ਹਰਪ੍ਰੀਤ ਅਤੇ ਪਰਮਵੀਰ ਸਿੰਘ ਬਰਸਟ। ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ, ਨੰਬਰਦਾਰ ਚੌਧਰੀ, ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਾਕੀਰ, ਸ਼ਾਨ ਤਾਕੀਰ, ਹਸਨ ਤਨਵੀਰ ਅਤੇ ਏ ਐਸ ਅੱਗੂ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ।

रिंगनी छत्तीसगढ़ तों दिनेश वर्मा ते करुणा। अगला सुनेहा जी सहारनपुर तों सैयद मसरूर, शाइना अक्सा, नाजिया आफिया, इब्राहिम सद्दाम ते अदीब हसन। पिंड नथाणा जिला बठिंडा तों हरजिंदर चिंदा, जसवीर जस्सी, सीता ते गीता। ਅਤੇ ਬਠਿੰਡਾ ਤੋਂ ਮੈਸੇਜ ਕਰ ਰਹੇ ਨੇ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ ਅਤੇ ਇਹਨਾਂ ਦਾ ਪੂਰਾ ਪਰਿਵਾਰ। ਸਾਦੁਲ ਸ਼ਹਿਰ ਤੋਂ ਰਾਜਵਿੰਦਰ ਕੌਰ, ਮਨਪ੍ਰੀਤ, ਕੁਲਵਿੰਦਰ, ਮਨੂ, ਸੰਦੀਪ, ਅਮਨਦੀਪ ਕੌਰ ਅਤੇ ਕੁਲਵੰਤ ਮਾਨ। ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ, ਨੂਰ। ਜੁਜਾਨ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵਨਿਸ਼ਕਾ, ਰਿਸ਼ਿਕਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਨਾ। ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ।

0: Akashvani at 90.
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ। ਅਤੇ ਬਿਲਾਸਪੁਰ ਛੱਤੀਸਗੜ੍ਹ ਤੋਂ ਅਗਲੀ ਫਰਮਾਇਸ਼ ਮੁਕੇਸ਼ ਗੋਸਵਾਮੀ, ਮਧੂ ਆਸ਼ੀਸ਼ ਸ਼ਿਵੰਨਿਆ ਅਤੇ ਅਨੂ ਗੋਸਵਾਮੀ। ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ। ਪਿੰਡ ਭੋਜੋਵਾਲੀ ਨੇੜੇ ਧੂਰੀ ਤੋਂ ਜ਼ਿਲ੍ਹਾ ਸੰਗਰੂਰ, ਭਗਵੰਤ ਸਿੰਘ, ਸੁਰਜੀਤ ਸਿੰਘ ਅਤੇ ਦਰਸ਼ਨ ਸਿੰਘ, ਇਹਨਾਂ ਦੇ ਨਾਲ ਅਮਰ ਸਿੰਘ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਆਰਜ਼ੂ।

ਜਜੂਰੀਆਂ ਨੇ ਦੇ ਨਾਲ ਨੇ ਗੁੱਡੂ। ਗ੍ਰਾਮ ਕਰੇਲੀ ਤੋਂ ਮੁਹੰਮਦ ਆਮੀਰ ਅੰਸਾਰੀ, ਨਸਰੀਨ ਅੰਸਾਰੀ, ਸਮਾਂ ਸ਼ਮੀਮ, ਮਾਹੀ ਨੂਰ ਅੰਸਾਰੀ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੀਤ ਅਤੇ ਰੁਜਸ। ਚੰਡੀਗੜ੍ਹ ਸਿਟੀ ਤੋਂ ਸ਼ੈਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਇਹਨਾਂ ਸਭ ਦੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਆਓ ਅਗਲਾ ਗੀਤ ਸੁਣਦੇ ਹਾਂ। ਫਿਲਮ ਹੈ ਮੁਗਲ ਆਜ਼ਮ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਅਤੇ ਸਾਥੀਆਂ ਨੇ। ਸੰਗੀਤ ਨੌਸ਼ਾਦ ਦਾ, ਬੋਲ ਸ਼ਕੀਲ ਦੇ ਨੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਸਮਾਂ 11:32 ਹੋ ਚੁੱਕੇ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਫੁਲਕਾਰੀ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਅਸੀਂ ਦੋਵੇਂ ਜਣੇ ਹਾਜ਼ਰ ਹੋ ਚੁੱਕੇ ਹਾਂ, ਮੈਂ ਜਸਪ੍ਰੀਤ ਕੌਰ ਅਤੇ ਮੇਰੇ ਨਾਲ
1: ਰਾਜਵਿੰਦਰ ਕੌਰ
0: ਜੀ ਰਾਜਵਿੰਦਰ ਜੀ। ਕੀ ਹਾਲ ਹੈ, ਗਰਮੀ ਤੋਂ ਬਚੇ ਹੋਏ ਹੋ?
1: ਜੀ, ਹਾਲ ਬਹੁਤ ਜ਼ਿਆਦਾ ਗਰਮੀ ਬਹੁਤ ਵਧੀ ਹੋਈ ਹੈ, ਤਾਂ ਉਹਦੇ ਕਰਕੇ ਮੈਨੂੰ ਲੱਗਦਾ ਸਾਰਿਆਂ ਨੂੰ ਹੀ, ਜਿੱਦਾਂ ਮੈਨੂੰ ਲੱਗ ਰਹੀ ਹੈ, ਸਾਰਿਆਂ ਨੂੰ ਇਸ ਤਰ੍ਹਾਂ ਲੱਗ ਰਹੀ ਹੋਣੀ ਆ।
0: ਜੀ,
1: ਸੋ ਇਹਦੇ 'ਚ ਸਾਨੂੰ ਬਹੁਤ ਜ਼ਿਆਦਾ ਬਚਾਅ ਕਰਨ ਦੀ ਲੋੜ ਹੈ, ਅਤੇ ਆਪਣੇ ਕੰਮ ਕਾਰ ਨੇ ਜਿਹੜੇ, ਜਿਨ੍ਹਾਂ ਦਾ ਨਹੀਂ ਸਰਦਾ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ, ਬੱਚੇ ਬਜ਼ੁਰਗ ਉਹਨਾਂ ਨੂੰ ਇਸ ਲੋ ਤੋਂ ਬਚਣਾ ਚਾਹੀਦਾ।
0: ਬਿਲਕੁਲ, ਜਿਵੇਂ ਮੌਸਮ ਵਿਭਾਗ ਨੇ ਵੀ ਜਿਹੜੀ ਦੱਸਿਆ ਹੈ, ਜਾਣਕਾਰੀ ਦਿੱਤੀ ਹੈ ਕਿ ਜਿਹੜੇ ਆਉਣ ਵਾਲੇ ਦਿਨ ਨੇ, ਆਉਣ ਵਾਲਾ ਹਫ਼ਤਾ ਕਹਿ ਸਕਦੇ ਹਾਂ ਅਸੀਂ,
1: ਜੀ,
0: ਬਹੁਤ ਜ਼ਿਆਦਾ ਜਿਹੜੀ ਗਰਮੀ ਪੈਣ ਵਾਲੀ ਹੈ।
1: ਕੱਲ੍ਹ ਪਰਸੋਂ ਤੋਂ ਅਸੀਂ ਦੇਖ ਹੀ ਰਹੇ ਹਾਂ, ਦਿਨੋਂ ਦਿਨ ਵੱਧ ਰਹੀ ਹੈ ਗਰਮੀ, ਅਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਅਸੀਂ ਵਾਤਾਵਰਣ ਦੀ ਸਹੀ ਸਾਂਭ ਸੰਭਾਲਣੀ, ਉਹ ਕੁਦਰਤੀ ਚੀਜ਼ਾਂ ਨੇ ਜਿਹੜੀਆਂ, ਅਸੀਂ ਉਹਨਾਂ ਨੂੰ ਖਤਮ ਕਰਦੇ ਜਾਂਦੇ ਹਾਂ, ਅਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਜਿਹੜੀਆਂ ਚੀਜ਼ਾਂ ਨੇ, ਜਿਨ੍ਹਾਂ ਤੋਂ ਅਸੀਂ ਕੂਲਿੰਗ ਭਾਲਦੇ ਹਾਂ, ਉਹ ਵੱਧ ਰਹੀਆਂ ਨੇ, ਤੇ ਉਹ ਦੁਬਾਰਾ ਰਿਐਕਟ ਕਰਦੀਆਂ ਨੇ, ਹੀਟ ਫਿਰ ਬਾਹਰ ਛੱਡਦੀਆਂ ਨੇ, ਹਨਾ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਬਾਹਰ ਦਾ ਤਾਪਮਾਨ ਹੈ ਉਹ ਹੋਰ ਜ਼ਿਆਦਾ ਗਰਮ ਹੋ ਜਾਂਦਾ, ਤੇ ਜਿਹੜੇ ਸਾਡੇ ਦਰਖਤ ਸੀ ਉਹ, ਮੈਨੂੰ ਲੱਗਦਾ ਨਹੀਂ ਹੈਗਾ ਵੀ ਹੁਣ ਕਿਤੇ ਵੀ ਹੋਣੇ ਆ ਵੀ ਦੋ ਪਰਿਵਾਰ ਜਾਂ ਇੱਕ ਪਰਿਵਾਰ ਉਹਨਾਂ ਦੇ ਥੱਲੇ ਬੈਠ ਜਾਊਗਾ, ਇੰਨੀ ਸੰਘਣੀ ਛਾਂ ਵਾਲੇ ਬਹੁਤ ਹੀ ਗਰਮਾਂ ਵਾਲੇ ਘਰ ਹੋਣਗੇ, ਜਿਨ੍ਹਾਂ 'ਚ ਇੱਦਾਂ ਦੇ ਸਾਨੂੰ ਏਅਰ ਕੰਡੀਸ਼ਨਰ ਮਿਲ ਜਾਣਗੇ।
0: ਨੈਚੁਰਲ ਏਅਰ
1: ਜੀ,
0: ਕੰਡੀਸ਼ਨਰ ਜਿਹਨੂੰ ਕਹਿ ਲੈਂਦੇ ਹਾਂ, ਪਰ ਵੈਸੇ ਬੜਾ ਵਧੀਆ ਮਾਹੌਲ ਹੁੰਦਾ ਸੀ ਨਾ ਪਹਿਲੇ ਸਮਿਆਂ 'ਚ, ਵੈਸੇ ਹੁਣ ਵੀ ਹੈ ਬਹੁਤ ਘਰਾਂ 'ਚ, ਹੁਣ ਵੀ ਉਹ ਸਿਆਣੇ ਕਹਿ ਦਿੰਦੇ ਨੇ ਨਾ ਵੀ ਬਾਹਾਂ ਬਾਹਰਲੀ ਹਵਾ ਵੀ ਲੈ ਲਿਆ ਕਰੋ, ਉਹ ਬਾਡੀ ਲਈ ਵੀ ਚੰਗੀ ਹੈ, ਸਰੀਰ ਲਈ
1: ਬਿਲਕੁਲ
0: ਬਹੁਤ ਵਧੀਆ ਹੈ। ਅਸੀਂ ਹਰ ਟਾਈਮ ਏਅਰ ਕੰਡੀਸ਼ਨਰ ਦੇ ਵਿੱਚ ਰਹਿੰਦੇ ਹਾਂ, ਹਨਾ, ਵੀ ਸਾਨੂੰ ਠੰਡੀ ਹਵਾ ਵਧੀਆ ਲੱਗਦੀ ਹੈ,
1: ਜੀ,
0: ਕਿਉਂਕਿ ਇਹ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ, ਸਾਡੀ ਜਿਹੜੀ ਸਹਿਣ ਸ਼ਕਤੀ ਹੈ ਉਹ ਵੀ ਖਤਮ ਹੁੰਦੀ ਜਾ ਰਹੀ ਹੈ, ਅਸੀਂ ਗਰਮੀ ਝੱਲਦੇ ਨਹੀਂ ਹਾਂ
1: ਜੀ,
0: ਕਿਉਂਕਿ ਸਹੂਲਤਾਂ ਹਰ ਪਾਸੇ ਸਾਨੂੰ ਮਿਲ ਹੀ ਰਹੀਆਂ, ਚਾਹੇ ਅਸੀਂ ਸਕੂਲ ਦੀ ਗੱਲ ਕਰ ਲਈਏ, ਆਫਿਸ ਦੀ ਗੱਲ ਕਰ ਲਈਏ, ਘਰਾਂ 'ਚ ਤਾਂ ਹੈ ਹੀ ਹੈ।
1: ਬਿਲਕੁਲ, ਦੇਖੋ ਗੱਲ ਅਸੀਂ ਹੋਰ ਵੀ ਉਹਦੇ 'ਚ ਕਰਾਂਗੇ, ਪਰ ਜੇ ਹੁਣ ਇੱਥੇ ਗੱਲ ਚੱਲਦਿਆਂ 'ਚ ਮੈਨੂੰ ਯਾਦ ਆ ਗਈ, ਸਾਡਾ ਇਹ ਸਾਰਾ ਤਾਮ ਝਾਮ ਹੈ ਜਿਹੜਾ ਉਹ ਇਲੈਕਟ੍ਰਿਸਿਟੀ 'ਤੇ ਡਿਪੈਂਡ ਕਰਦਾ, ਅਤੇ ਜੇ ਅਸੀਂ ਉਹਦੇ ਬਾਰੇ ਸੋਚੀਏ ਤਾਂ ਹੀਟ ਉੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉੱਪਰੋਂ ਤਾਪਮਾਨ ਹੈ ਜਿਹੜਾ ਮੌਸਮ ਦੇ ਹਿਸਾਬ ਨਾਲ ਉਹ ਵੀ ਵੱਧ ਜਾਂਦਾ, ਤਾਂ ਕਿਤੇ ਨਾ ਕਿਤੇ ਉਹ ਵੀ ਜਵਾਬ ਦੇ ਜਾਂਦੀ ਹੈ।
0: ਬਿਲਕੁਲ,
1: ਅਤੇ ਫਿਰ ਜਿਹੜੇ ਅਸੀਂ ਸਾਰੇ ਉਸ 'ਤੇ ਡਿਪੈਂਡ ਹੋ ਗਏ ਹਾਂ, ਕੁਦਰਤ ਨੂੰ ਬਿਲਕੁਲ ਹੀ ਛੱਡ ਗਏ ਹਾਂ, ਤਾਂ ਫਿਰ ਸਾਨੂੰ ਯਾਦ ਆਉਂਦੀ ਹੈ ਵੀ ਕੋਈ ਸੰਘਣੀ ਜੀ ਛਾਂ ਹੋਏ ਉੱਥੇ ਬੈਠ ਜਾਈਏ ਦੋਕੜੀ ਬਾਹਰ
0: ਜੀ। ਸੋ ਫਿਰ ਸੰਘਣੀ ਛਾਂ ਤੋਂ ਗੀਤ ਯਾਦ ਆਇਆ, ਇੱਕ ਉਹ ਵੀ ਸੁਣਵਾ ਦਈਏ ਸਾਡੇ ਸੁਣਨ ਵਾਲਿਆਂ ਨੂੰ।
1: ਬਿਲਕੁਲ
0: ਜੀ,

0: ਅਸੀਂ ਬਹੁਤ ਵਾਰ ਆਨਲਾਈਨ ਜਾਂ ਬੈਂਕਿੰਗ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਾਂ ਜਦੋਂ ਅਸੀਂ ਬੈਂਕ ਦੀਆਂ ਗਾਈਡਲਾਈਨਸ ਨੂੰ ਧਿਆਨ ਨਾਲ ਨਹੀਂ ਪੜ੍ਹਦੇ, ਆਪਣਾ ਕ੍ਰੈਡਿਟ ਜਾਂ ਡੈਬਿਟ ਕਾਰਡ ਕਿਸੇ ਨੂੰ ਵੀ ਦੇ ਦਿੰਦੇ ਹਾਂ, ਅਨਸੇਫ ਕੰਪਿਊਟਰ ਤੋਂ ਇੰਟਰਨੈਟ ਬੈਂਕਿੰਗ ਕਰਦੇ ਹਾਂ, ਆਪਣੇ ਸਮਾਰਟਫੋਨ ਤੇ ਕੰਪਿਊਟਰ ਨੂੰ ਪ੍ਰੋਟੈਕਟ ਨਹੀਂ ਕਰਦੇ, ਕਈ ਵਾਰ ਅਕਾਊਂਟ ਬਲਾਕ, ਕਾਰਡ ਬਲਾਕ ਜਾਂ ਪੈਸੇ ਡੁੱਬਣ ਵਰਗੀਆਂ ਧਮਕੀਆਂ ਦੇ ਡਰ ਤੋਂ ਅਸੀਂ ਆਪਣੀ ਜ਼ਰੂਰੀ ਜਾਣਕਾਰੀ ਠੱਗਾਂ ਨਾਲ ਸਾਂਝੀ ਕਰ ਬੈਠਦੇ ਹਾਂ ਅਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਸਾਵਧਾਨ ਰਹੋ, ਸੁਰੱਖਿਅਤ ਰਹੋ। ਕਿਸੇ ਪ੍ਰਕਾਰ ਦੀ ਸਾਈਬਰ ਧੋਖਾਧੜੀ ਦੀ ਸੂਚਨਾ ਰਾਸ਼ਟਰੀ ਹੈਲਪਲਾਈਨ ਨੰਬਰ 1-55-26-0 ਤੇ ਦਿਓ।
1: ਨਮਸਕਾਰ, ਯੇ ਆਕਾਸ਼ਵਾਣੀ ਹੈ। 9 दशक यानी 90 साल जब टीवी का पर्दा कोरा था और इंटरनेट एक सपना, तब धुन की इस लहर ने भारत के हर घर में अपनी जगह बनाई। क्रिकेट के रोमांचक आंखों देखे हाल से लेकर मन की बात के संवाद तक,
2: आसमान में सिर उठाकर घने बादलों को चीरकर रोशनी का संकल्प ले, अभी तो सूरज उगा है।
1: आकाशवाणी सिर्फ एक रेडियो स्टेशन नहीं, हर भारतीय के संघर्ष और सफलता का साक्षी है। सूचना, शिक्षा और मनोरंजन का सबसे भरोसेमंद साथी। आज भी पहाड़ों की चोटी से लेकर सुदूर गांव तक हमारी आवाज ही आपकी पहचान है।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਫੁਲਕਾਰੀ
1: ਜੀ। ਅਤੇ ਅਸੀਂ ਗੱਲ ਕਰ ਰਹੇ ਸੀ ਜਿਹੜੀ ਇੰਨਾ ਜ਼ਿਆਦਾ ਮੌਸਮ ਹੈ ਕੋਈ ਵੀ ਹੈ ਨਾ, ਜਦੋਂ ਉਹਦਾ ਕਹਿੰਦੇ ਹੁੰਦੇ ਨੇ ਮਹੀਨੇ ਹੁੰਦੇ ਨੇ, ਜਿਸ ਤਰ੍ਹਾਂ ਮਈ ਜੂਨ ਹੋ ਗਈ, ਇਹਨਾਂ 'ਚ ਗਰਮੀ ਪੈਣੀ ਪੈਣੀ ਹੈ ਨਾ, ਤਾਂ ਉਹਦੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ। ਜੇ ਸਮਾਂ ਕਹਿੰਦੇ ਵਿਚਾਰ ਕੇ ਅਸੀਂ ਚੱਲਾਂਗੇ ਤਾਂ ਬਚਾਅ ਵੀ ਆਪਣਾ ਕਰ ਲਾਂਗੇ, ਹੈ ਨਾ
0: ਜੀ।
1: ਸੋ ਖਾਸ ਕਰਕੇ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਛੋਟੇ ਬੱਚਿਆਂ ਦਾ ਅਤੇ ਬਜ਼ੁਰਗਾਂ ਦਾ, ਉਹਨਾਂ ਦਾ ਜ਼ਿਆਦਾ ਖਿਆਲ ਰੱਖੀਏ ਅਸੀਂ, ਕਿਉਂਕਿ ਇਹ ਇਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ, ਲੂ ਇਸ ਤਰ੍ਹਾਂ ਦੀ ਚੱਲ ਰਹੀ ਹੈ, ਤੱਤੀਆਂ ਹਵਾਵਾਂ ਘਰੇ ਬੈਠਿਆਂ ਨੂੰ ਵੀ ਲੱਗਦੀਆਂ ਨੇ,
0: ਬਿਲਕੁਲ,
1: ਹੈ ਨਾ। ਅਤੇ ਅਸੀਂ ਸਵੇਰ ਸ਼ਾਮ ਹੈ ਜਿਹੜਾ ਜ਼ਰੂਰ ਸਾਨੂੰ ਬਾਹਰ ਨਿਕਲਣਾ ਚਾਹੀਦਾ, ਸੈਰ ਕਰਨੀ ਚਾਹੀਦੀ ਹੈ, ਕੁਦਰਤੀ ਹਵਾ ਜਿਹੜੀ ਉਹ ਲੈਣੀ ਚਾਹੀਦੀ ਆ। ਅਤੇ ਮੈਂ ਬਹੁਤ ਸਾਰੇ ਬਜ਼ੁਰਗ ਹਲੇ ਵੀ ਦੇਖੇ ਨੇ ਜਿਹੜੇ ਕਿ ਏਸੀਆਂ 'ਚ ਨਹੀਂ ਬੈਠਦੇ, ਉਹ ਕਹਿੰਦੇ ਨੇ ਵੀ ਇਹਦੇ ਨਾਲ ਤਾਂ ਜਿਹੜਾ ਸਾਡਾ ਪਿੰਡਾ ਜੁੜ ਜਾਂਦਾ ਹੈ ਨਾ, ਹੱਡ ਪੈਰ ਦੁਖਣ ਲੱਗ ਜਾਂਦੇ ਨੇ, ਤਾਂ ਕਿਉਂਕਿ ਉਹਨਾਂ ਨੇ ਕਦੇ ਇਹਨਾਂ ਹਵਾਵਾਂ ਦੇ ਵਿੱਚ ਉਹ ਬੈਠੇ ਨਹੀਂ। ਅਤੇ ਹੁਣ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਜਿਹੜਾ ਜੇ ਅਸੀਂ ਕਹੀਏ ਤਾਂ ਸੋਜੀ ਹੀ ਇਹਨਾਂ 'ਚ ਆਈ ਹੈ, ਤਾਂ ਉਹ ਇਸ ਤੋਂ ਬਿਨਾਂ ਬੈਠ ਹੀ ਨਹੀਂ ਸਕਦੇ। ਪਰ ਗੱਲ ਇਹ ਹੈ ਵੀ ਉਹਨਾਂ ਨੂੰ ਹਜੇ ਵੀ ਉਹ ਜਿਹੜੇ ਦਰਖਤ ਦੀ ਛਾਂ ਹੈ ਨਾ, ਜਦੋਂ ਤੱਕ ਉਹ ਜਾਂਦੀ ਨਹੀਂ, ਦੁਪਹਿਰ ਸਿਖਰ ਸਿਰ 'ਤੇ ਆ ਜਾਂਦੀ ਹੈ, ਉਦੋਂ ਤੱਕ ਨਹੀਂ ਉਹ ਉੱਠਦੇ। ਅਤੇ ਬਚਾਅ ਲਈ ਕੀ ਕਰ ਲੈਂਦੇ ਨੇ, ਉਹ ਤਰੀਕੇ ਮੈਂ ਤਾਂ ਸਾਂਝਾ ਕਰ ਰਹੀ ਹਾਂ, ਇੱਕ ਤਾਂ ਉਹਨਾਂ ਦੀ ਖਾਸੀਅਤ ਹੈ, ਅਤੇ ਦੂਜੀ ਜੇਕਰ ਅਸੀਂ ਵੀ ਚਾਹੀਏ, ਜਿਵੇਂ ਅਸੀਂ ਕਿਤੇ ਸਫ਼ਰ 'ਚ ਜਾ ਰਹੇ ਹਾਂ, ਸਕੂਟਰ ਮੋਟਰਸਾਈਕਲ 'ਤੇ ਹਾਂ, ਤਾਂ ਸਾਨੂੰ ਕੋਈ ਨਾ ਕੋਈ ਸੁੱਤੀ ਕੱਪੜਾ ਜਾਂ ਪਰਨਾ ਕੋਈ ਇਸ ਤਰ੍ਹਾਂ ਦੀ ਚੀਜ਼ ਸਾਡੇ ਕੋਲ, ਚੁੰਨੀ ਹੋਣੀ ਚਾਹੀਦੀ ਆ, ਜਿਹਨੂੰ ਜੇ ਤੁਹਾਨੂੰ ਬਹੁਤ ਜ਼ਿਆਦਾ ਲੱਗ ਰਹੀ ਹੈ ਲੂ, ਜਾਂ ਅਸੀਂ ਕਿਸੇ ਬੱਚੇ ਨੂੰ ਲੈ ਕੇ ਜਾ ਰਹੇ ਹਾਂ ਬਾਹਰ ਜਾਂ ਬਜ਼ੁਰਗ ਨੂੰ, ਤਾਂ ਉਹਨੂੰ ਗਿੱਲੀ ਕਰਕੇ ਲਪੇਟ ਕੇ ਜਾਈਏ
0: ਜੀ,
1: ਹੈ ਨਾ। ਉਹਦੇ ਨਾਲ ਸਾਨੂੰ ਹਵਾ ਜਿਹੜੀ ਉਹ ਠੰਡੀ ਲੱਗਦੀ ਹੈ। ਇਹ ਹੈਗੇ ਸਾਡੇ ਪੁਰਾਣੇ ਏਅਰ ਕੰਡੀਸ਼ਨਰ
0: ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਏਅਰ ਕੰਡੀਸ਼ਨਰ ਦੀ, ਖੈਰ ਆਪਾਂ ਵਾਰ ਵਾਰ ਇਸ ਚੀਜ਼ ਦੀ ਜ਼ਿਕਰ ਇਹਦਾ ਕਰ ਰਹੇ ਹਾਂ, ਬਾਕੀ
1: ਯਾਦ ਇਹੀ ਆ ਰਿਹਾ,
0: ਚਾਹੇ ਅਸੀਂ ਖੁਦ ਵੀ ਏਅਰ ਕੰਡੀਸ਼ਨਰ ਦੇ ਨੀਚੇ ਹੀ ਬੈਠੇ ਹਾਂ, ਪਰ ਫਿਰ ਵੀ ਇੱਕ ਟਾਈਮ ਟੇਬਲ ਹੈ ਜਿਹੜਾ ਜ਼ਰੂਰ ਹੋਣਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਏਅਰ ਕੰਡੀਸ਼ਨਰ ਨਾ ਵਰਤੋ ਤੁਸੀਂ,
1: ਬਿਲਕੁਲ
0: ਸਾਰਾ ਦਿਨ ਜਦੋਂ ਸਵੇਰ ਤੋਂ ਲੈ ਕੇ ਲਗਾਤਾਰ ਚੱਲ ਰਿਹਾ ਹੋਊਗਾ ਨਾ, ਬਾਹਰ ਦੀ ਅਸੀਂ ਹਵਾ ਲੈ ਹੀ ਨਹੀਂ ਰਹੇ ਜਿਹੜੀ ਕੁਦਰਤੀ ਹੈ, ਤਾਂ ਫਿਰ ਕੰਮ ਖਰਾਬ ਹੋ ਜਾਂਦਾ, ਸਕਿਨ ਦੀਆਂ ਦਿੱਕਤਾਂ ਸਾਨੂੰ ਆਉਣ ਲੱਗ ਜਾਂਦੀਆਂ ਨੇ, ਅੱਖਾਂ ਦੀ ਡਰਾਈਨੈਸ ਹੈ ਜਿਹੜੀ ਉਹ ਵੱਧ ਜਾਂਦੀ ਹੈ, ਕਿਉਂਕਿ ਹੁਣ ਜਿਵੇਂ ਖੁਸ਼ਕੀ ਦਾ ਮੌਸਮ ਅਸੀਂ ਕਹਿ ਸਕਦੇ ਹਾਂ, ਲੂ ਚੱਲ ਰਹੀ ਹੈ, ਗਰਮ ਹਵਾਵਾਂ ਨੇ, ਇਸ ਕਰਕੇ ਲਗਾਤਾਰ ਜਦੋਂ ਏਸੀ 'ਚ ਬਹਿੰਦੇ ਹਾਂ ਅਸੀਂ ਤਾਂ ਜਿਹੜੀ ਸਕਿਨ ਡਰਾਈ ਹੋ ਜਾਂਦੀ ਹੈ,
1: ਡਰਾਈਨੈਸ ਵਧਾਉਂਦਾ,
0: ਹਾਂ ਅੱਖਾਂ ਦੇ ਵਿੱਚ ਖਾਰਿਸ਼ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ, ਬਾਹਰ ਵੀ ਲੂ ਹੁੰਦੀ ਹੈ। ਸੋ ਇੱਕ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ, ਜਿਵੇਂ ਆਪਣੇ ਇਨਵਾਇਰਮੈਂਟ ਨੂੰ ਚਾਹੀਦਾ ਹੁੰਦਾ, ਉਸੇ ਤਰ੍ਹਾਂ ਸਾਡੇ ਸਰੀਰ ਨੂੰ ਵੀ ਇੱਕ ਸਹੀ ਬੈਲੈਂਸ ਦੀ ਜ਼ਰੂਰਤ ਹੁੰਦੀ ਹੈ।
1: ਹਾਂ ਬਿਲਕੁਲ, ਉਹਨੂੰ ਨਵੀਂ ਦੀ ਵੀ ਜ਼ਰੂਰਤ ਹੈ, ਤਾਂ ਉਹਦੇ ਲਈ ਤੁਸੀਂ ਵੱਧ ਤੋਂ ਵੱਧ ਪਾਣੀ ਹੈ ਜਿਹੜਾ ਉਹ ਸਾਨੂੰ ਪੀਣਾ ਚਾਹੀਦਾ, ਸਕੰਜਵੀ ਹੋ ਗਈ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਭੈਣਾਂ ਬਣਾ ਕੇ ਰੱਖਦੀਆਂ ਨੇ, ਸ਼ਰਬਤ ਹੋ ਗਏ, ਹੈ ਨਾ, ਅਤੇ ਜੋ ਵੀ ਤੁਸੀਂ ਪੀ ਸਕਦੇ ਹੋ, ਗੂੰਦ ਕਤੀਰਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਵੇਲੇ ਸਾਨੂੰ ਇਸ ਲੂ ਤੋਂ ਬਚਾ ਸਕਦੀਆਂ ਨੇ। ਅਤੇ ਅਸੀਂ ਬੱਚਿਆਂ ਨੂੰ ਜ਼ਰੂਰ ਅਤੇ ਆਪ ਵੀ, ਮੇਰੇ ਖਿਆਲ ਦੇ ਵਿੱਚ ਚਾਹ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਘਟਾ
0: ਦੇਣੀ ਚਾਹੀਦੀ ਹੈ, ਬਿਲਕੁਲ, ਕਿਉਂਕਿ ਠੰਡੇ ਜਿਹੜੇ ਪੇਅ ਪਦਾਰਥ ਨੇ ਬਹੁਤ ਹੁੰਦੇ ਨੇ, ਬਹੁਤ ਆਪਸ਼ਨ ਵੀ ਹੈਗੇ ਨੇ ਸਾਡੇ ਕੋਲ, ਫਿਰ ਜੇ ਤੁਹਾਨੂੰ ਨਹੀਂ ਵੀ ਆਉਂਦੇ ਤਾਂ ਤੁਸੀਂ ਸੋਸ਼ਲ ਮੀਡੀਆ ਦੀ ਹੈਲਪ ਲੈ ਸਕਦੇ ਹੋ
1: ਜੀ,
0: ਬਹੁਤ ਵਰਾਇਟੀ
1: ਨਹੀਂ, ਸਾਡੇ ਜਿਹੜੇ ਬਜ਼ੁਰਗ ਨੇ ਸਾਡੇ, ਉਹਨਾਂ ਕੋਲ ਤਾਂ ਬਹੁਤ ਵਰਾਇਟੀਆਂ, ਬਹੁਤ ਚੀਜ਼ਾਂ ਨੇ, ਕਿਉਂਕਿ ਉਹਨਾਂ ਨੇ ਸਮੇਂ ਬਿਤਾਏ ਨੇ, ਹੈ ਨਾ, ਉਹਨਾਂ ਨੂੰ ਸਾਰਾ ਪਤਾ, ਉਹਨਾਂ ਨੇ ਕੰਮ ਵੀ ਕੀਤੇ ਨੇ, ਉਹ ਕਹਿੰਦੇ ਸੀ ਘਰੇ ਬੈਠ ਕੇ ਨਹੀਂ ਸਰਦਾ ਸਾਡਾ, ਅਸੀਂ ਕੰਮ ਵੀ ਕਰਨੇ ਨੇ, ਉਹ ਕੰਮ ਵੀ ਕਰਦੇ ਸੀ ਪਰ ਨਾਲ ਨਾਲ ਆਪਣਾ ਬਚਾਅ ਵੀ ਕਰਦੇ ਸੀ। ਲੱਸੀ ਹੋ ਗਈ, ਦਹੀਂ ਹੋ ਗਿਆ, ਹੈ ਨਾ, ਇਹਨਾਂ ਚੀਜ਼ਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ
0: ਜੀ। ਅਤੇ ਗੂੰਦ ਕਤੀਰਾ ਹੋ ਗਿਆ, ਉਹ ਵੀ ਅਸੀਂ ਲੈ ਸਕਦੇ ਹਾਂ, ਅਤੇ ਕਿੰਨੇ ਤਰ੍ਹਾਂ ਦੇ ਤਰੀਕੇ ਦੇ ਫਲੇਵਰ ਦੇ ਨਾਲ ਅਸੀਂ ਵਰਤ ਸਕਦੇ ਹਾਂ
1: ਜੀ।

0: आवाज़ विश्वास अते विरासत ते 90 साल दी कहानी आकाशवाणी।
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ
2: ਜੀ।
1: ਤੇ ਅੱਜ ਗੱਲ ਕਰ ਰਹੇ ਹਾਂ ਮੌਸਮ ਦੀ ਕਿ ਮੌਸਮ ਕਿੰਨਾ ਜ਼ਿਆਦਾ ਤਪ ਰਿਹਾ ਗਰਮ ਹੈ ਜੋ ਕਿ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ, ਪਰ ਉਸ ਦੇ ਲਈ ਰਾਜਵਿੰਦਰ ਜੀ ਆਪਾਂ ਕੀ ਹੱਲ ਕਰ ਸਕਦੇ ਹਾਂ? ਵਾਰ ਵਾਰ ਅਸੀਂ ਕਹਿੰਦੇ ਹਾਂ ਆਪਣੇ ਪ੍ਰੋਗਰਾਮਾਂ 'ਚ ਵੀ ਵੱਧ ਤੋਂ ਵੱਧ ਜਿਹੜੇ ਬੂਟੇ ਨੇ ਉਹ ਅਸੀਂ ਲਾਈਏ, ਦਰਖਤ ਲਾਈਏ, ਕਿਉਂਕਿ ਜਿਹੜੀ ਇੱਕ ਮੁਹਿੰਮ ਚਲਾ ਦਿੰਦੇ ਹਾਂ ਨਾ ਅਸੀਂ, ਕੋਈ ਵੀ ਵੀਕ ਮਤਲਬ ਹਫ਼ਤਾ ਮਨਾਇਆ ਜਾਂਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਬੜਾ ਪ੍ਰਚਾਰ ਕਰਦੇ ਹਾਂ
2: ਬਿਲਕੁਲ
1: ਵੀ ਬੂਟੇ ਲਾਉਣੇ ਚਾਹੀਦੇ, ਇੱਦਾਂ ਕਰਨਾ ਚਾਹੀਦਾ। ਬਹੁਤ ਸਾਰੀਆਂ ਸੰਸਥਾਵਾਂ ਜਾਂ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਆਰਗੇਨਾਈਜੇਸ਼ਨ ਦੀ ਜੇ ਗੱਲ ਕਰ ਲਈਏ ਤਾਂ ਉੱਥੇ ਫੋਟੋਆਂ ਖਿਚਾ ਲਈਆਂ ਜਾਂਦੀਆਂ ਨੇ, ਹਾਂ ਅਸੀਂ

0: ਫਲਾਣੀ ਜਗ੍ਹਾ ਜਾ ਕੇ
1: ਮੈਂ ਉਹੀ ਗੱਲ
0: ਲਾਇਆ
1: ਕਰਨ ਲੱਗੀ ਸੀ ਵੀ ਦੇਖੋ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਕਈ ਲੋਕੀ ਤਾਂ ਬਹੁਤ ਹੀ ਸੇਵਾ ਭਾਵ ਨਾਲ ਕੰਮ ਕਰਦੇ ਨੇ ਹਨਾ, ਤੇ ਕੁਛ ਵੀ ਜਿਵੇਂ ਤੁਸੀਂ ਦੱਸਿਆ ਵਿੱਚ ਇੱਦਾਂ ਵੀ ਆ। ਉਹੀ ਗੱਲ ਹੈ ਵੀ ਉਹਨਾਂ ਦੀ ਮਿਹਨਤ ਕੀਤੀ ਹੋਈ ਕੀ ਇਸ ਗਰਮੀ ਚ ਕਿਸੇ ਨੂੰ ਛਾਂ ਦਊਗੀ ਕਿ ਇੱਥੇ ਤੱਕ ਪਹੁੰਚ ਗਏ ਅਸੀਂ ਤਾਂ ਅਸੀਂ ਸਫਲ ਹੈ,
0: ਤੇ ਕਿੰਨਾ ਟਾਈਮ ਉਹ ਰੁੱਖ ਛਾਂ ਦਊਗਾ।
1: ਹਾਂ,
0: ਤੁਸੀਂ ਦੁਨੀਆਂ ਤੇ ਹੈਗੇ ਹੋ ਚਾਹੇ ਨਹੀਂ ਹੈਗੇ, ਪਰ ਤੁਹਾਡੇ ਹੱਥੀਂ ਲਾਇਆ ਉਹ ਜਿਹੜਾ ਬੂਟਾ
1: ਜੀ,
0: ਉਹ ਕਿੰਨੇ ਲੋਕਾਂ ਨੂੰ ਛਾਂ ਦੇਗਾ ਤੇ ਕਿੰਨਾ ਸਕੂਨ ਮਿਲਦਾ ਇਸ ਗੱਲ ਤੋਂ।
1: ਬਿਲਕੁਲ, ਤੇ ਤੁਸੀਂ ਦੇਖੋ ਪਹਿਲਾਂ ਜਿਹੜਾ ਜਦੋਂ ਸਾਨੂੰ ਛੋਟੇ ਹੁੰਦੇ ਇੱਕ ਲੈਸਨ ਹੁੰਦਾ ਸੀਗਾ ਨਿੰਮ ਦੀ ਛਾਂ, ਹੈਨਾ, ਤੇ ਉਹਦਾ ਵੀ ਇੰਨਾ ਚੱਕਰ ਪੈਂਦਾ ਸੀ ਵੀ ਇੱਕ ਘਰ ਦੇ ਵਿੱਚ ਛਾਂ ਹੈ, ਉਹਦੇ ਪੱਤੇ ਦੂਜੇ ਘਰ 'ਚ ਚਲੇ ਜਾਂਦੇ ਨੇ, ਉਹਦੀ ਛਾਂ ਦੂਜੇ ਘਰ 'ਚ ਚਲੀ ਜਾਂਦੀ ਹੈ, ਤੇ ਫਿਰ ਅੱਗੇ ਉਹ ਵੀ ਇੰਨੇ ਮਤਲਬ ਵੀ ਗਰਮੀ ਦੇ ਵਿੱਚ ਤਾਂ ਉਹਨਾਂ ਨੂੰ ਲੋੜ ਹੈ ਛਾਂ ਦੀ, ਉਦੋਂ ਕੁਛ ਨਹੀਂ ਸੀ ਬੋਲਦੇ, ਸਰਦੀ ਦੇ ਵਿੱਚ ਛਾਂ ਦੀ ਲੋੜ ਨਹੀਂ ਸੀ ਤਾਂ ਫਿਰ ਉਹਨਾਂ ਨੂੰ ਦਰਖਤ ਚੁੱਭਦਾ ਸੀ, ਹੈਨਾ। ਸੋ ਇੱਦਾਂ ਦੀਆਂ ਗੱਲਾਂ ਉਹ ਵੀ ਖਤਮ ਹੋ ਗਈਆਂ ਹੁਣ ਤਾਂ, ਕਿਉਂਕਿ ਦਰਖਤ ਹੀ ਨਹੀਂ ਰਹੇ,
0: ਦਰਖਤ ਹੀ ਨਹੀਂ ਰਹੇ। ਸੋ ਬੂਟਿਆਂ ਦੀ ਲਾਉਣ ਦੀ ਪਹਿਲ ਸਾਨੂੰ ਹਰੇਕ ਨੂੰ ਕਰਨੀ ਚਾਹੀਦੀ ਹੈ, ਜ਼ਿਆਦਾ ਨਹੀਂ ਇੱਕ ਬੂਟਾ ਅਸੀਂ ਲਾ ਸਕਦੇ ਹਾਂ, ਕਿਉਂਕਿ ਹਰੇਕ ਪਰਿਵਾਰ ਦਾ ਜੇ ਮੈਂਬਰ, ਕਿਉਂਕਿ ਘੱਟੋ ਘੱਟ 3 ਤੋਂ 4 ਮੈਂਬਰ ਤਾਂ ਹੁੰਦੇ ਹੀ ਨੇ ਘਰ ਦੇ ਵਿੱਚ, ਜੇ 4 ਉਹਦੇ 4 ਮੈਂਬਰ ਇੱਕੋ ਇੱਕ ਬੂਟਾ ਲਾਉਣ ਤੇ ਕਿੰਨੇ ਹੀ ਪਰਿਵਾਰ ਨੇ, ਕਿੰਨੇ ਹੀ ਘਰ ਨੇ ਆ।
1: ਮੈਂ ਤਾਂ ਇਹ ਕਹਿੰਦੀ ਹਾਂ ਵੀ ਇੱਕ ਜਣਾ ਲਾ ਦੇਵੇ ਤੇ 3 ਜਣੇ ਉਹਨੂੰ ਪਾਲ ਦੇਣ, ਇਹ ਵੀ ਬਹੁਤ ਵੱਡੀ ਗੱਲ ਹੈ ਨਾ, ਤਾਂ ਕਿ ਉਹ ਛਾਂ ਦੇਣ ਲਾਇਕ ਹੋ ਜਾਵੇ। ਦੇਖੋ ਸਫਲ ਅਸੀਂ ਉਦੋਂ ਹੀ ਆ ਜਦੋਂ ਅਸੀਂ ਛਾਂਦਾਰ ਬੂਟੇ ਆ ਜਿਹੜੇ ਉਹਦੀ ਛਾਂ ਚ ਬੈਠ ਕੇ ਛਾਂ ਮਾਨਣ ਲੱਗ ਗਏ, ਤਾਂ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਚ ਸਾਨੂੰ ਯਾਦ ਆਉਂਦੀ ਆ ਉਹਨਾਂ ਦਰਖਤਾਂ ਦੀ
0: ਜੀ। ਸੋ ਇਹਨਾਂ ਗੱਲਾਂ ਦਾ ਅਸੀਂ ਖਾਸ ਧਿਆਨ ਰੱਖੀਏ, ਵੈਸੇ ਹੈ ਛੋਟੀ ਛੋਟੀਆਂ ਨੇ, ਪਤਾ ਵੀ ਸਾਰਿਆਂ ਨੂੰ ਹੀ ਹੁੰਦਾ, ਪਰ ਇੱਕ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਵਾਰ ਵਾਰ ਤੁਹਾਨੂੰ ਚੇਤੇ ਕਰਾਉਣ ਦੀ, ਯਾਦ ਕਰਾਉਣ ਦੀ, ਸੋ ਉਹ ਰਿਮਾਇੰਡਰ ਦੀ ਤਰ੍ਹਾਂ ਹੀ ਅਸੀਂ ਕੰਮ ਕਰਦੇ ਹਾਂ।
1: ਬਹੁਤ ਸਾਰੇ ਜਿਹੜੇ ਦਰਖਤ ਨੇ ਸੰਘਣੇ ਛਾਂ ਵਾਲੇ, ਜਿਵੇਂ ਤੂਤ ਹੋ ਗਏ, ਨਿੰਮ ਹੋ ਗਈ, ਬਰੋਟਾ ਹੋ ਗਿਆ, ਪਿੱਪਲ ਹੋ ਗਏ, ਹੈਨਾ,
0: ਇਹਨਾਂ
1: ਹਾਂ ਇਹਨਾਂ ਦੀ ਜਿਹੜੀ ਛਾਂ ਹੈ ਸੰਘਣੀ ਹੁੰਦੀ ਹੈ ਤੇ ਠੰਡੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਨੂੰ ਧੁੱਪ ਨਹੀਂ ਨਿਕਲਦੀ ਤਾਂ ਕਰਕੇ, ਹੈਨਾ, ਤੇ ਉਹਨਾਂ ਦੇ ਹਰੇ ਹਰੇ ਪੱਤੇ ਨੇ ਜਿਹੜੇ ਉਹ ਵੀ ਸਾਨੂੰ ਦੇਖਣ ਨੂੰ ਚੰਗੇ ਲੱਗਦੇ ਨੇ, ਤੇ ਸੋ ਅਸੀਂ ਜੇਕਰ ਚਾਹੁੰਦੇ ਹਾਂ ਵੀ ਅਸੀਂ ਥੋੜਾ ਬਹੁਤਾ ਬਚੇ ਰਹੀਏ, ਕੁਦਰਤ ਦੇ ਨਾਲ ਜੁੜੇ ਰਹੀਏ, ਤਾਂ ਸਾਨੂੰ ਇਹਨਾਂ ਕੰਮਾਂ ਵੱਲ ਪਹਿਲ ਕਰਨੀ ਪੈਣੀ ਆ
0: ਜੀ।

0: ਸੋ ਸਾਡਾ ਵੀ ਇਹੀ ਸੁਪਨਾ ਹੈ ਕਿ ਅਸੀਂ ਬੂਟੇ ਵੱਧ ਤੋਂ ਵੱਧ ਲਾਈਏ ਅਤੇ ਆਪਣੇ ਇਨਵਾਇਰਮੈਂਟ ਨੂੰ ਹੋਰ ਸੋਹਣਾ ਬਣਾਈਏ ਜੀ। ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਇਸ
1: ਬਿਲਕੁਲ
0: ਦੇ
1: ਜੀ,
0: ਨਾਲ ਹੀ ਮੈਨੂੰ ਜਸਪ੍ਰੀਤ ਅਤੇ
1: ਮੈਨੂੰ ਰਾਜਵਿੰਦਰ ਨੂੰ
0: ਪ੍ਰੋਗਰਾਮ ਫੁਲਕਾਰੀ ਖਤਮ ਕਰਨ ਦੀ ਦਿਓ ਇਜਾਜ਼ਤ।
1: ਇਜਾਜ਼ਤ।

0: ਪ੍ਰੋਗਰਾਮ ਨਾਰੀ ਲੋਕ ਲੇਖਾ ਹਾਜ਼ਰ ਮੈਂ ਜਸਪ੍ਰੀਤ ਔਰ ਮੇਰੀ ਗੱਲ
1: ਰਾਜਵਿੰਦਰ
0: ਹੋਰ
1: ਕੌਰ।
0: ਰਾਜਵਿੰਦਰ ਕਿਆ ਹਾਲ ਚਾਲ ਹੈ
1: ਜੀ ਬਹੁਤ ਵਧੀਆ, ਉਮੀਦ ਕਰਾਂ ਮਾਰੀਆਂ ਭੈਣਾਂ ਕਾ ਵੀ ਠੀਕ ਹੋਣਾ, ਕਿਉਂਕਿ ਮੌਸਮ ਕੀ ਜਿਸ ਤਰ੍ਹਾਂ ਹਮੇ ਪਹਿਲਾਂ ਵੀ ਬਾਤ ਕਰ ਰਹੇ ਥੇ, ਦੇਖਿਆ ਜਿਸ ਤਰ੍ਹਾਂ ਕਾ ਮੌਸਮ ਹੋਏਗਾ ਫਿਰ ਬਾਤਾਂ ਤਾਂ ਹਮੇ ਕਰੇਂਗੇ, ਹੈ ਨਾ। ਤਾਂ ਖਾਸ ਕਰਕੇ ਮਾਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਰੋਟੀ ਪਾਣੀ ਵੀ ਕਰਨਾ ਹੋਆ ਗਰਮੀ ਮਾ, ਹੈ ਨਾ, ਗਰਮੀ ਹੋਏ ਸਰਦੀ ਹੋਏ ਇਹੋ ਕੰਮ ਹੈ ਜਿਹੜਾ ਕਰਨਾ ਹੀ ਕਰਨਾ, ਪਰ ਕਰਨੇ ਕਰਨੇ ਮਾ ਫਰਕ ਹੋਆ, ਹੈ ਨਾ। ਕੁਛ ਭੈਣਾਂ ਇਸ ਤਰ੍ਹਾਂ ਕਹਿ ਦਿਆਂ ਵੀ ਉਹ ਕੰਮ ਤਾਂ ਮੈਨੂੰ ਕਰਨਾ ਹੀ ਪਵਾ, ਹੈ ਨਾ, ਕਈ ਕਹਿ ਦਿਆਂ ਜੋ ਮਰਜ਼ੀ ਹੋਏ ਰੋਟੀ ਤਾਂ ਖਾਣੀ ਹੈ। ਇਹਨਾਂ ਦੋਨਾਂ ਚੀਜ਼ਾਂ ਮਾ ਬਹੁਤ ਫਰਕ,
0: ਬਹੁਤ ਫਰਕ ਹੈ। ਇੱਕ ਤੋਂ ਦੇਖੋ ਮਜਬੂਰੀ ਮੈਂ ਕਰਨਾ ਕੰਮ, ਇੱਕ ਕਹਿੰਦੇ ਆ ਮੋਹ ਪਿਆਰ ਮਾਈ ਕਰਨਾ, ਹੈ ਨਾ,
1: ਬਿਲਕੁਲ।
0: ਦੋਨਾਂ ਕੰਮਾਂ ਨੂੰ ਕਰਨੇ ਮੈਂ ਬੜਾ ਫਰਕ ਹੈ। ਇੱਕ ਬੰਦੇ ਨੇ ਮਨ

0: ਕੇ ਕੰਮ ਕਰਨਾ,
1: ਜੀ
0: ਤੋ ਉਹ ਕੰਮ ਫਰਕ ਹੈ ਜਿਹੜਾ ਉਹ ਦਿਖਾ ਵੀ ਹੈ, ਚਾਹੇ ਥਮੇ ਰੋਟੀ ਪਾਣੀ ਵੀ ਬਣਾ ਰਹੇ ਹਾਂ ਘਰਾਂ, ਹੈ ਨਾ, ਖਾਣਾ ਤਿਆਰ ਕਰ ਰਹੇ ਹਾਂ ਰਸੋਈ ਮੈਂ ਆਪਣੀ, ਜਦ ਥਮੇ ਉਹ ਜੇ ਮੰਨ ਕੇ ਗੱਲ ਕੁਛ ਵੀ ਬਣਾ ਰਹੇ ਹਾਂ ਨਾ, ਤਾਂ ਉਸਕਾ ਅਸਰ ਹੈ ਜਿਹੜਾ ਥਾਰੇ ਖਾਣੇ ਮੈਂ ਜ਼ਰੂਰ ਦੇਖਣੇ ਨੂੰ ਮਿਲੇਗਾ।
1: ਜੀ ਬਿਲਕੁਲ। ਸੋ ਭੈਣੋ ਹਮੇ ਯੋਹੀ ਬਾਤ ਕਹਾਂ ਵੀ ਜੋ ਆਪਣਾ ਕੰਮ ਹੈ ਮਾਨੂੰ ਖੁਸ਼ ਹੋ ਕੇ ਕਰਨਾ ਚਾਹੀਦਾ, ਤਾਂ ਕਿ ਜਿਹੜਾ ਘਰ ਮਾਂ ਜੋ ਦੇਖੋ ਕਹਿੰਦੇ ਹਾਂ ਵੀ ਬਹੁਤ ਬੜੀ ਡਿਊਟੀ ਹੋਆ ਇੱਕ ਭੈਣ ਨੇ ਜਿਹੜਾ ਸਾਰਿਆਂ ਨੂੰ ਸੰਭਾਲਣਾ ਘਰ ਕਾ ਰੋਟੀ ਪਾਣੀ ਕਰਨਾ, ਤਾਂ ਉਸਨੂੰ ਆਪਣੇ ਆਪ ਪਰ ਗਿਲਟੀ ਨਹੀਂ ਫੀਲ ਕਰਨੀ ਚਾਹੀਦੀ, ਸਗੋਂ ਫਖਰ ਮਹਿਸੂਸ ਕਰਨਾ ਚਾਹੀਦਾ ਵੀ ਦੇਖਿਆ ਸਾਰੇ ਮੇਰੇ ਕਿ ਨਹੀਂ ਦੇਖਾਂ, ਔਰ ਹੋਆ ਵੀ ਇਸ ਤਰ੍ਹਾਂ ਹੀ ਹੈ, ਹੈ ਨਾ, ਰੋਟੀ ਦਾ ਟਾਈਮ ਹੋ ਗਿਆ, ਬੱਚਿਆਂ ਨੇ ਵੀ ਦੇਖਣਾ, ਬਜ਼ੁਰਗਾਂ ਨੇ ਵੀ ਦੇਖਣਾ, ਹੈ ਨਾ, ਸਾਰਿਆਂ ਨੂੰ, ਉਹਨਾਂ ਨੂੰ ਇਹ ਉਹ ਹੋਆ ਵੀ ਹਾਂ ਜੇ ਥਾਰੇ ਪਰ ਕੋਈ ਉਮੀਦ ਹੈ, ਹੈ ਨਾ, ਇਹ ਥਮੇ ਉਮੀਦ ਪਰ ਖਰੇ ਹੀ ਨਹੀਂ ਉਤਰਦੇ ਹੈ, ਤੇ ਫਿਰ ਥਾਰੇ ਤੇ ਕਿਸੇ ਨੂੰ ਕੋਈ ਉਮੀਦ ਵੀ ਨਹੀਂ ਹੈ, ਔਰ ਨਾ ਥਾਰੇ ਗੱਲ ਕੇ ਫਿਰ ਕਿਸੇ ਨੂੰ ਪਿਆਰ ਵੀ ਨਹੀਂ ਲੈਣਾ।
0: ਬਿਲਕੁਲ, ਔਰ ਉਮੀਦ ਵੀ ਫਿਰ ਆਪਾਂ ਉਸੇ ਤੇ ਕਰਾਂ ਜਿੱਥੇ ਤੇ ਇਹੋ ਆਪਾਂ ਨੂੰ ਪਤਾ ਹੋਏ ਵੀ ਹਾਂ ਉਮੀਦ ਪੂਰੀ ਹੋ ਜਾਣੀ ਹੈ।
1: ਜੀ ਬਿਲਕੁਲ, ਉਮੀਦ ਪੂਰੀ ਵੀ ਕਰਵਾਓ ਆਪਣੀ, ਔਰ ਪਿਆਰ ਸਤਿਕਾਰ ਵੀ ਦਿਓ, ਇਹੋ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਜਿਨ੍ਹਾਂ ਕਿ ਗੈਲ ਮਾਰੇ ਪਰਿਵਾਰ ਹੈ ਬੜੇ ਹੱਸਦੇ ਦੁੱਸਦੇ ਰਹਾਂ। ਸੋ ਹਮੇ ਤਾਂ ਇਸੇ ਤਰ੍ਹਾਂ ਚਾਹਾਂ ਵੀ ਮਾਰੀਆਂ ਭੈਣਾਂ ਇੰਨੀ ਗਰਮੀ ਮਾਂ ਵੀ ਹੱਸਦੀਆਂ, ਔਰ ਕਲੇਜੇ ਮਾਂ ਵੀ ਠੰਡ ਪੈਂਦੀ ਰਹੇ ਸਾਰੀਆਂ।
0: ਜਦ ਆਪਾਂ ਨਾ ਕਿਸੇ ਦਾ ਹੱਸਦਾ ਚਿਹਰਾ ਦੇਖ ਲਿਆ ਨਾ, ਮੂੰਹ ਦੇਖ ਲਿਆ, ਉਹੀ ਅੱਧੀ ਖੁਸ਼ੀ ਤੋਂ ਵੈਸੇ ਆਪਾਂ ਨੂੰ ਹੋਣ ਲੱਗ ਜਾ ਵੀ ਹਾਂ ਵੀ ਐਨ ਖਿੜੇ ਮੱਥੇ ਮਾਰੀ ਨੂੰਹ ਧੀ ਨੇ ਮੈਨੂੰ ਰੋਟੀ ਪਾ ਕੇ ਦੇ।
1: ਬਿਲਕੁਲ, ਦੇਖੋ ਅੱਧੀ ਭੁੱਖ ਹੈ ਜਿਹੜੀ, ਜੋ ਕਹਿੰਦੇ ਆ ਵੀ ਰੋਟੀ ਖਾਵਾਂ ਹਮੇ ਢਿੱਡ ਵਾਸਤੇ, ਨਿਊਟ੍ਰੀਸ਼ਨ ਮਾਨੂੰ ਚਾਹੀਦੇ ਆ, ਸਭ ਤੋਂ ਪਹਿਲੇ ਤਾਂ ਚਿਹਰੇ ਤੇ ਹੀ ਮਿਲ ਜਾ ਖੁਸ਼ੀ ਜਿਹੜੀ ਉਹ ਮਿਲ ਜਾ, ਹਾਜ਼ਮ ਰੋਟੀ ਸੌਖੀ ਆ ਜਾ
0: ਜੀ।
1: ਸੋ ਇਸ ਤਰ੍ਹਾਂ ਛੋਟੀ ਛੋਟੀਆਂ ਬਾਤਾਂ ਜਿਨ੍ਹਾਂ ਕਿ ਗੈਲ ਹਮੇ ਆਪਣੇ ਪਰਿਵਾਰ ਹੈ ਉਹਨਾਂ ਨੂੰ ਖੁਸ਼ਹਾਲ ਬਣਾ ਸਕਾਂ ਆਪਣੀ ਜ਼ਿੰਦਗੀ ਨੂੰ, ਚਾਹੇ ਗਰਮੀ ਹੋਏ ਚਾਹੇ ਹੋਏ ਸਰਦੀ, ਜੋ ਮਰਜ਼ੀ ਹੋਏ, ਇਹਨਾਂ ਦੋਨੇ ਤਿੰਨੇ ਜੋ ਵੀ ਮੌਸਮ ਆਵਾਂ, ਹਮ ਸਾਰੇ ਰਲ ਮਿਲ ਕੇ ਇਹਨਾਂ ਨੂੰ ਕੱਟ ਸਕਾਂ।
0: ਬਿਲਕੁਲ।

0: बचो। अपना डेबिट कार्ड, क्रेडिट कार्ड या एटीएम दा कोड कदे भी किसे नाल सांझा ना करो। कुछ पैसे बचा लैण दे चक्कर विच फ्री दे लालच विच पैसे जितन या कैशबैक दे लालच विच आके अपने बैंक दी कोई भी अहम जानकारी या ओटीपी किसे अनजान व्यक्ति नाल सांझा ना करो। किसे अनजान लिंक ते क्लिक ना करो। ये तुहाडी ऑनलाइन ठगी या बैंक फ्रॉड दी वजह बन सकता है। अनजान व्यक्ति या अंतरराष्ट्रीय अनजान नंबरां तों आउण वालियां फोन कॉल्स नूं इग्नोर करो। ये तुहाडे अकाउंट हैकिंग दा कारण हो सकता है। किसी भी प्रकार दी साइबर धोखाधड़ी दी सूचना लई राष्ट्रीय हेल्पलाइन नंबर 1-55-26-0 ते तुरंत सूचना दियो।
1: तमें जुड़े हुए हैं आकाशवाणी के पटियाला केंद्र के गैल अब प्रोग्राम चल रहे हैं नारी लोक।
2: जी नारी लोक प्रोग्राम में आई हमें बात करां भी जिस तरह मरियां भैणा जिहड़ियां घर बार संभाल रहीयां काम कर रहीयां है ना ਤਾਂ ਤਕਰੀਬਨ ਹਰ ਇੱਕ ਨੂੰ ਆਪਣੀ ਆਪਣੀ ਕੰਡੀਸ਼ਨ ਹੈ ਜਿਹੜੀ ਪਰਿਵਾਰ ਕੀ ਪਤਾ ਹੋਆ ਹੈ ਨਾ ਤਾਂ ਉਸਕੇ ਹਿਸਾਬ ਗੈਲ ਜਿਹੜੀਆਂ ਭੈਣਾਂ ਆਪਣੇ ਆਪ ਨੂੰ ਢਾਲ ਲਿਆ ਜਾਂ ਫਿਰ ਉਸਮਾਂ ਕੋਈ ਨਾ ਕੋਈ ਜਿਹੜੀ ਮਦਦ ਕਰਦੇ ਆ ਹੈ ਨਾ ਤਾਂ ਉਹਨਾਂ ਨੂੰ ਚੰਗੀਆਂ ਸੁੰਗੜ ਸੁਹਾਣੀਆਂ ਮੰਨਿਆ ਜਾ
1: ਬਿਲਕੁਲ ਜੀ
2: ਔਰ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਕਿਉਂਕਿ ਹਮੇ ਭੈਣਾਂ ਤੇ ਕੁੜੀਆਂ ਧੀਆਂ ਭੈਣਾਂ ਨੂੰ ਇਹੋ ਹੀ ਬਾਤਾਂ ਜਿਹੜੀਆਂ ਸ਼ੁਰੂ ਤੇ ਸਿਖਾਵਾਂ ਔਰ ਸਿਖਾਣੀਆਂ ਚਾਹੀਦੀਆਂ ਚਾਹੇ ਤੁਹਾਨੂੰ ਜਿੰਨੀ ਮਰਜ਼ੀ ਐਸ਼ ਕਰ ਲਿਓ ਜਿੰਨੀ ਮਰਜ਼ੀ ਚੰਗੀ ਨੌਕਰੀ ਲਗਜ਼ਰੀ ਲਾਈਫ ਤੁਹਾਨੂੰ ਮਿਲ ਗਈ ਪਰ ਜਿਹੜੀ ਸੁਹਾਣੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝੇਗੀ ਬਰੀਕੀ ਕੇ ਗੈਲ ਉਹ ਆਪਣਾ ਘਰ ਕਿਤੇ ਤੇ ਕਿਤੇ ਲੈ ਜਾਏਗੀ।
1: ਬਿਲਕੁਲ ਦੇਖੋ ਰਾਜਵਿੰਦਰ ਜੀ ਨਿਕਲਦਾ ਕੁਛ ਵੀ ਨਹੀਂ ਹੈਗਾ। ਮੈਂ ਬਾਤ ਕਰ ਰਹੀ ਸੀ ਕਿਸੇ ਗੱਲ ਕਿ ਅੱਜ ਕਾ ਜਿਹੜਾ ਯੂਥ ਹੈ ਖਾਣੇ ਪੀਣੇ ਮੈਂ ਬੜਾ ਵੇਸਟ ਕਰ ਰਿਹਾ ਪਿਆ ਸੀ
2: ਜੀ
1: ਹੈ ਨਾ ਕੋਈ ਮਹਿਮਾਨ ਆ ਗਿਆ ਤਾਂ ਰੋਟੀ ਬਾਹਰ ਤੇ ਹੀ ਆਉਣੀ ਹੈ ਹਰ ਉਸੀ ਮਾਂ ਉਹ ਦੇਖਾਂ ਵੀ ਹਾਂ ਕਿੱਥੇ ਤੇ ਮੰਗਾਈ ਹੈ ਬ੍ਰੈਂਡ ਕਿਹੜਾ ਹੈ ਨਾ
2: ਬਿਲਕੁਲ
1: ਮਤਲਬ ਉਹ ਲਗਜ਼ਰੀ ਉਹ ਸਾਰੀ ਚੀਜ਼ਾਂ ਉਹਨਾਂ ਨੂੰ ਇਹ ਮੈਂ ਨਹੀਂ ਰੱਖਾ ਵੀ ਹਾਂ ਵੀ ਤਾਂ ਮਾਰੀ ਕਦਰ ਹੋਈ ਹੈ ਮੈਨੂੰ ਪੁੱਛੇਗਾ ਗਿਆ ਨੂੰ
2: ਜੀ
1: ਮਤਲਬ ਜੇ ਘਰ ਬਣਾ ਰਹੇ ਹੈ ਉਸਕੀ ਕੋਈ ਕੀਮਤ ਨਹੀਂ ਉਸਕੀ ਕੋਈ ਵੈਲਿਊ ਨਹੀਂ ਪਾਉਂਦਾ
2: ਪਰ ਦੇਖੋ ਮੈਂ ਜਿੱਥੇ ਤੱਕ ਦੇਖਿਆ ਜਿਹੜੇ ਪੁਰਾਣੇ ਬਜ਼ੁਰਗ ਹੈ ਔਰ ਸਿਆਣੇ ਲੋਕ ਹੈ ਉਹ ਕਹਾਂ ਜੋ ਘਰ ਮਾਂ ਬਣਿਆ ਵਾ ਉਹੀ ਖਾਣਾ ਉਹੀ ਸਭ ਤੋਂ ਵਧੀਆ ਹੋਆ ਫਿਰ ਮੈਂ ਤੈਨੂੰ ਇੱਕ ਬਾਤ ਬਤਾ ਦਿਆਂ ਜਿਹੜੇ ਜਿਨ੍ਹਾਂ ਨੂੰ ਹਮੇ ਇਸ ਤਰ੍ਹਾਂ ਖਿਲਾਵਾਂ ਨਾ ਜੇ ਬਾਦਮਾ ਕੋਈ 19-21 ਹੋ ਜੇ ਦੋ ਪੈਸੇ ਥਾਰੇ ਪਰ ਚੜ ਗਏ ਤਾਂ ਫਿਰ ਉਹਨਾਂ ਨੇ ਹੀ ਉਹ ਬਾਤਾਂ ਕਰਨੀਆਂ ਵੀ ਪਹਿਲਾਂ ਤਾਂ ਹੋਟਲਾਂ ਮਾਂ ਜਾ ਕੇ ਖਾਏ ਦੇ ਹੈ ਨਾ
1: ਬਿਲਕੁਲ ਹੀ ਫਿਰ ਸੁਣਨ ਨੂੰ ਮਿਲਾ ਜਾਂਦਾ
2: ਬਿਲਕੁਲ ਸੋ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਹਮੇ ਨਹੀਂ ਕਹਿੰਦੇ ਹੈ ਥਮੇ ਜਿਸ ਤਰ੍ਹਾਂ ਕਾ ਮੌਕਾ ਹੈ ਉਸਨੂੰ ਵਿਚਾਰ ਲਿਓ ਕਦੇ ਨਾ ਕਦੇ ਜਾਣਾ ਹੈ ਬਾਹਰ ਉਹ ਵੀ ਠੀਕ ਹੈ ਪਰ ਉਹ ਆਦਤ ਨਹੀਂ ਹੈ ਵੀ ਥਮੇ ਕੰਮ ਚੋਰ ਬਣ ਜਾਓ ਔਰ ਘਰ ਕੀ ਲੁੱਟ ਲਟਾਈ ਕਰਦੇ ਰਹੋ ਇਹਨਾਂ ਚੀਜ਼ਾਂ ਮਾ ਕੁਛ ਨਹੀਂ ਹੈ ਔਰ ਦੇਖਾ ਦੇਖੀ ਹੈ ਜਿਸ ਤਰ੍ਹਾਂ ਹਮੇ ਦੇਖ ਰਹੇ ਹਾਂ ਦਿਨੋ ਦਿਨ ਮਹਿੰਗਾਈ ਹੋਰ ਵੱਧ ਰਹੀ ਹੈ ਔਰ ਆਉਣ ਵਾਲੇ ਦਿਨਾਂ ਮਾ ਲੱਗ ਰਿਹਾ ਜਿਸ ਤਰ੍ਹਾਂ ਹੋਰ ਵਧੇਗੀ
1: ਬਹੁਤ ਵੱਧ
2: ਸੋ ਉਰੇ ਥੋੜੀ ਜਿਹੀ ਸਮਝਦਾਰੀ ਗੈਲਮਾਂ ਨੂੰ ਚੱਲਣਾ ਪਵੇਗਾ ਜੇ ਹਮੇ ਕਹਿਦੇ ਹਾਂ ਵੀ ਸਿਆਣੇ ਕਹਿਦੇ ਕਰਾਂ ਜੇ ਪੈਰ ਛੱਡ ਕੇ ਚੱਲੇਗੇ ਤਾਂ ਫਿਰ ਮੁੱਦੇ ਮੂੰਹ ਗਿਰੇਗੇ
1: ਔਰ ਇੱਕ ਹੋਰ ਬਾਤ ਵੀ ਕਹੇ ਕਰਾਂ ਤੇ ਵੀ ਖਾਇਆ ਵਾ ਥਾਰਾ ਕਿਸੇ ਨੇ ਨਹੀਂ ਦੇਖਣਾ
2: ਜੀ
1: ਬਣੀ ਵੀ ਚੀਜ਼ ਦੇਖਣੀ ਹੈ ਘਰਾਂ ਬੈਠ ਕੇ ਤਾਂ ਚਾਹੇ ਨੂਣਗੇ ਰੋਟੀ ਖਾ ਲਿਓ
2: ਬਿਲਕੁਲ ਸੋ ਸਿਆਣ ਪੀਸੀ ਮਾਂ ਹੋਆ ਦੇਖੋ ਜਿਸ ਤਰ੍ਹਾਂ ਕਾ ਮੌਕਾ ਥਾਰੇ ਪਾਸ ਬਹੁਤ ਜ਼ਿਆਦਾ ਪੈਸੇ ਹੈ ਕੋਈ ਕੰਮ ਹੋਇਆ ਥਾਰਾ ਹੈ ਨਾ ਕੋਈ ਮੁਨਾਫਾ ਹੋ ਗਿਆ ਜਾਂ ਕੁਛ ਵੀ ਹੈ ਤਾਂ ਥਾ ਮੈਂ ਜਿਸ ਤਰ੍ਹਾਂ ਮਰਜ਼ੀ ਮਨਾ ਸਕਾਂ ਪਰ ਕਿਸੇ ਕੇ ਦੇਖਾ ਦੇਖੀ ਔਰ ਕਿਸੇ ਕਾ ਜਿਹੜਾ ਮਾਰਾ ਤਾਂ ਸਭ ਤੋਂ ਪਹਿਲਾਂ ਜੇ ਦੇਖਿਆ ਜਾਏ ਪੰਜਾਬੀ ਸੱਭਿਆਚਾਰ ਜੋ ਹੀ ਹੈ ਵੀ ਆਪਣੇ ਘਰ ਮਾਂ ਬਣੀਆਂ ਚੀਜ਼ਾਂ ਹੀ ਖਾਈਆਂ ਜਾਂ ਵੱਧ ਤੇ ਵੱਧ ਔਰ ਉੱਥੇ ਉਹ ਵੀ ਪਤਾ ਲੱਗ ਜਾ ਵੀ ਕਿਸ ਸਵਾਣੀ ਨੇ ਕਿੰਨੇ ਵਧੀਆ ਚੀਜ਼ ਬਣਾਈ ਹੈ ਉਹ ਚੀਜ਼ਾਂ ਜਿਹੜੀਆਂ ਚੈੱਕ ਹੋ ਜਾਣ ਜਦ ਕੁੜੀ ਕਾ ਵਿਆਹ ਹੋਆ ਤਾਂ ਉਸ ਤੇ ਬਾਅਦ ਉਸ ਤੇ ਮਿੱਠਾ ਬਣਵਾ ਕੇ ਦੇਖਿਆ ਜਾ ਉੱਥੇ ਤੇ ਪਤਾ ਲੱਗ ਜਾ ਵੀ ਹਾਂ ਰੋਟੀ ਪਾਣੀ ਕਿੰਨਾ ਵਧੀਆ ਬਣੇਗਾ ਹੈ ਨਾ ਸੋ ਬਾਤ ਹਮੇ ਉਹ ਨਹੀਂ ਕਹਿ ਰਹੇ ਵੀ ਉਹਨਾਂ ਨੂੰ ਚੈੱਕ ਕਰਨੇ ਕਿ ਜੇ ਨਹੀਂ ਵੀ ਆਉਂਦਾ ਤਾਂ ਸਿੱਖ ਲੇਗੀ ਪਰ ਸਿੱਖਣ ਕੀ ਅੰਦਰ ਇੱਛਾ ਹੋਣੀ ਚਾਹੀਦੀ
1: ਪਰ ਬਾਤ ਤਾਂ ਇਹ ਹੈ ਨਾ ਜੇ ਮਾਹੌਲ ਘਰ ਕਾ ਉਸੇ ਤਰ੍ਹਾਂ ਕਾ ਬੱਚੇ ਨੇ ਦੇਖਿਆ ਹੋਏਗਾ ਵੀ ਹਾਂ ਬਾਹਰ ਤੇ ਖਾਣਾ ਆ ਰਿਹਾ ਕੋਈ ਵੀ ਮਹਿਮਾਨ ਆਇਆ ਤਾਂ ਬੱਚੇ ਨੇ ਵੀ ਉਹੀ ਕੁਛ ਸਿੱਖਣਾ
2: ਬਿਲਕੁਲ ਸੋ ਦੇਖੋ ਇਹ ਜਿਹੜੀਆਂ ਹਮੇ ਕਹਿ ਸਕਾਂ ਵੀ ਸ਼ੋਸ਼ੇਬਾਜ਼ੀਆਂ ਇਹਨਾਂ ਕੇ ਗੱਲ ਜਿਹੜੇ ਪਰਿਵਾਰ ਹੈ ਵਧੀਆ ਤਰੀਕੇ ਕੇ ਗੱਲ ਨਹੀਂ ਚੱਲਦੇ ਹਾਂ ਦੇਖੋ ਤੁਹਾਡੇ ਪਾਸ ਆਮਦਨ ਖੁੱਲੀ ਹੈ ਖੁੱਲਾ ਪੈਸਾ ਤਾਂ ਤੁਹਾਨੂੰ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਚੱਲ ਰਿਹਾ ਫਿਰ ਵੀ ਮਨ ਉਸੇ ਤਰ੍ਹਾਂ ਚੱਲਣਾ ਚਾਹੀਦਾ
1: ਜੀ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: 90 ਸਾਲਾਂ ਤੋਂ ਲੋਕਾਂ ਦੀ ਆਵਾਜ਼ ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ
3: ਹਾਂਜੀ ਭੈਣੋ ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਪ੍ਰੋਗਰਾਮ ਹਮੇ ਬਾਤ ਕਰ ਰਹੇ ਤੇ ਵੀ ਜੇ ਤੁਹਾਨੂੰ ਕੋਈ ਹੁਨਰ ਥਾਰੇ ਹੱਥ ਮਾ ਹੈ ਤਾਂ ਜਿਹਾ ਜਿਹਾ ਮਰਜ਼ੀ ਜਿਹੜਾ ਮੌਕਾ ਆ ਜੇ ਮਹਿੰਗਾਈ ਵੱਧ ਗਈ ਹੈ ਜਾਂ ਜੋ ਵੀ ਹੈ ਤਾਂ ਥਮੇ ਆਪਣਾ ਕੋਈ ਨਾ ਕੋਈ ਹੁਨਰ ਕੇ ਗੈਲ ਕਮਾਈ ਕਰਕੇ ਖਾ ਸਕਾਂ ਨਹੀਂ ਤਾਂ ਅੱਜ ਕੇ ਟਾਈਮ ਆ ਜੇ ਥਮੇ ਵਧੀਆ ਰੋਟੀ ਪਾਣੀ ਬਣਾ ਕੇ ਆਪ ਖਾ ਲਿਓ ਆਪਣੇ ਪਰਿਵਾਰ ਨੂੰ ਖਿਲਾ ਦਿਓ ਉਹ ਵੀ ਬਹੁਤ ਬੜੀ ਬੱਚਤ ਹੈ
4: ਹਾਂ ਪਰ ਅੱਜ ਕੱਲ੍ਹ ਕੀ ਜਿਹੜੀ ਛੋਕਰੀਆਂ ਨਾ ਉਹ ਘੱਟ ਕੰਮ ਕਰਾਂ ਲੱਗਦੀਆਂ ਨੀ ਜਾਂ ਫਿਰ ਮਾਵਾਂ ਲਾਂਦੀਆਂ ਨੀ
3: ਹਾਂ
4: ਤੁਹਾਨੂੰ ਕਿਆ ਲੱਗਾ
3: ਬਿਲਕੁਲ ਦੇਖੋ ਦੋਨੋਂ ਬਾਤਾਂ ਕੁਛ ਬੱਚਿਆਂ ਕੀ ਤਾਂ ਦੇਖੋ ਪੜ੍ਹਾਈ ਇਸ ਤਰ੍ਹਾਂ ਕੀ ਹੋ ਜਾ ਵੀ ਉਹਨਾਂ ਕੇ ਪਾਸ ਟਾਈਮ ਹੀ ਨਹੀਂ ਹੁੰਦਾ ਹੈ ਹਨਾ ਪਰ ਫਿਰ ਵੀ ਦੇਖੋ ਲਗਨ ਹੈ ਜਿਹੜੀ ਉਹਨਾਂ ਨੂੰ ਹੋਣੀ ਚਾਹੀਦੀ ਹੈ ਦੇਖੋ ਜੇ ਉਹ ਬਾਤ ਨਹੀਂ ਹੈ ਵੀ ਤੁਹਾਨੇ ਸਹੁਰੇ ਘਰ ਜਾਣਾ ਹੈ ਉੱਥੇ ਜਾ ਕੇ ਰੋਟੀ ਪਾਣੀ ਨਹੀਂ ਉਸ ਤੇ ਪਹਿਲਾਂ ਤੁਹਾਨੇ ਵੀ ਤਾਂ ਆਪਣੇ ਵਾਸਤੇ ਖਾਣਾ ਜੇ ਥਮੇ ਕਿਤੇ ਨੌਕਰੀ ਕਰਨ ਕੱਲੀਆਂ ਚਲੀਆਂ ਗਈਆਂ ਕਿਤੇ ਬਾਹਰ ਜਾ ਰਹੀਆਂ ਤਾਂ ਜਿਸ ਤਰ੍ਹਾਂ ਮਾਰੇ ਬੱਚੇ ਬਾਹਰ ਗਏ ਹੈ ਮੈਨੂੰ ਇਸ ਚੀਜ਼ ਦਾ ਇੱਕੋ ਹੀ ਫਾਇਦਾ ਲੱਗਾ ਸਭ ਤੋਂ ਬੜਾ ਦੇਖੋ ਬਾਕੀ ਤਾਂ ਪਰਿਵਾਰਾਂ ਨੂੰ ਹੋਇਆ ਹੋਣਾ ਜੋ ਵੀ ਹੋਇਆ ਫਾਈਨੈਂਸ਼ਲੀ ਹੈ ਨਾ ਪਰ ਮੈਨੂੰ ਉਹ ਬਾਤ ਲੱਗਾ ਵੀ ਜਿਹੜੇ ਮਾਰੇ ਮੁੰਡੇ ਵੀ ਉਰੇ ਕੋਈ ਕੰਮ ਨਹੀਂ ਕਰੇ ਤੇ ਨਾ ਉੱਥੇ ਇਕੱਲੇ ਇਕੱਲੇ ਜਾ ਕੇ ਉਹਨਾਂ ਨੂੰ ਰੋਟੀ ਪਾਣੀ ਬਣਾਉਣਾ ਆ ਗਿਆ
4: ਬਿਲਕੁਲ
3: ਉਹਨਾਂ ਨੂੰ ਇਸ ਚੀਜ਼ ਦੀ ਅਹਿਮੀਅਤ ਪਤਾ ਚੱਲ ਗਈ ਵੀ ਹਾਂ ਉਹ ਹਮੇ ਕਿਸੇ ਵਾਸਤੇ ਨਹੀਂ ਆਪਣੇ ਪਿੰਡ ਵਾਸਤੇ ਕਰਨਾ
4: ਬਿਲਕੁਲ ਹੈ ਨਾ ਆਪਣੇ ਵਾਸਤੇ ਕਰ
3: ਬਿਲਕੁਲ ਔਰ ਅੰਡਰਸਟੈਂਡਿੰਗ ਬਣ ਜਾ ਜਦ ਹੁਣ ਉਹਨਾਂ ਕੇ ਵਿਆਹ ਹੋਣੇ ਆ ਤਾਂ ਉਹਨਾਂ ਨੂੰ ਉਹ ਚੀਜ਼ਾਂ ਪਹਿਲਾਂ ਹੀ ਪਤਾ ਹੋਣੀਆਂ ਵੀ ਹਾਂ ਮੈਂ ਇੰਨਾ ਸਟਰਗਲ ਕਰਿਆ ਮੈਂ ਆਪਣਾ ਖਾਣਾ ਬਣਾਉਂਦਾ ਰਿਹਾ ਜਿਹੜਾ ਮੇਰਾ ਹਮਸਫ਼ਰ ਹੈ ਜੇ ਉਹ ਵੀ ਉੱਥੇ ਗਿਆ ਤਾਂ ਇਸ ਨੂੰ ਵੀ ਕਿੰਨਾ ਟਾਈਮ ਲੱਗਦਾ ਹੋਣਾ
4: ਬਿਲਕੁਲ
3: ਉਹ 50-50 ਮੈਨੇਜ ਕਰ ਲਿਆ ਇਸੇ ਕਰਕੇ ਖੁਸ਼ਹਾਲੀ ਹੈ ਜਿਹੜੀ ਘਰ ਮਾਂ ਆ ਜਾ ਹਮੇ ਆਪਣਾ ਜਿਹੜਾ ਉਰੇ ਸਿਸਟਮ ਹੈ ਉਸ ਨੂੰ ਚਲੋ ਕਹਿਦੇ ਆ ਵੀ ਜੇ ਮਾਰੀਆਂ ਜਿਹੜੀਆਂ ਭੈਣਾਂ ਪਹਿਲਾਂ ਸਾਰਾ ਘਰ ਦਾ ਕੰਮ ਕਰੇ ਤੀਆਂ ਤਾਂ ਬਾਹਰ ਤੇ ਉਹਨਾਂ ਨੂੰ ਪੈਸਾ ਪਾਈ ਲਿਆ ਕੇ ਦੇ ਕਰੇ ਤੇ ਹਨਾ ਉਹ ਵੀ ਇੱਕ ਅਲੱਗ ਸਿਸਟਮ ਦਾ ਹਨਾ ਚਲੋ ਜੇ ਥਮੇ ਕੰਮ ਕਰ ਵੀ ਰਹੀਆਂ ਮਾਰੀਆਂ ਭੈਣਾਂ ਵੀ ਕਰ ਰਹੀਆਂ ਔਰ 50-50 ਜਿਸ ਤਰ੍ਹਾਂ ਵੀ ਹੈ ਕੰਮ ਪਰ ਵੀ ਹਮ ਸਾਰੇ ਘਰ ਆਈਆਂ ਉੱਥੇ ਵੀ ਤਨਖਾਹਾਂ ਲਿਆ ਤਾਂ ਮੈਨੂੰ ਮੇਲ ਫੀਮੇਲ ਨਹੀਂ ਦੇਖਿਆ ਜਾਂਦਾ ਹੈ ਆਪਣਾ ਕੰਮ ਹੈ ਜਿਹੜਾ ਉਹ ਦੇਖਿਆ ਜਾ ਤਾਂ ਇਸੇ ਤਰ੍ਹਾਂ ਘਰ ਮਾਂ ਵੀ ਜੇ ਕਿਤੇ ਕਿਸੇ ਨੂੰ ਮਦਦ ਕਰਨੇ ਕੀ ਲੋੜ ਪੈ ਵੀ ਗਈ ਜਾਂ ਭੈਣ ਨੂੰ ਪੈ ਗਈ ਜਾਂ ਫਿਰ ਭਾਈ ਨੂੰ ਪੈ ਗਈ ਤਾਂ ਦੇਖੋ ਇਸ ਚੀਜ਼ ਮਾਂ ਕੋਈ ਮਿਹਣਾ ਨਹੀਂ ਹੋਣਾ ਚਾਹੀਦਾ ਹਾਂ ਬਾਤ ਯੋ ਆ ਕਿ ਘਰ ਕੀ ਘਰ ਮਾਂ ਬਾਤ ਹੈ ਜਿਹੜੀ ਰਹਿ ਗਈ ਉਹ ਸਭ ਤੋਂ ਬੜੀ ਬਾਤ ਹੋਆ
4: ਬਿਲਕੁਲ ਦੇਖੋ ਇੱਜ਼ਤ ਰਿਸਪੈਕਟ ਦੋਨਾਂ ਕੀ ਗੈਲ ਜੁੜਦੇ ਆ ਜਦ ਇੱਕ ਧੀ ਕਾ ਵਿਆਹ ਹੋਆ
3: ਬਿਲਕੁਲ
4: ਹੈਨਾ ਆਪਾਂ ਯੋ ਨਾ ਸੋਚੇ ਉਹ ਮੇਰਾ ਉਹ ਤੇਰਾ ਮਤਲਬ ਜਦ ਤੇਰ ਮੇਰਾ ਗੀ ਨਾ ਰਿਸ਼ਤੇ ਮਾਂ ਫੇਰ ਉੱਥੇ ਕਲੇਸ਼ ਹੋਣਾ ਹੀ ਹੋਣਾ ਇਸ ਕਰਕੇ ਆਪਸੀ ਸਮਝਦਾਰੀ ਅੰਡਰਸਟੈਂਡਿੰਗ ਆਪਸੀ ਬਹੁਤ ਜ਼ਰੂਰੀ ਹੈ
3: ਇੱਕ ਸਿਚੁਏਸ਼ਨ ਜ਼ਰੂਰ ਮਾਰੀਆਂ ਭੈਣਾਂ ਨੂੰ ਕੁੜੀਆਂ ਨੂੰ ਸਮਝਣੀ ਚਾਹੀਦੀ ਹੈ ਭਾਈਆਂ ਨੂੰ ਵੀ ਸਿਚੁਏਸ਼ਨ ਜ਼ਰੂਰ ਸਮਝਿਆ ਕਰੋ ਥਮੇ ਵੀ ਪਰ ਵੀ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਕਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਮਾਰੇ ਪਰਿਵਾਰ ਮਾਂ ਕੋਈ ਦਿੱਕਤ ਤਾਂ ਨਹੀਂ ਦੇਖੋ ਹਮੇ ਕਹਿਦੇ ਆ ਵੀ ਕੁੜੀਆਂ ਪਰਿਵਾਰਾਂ ਨੂੰ ਪੇਕੇ ਪਰਿਵਾਰ ਆ ਜਿਹੜੇ ਉਹਨਾਂ ਨੂੰ ਜ਼ਿਆਦਾ ਪਿਆਰ ਕਰਾਂ ਉੱਥੇ ਉਹਨਾਂ ਕੀ ਇਮੋਸ਼ਨਲੀ ਅਟੈਚਮੈਂਟ ਜ਼ਿਆਦਾ ਹੋਆ ਉਹ ਇਸ ਚੀਜ਼ ਨੂੰ ਸਮਝਾਂ ਵੀ ਹਾਂ ਮਾਰੇ ਡੈਡੀ ਨੂੰ ਇਸ ਪੈਸੇ ਬਚੇ ਹੈ ਕਿ ਨਹੀਂ ਬਚੇ ਉਹ ਚੀਜ਼ ਪਹਿਲਾਂ ਪੁੱਛੇਗੀਆਂ ਫੇਰ ਕੋਈ ਚੀਜ਼ ਲੈਣੀ ਹੈ ਉਸਕੇ ਬਾਰੇ ਮੈਂ ਸੋਚਾਂਗੀ ਇਸੇ ਤਰ੍ਹਾਂ ਮਾਰੀਆਂ ਜਿਹੜੀਆਂ ਬਹੂਆਂ ਉਹਨਾਂ ਨੂੰ ਵੀ ਹੋਣਾ ਚਾਹੀਦਾ ਉਹ ਨਹੀਂ ਵੀ ਮੈਨੂੰ ਤਾਂ ਜੋ ਚੀਜ਼ ਚਾਹੀਦੀ ਹੈ ਜੀ ਚਾਹੇ ਜੋ ਮਰਜ਼ੀ ਹੋ ਜੇ ਨਾ ਹੋ ਜੇ ਤੁਹਾਡੇ ਪਾਸ ਕੋਈ ਪੈਸਾ ਬਚਿਆ ਨਹੀਂ ਬਚਿਆ ਹੈ ਨਾ ਤਾਂ ਜੇ ਥਮੇ ਵੀ ਉਹ ਬਾਤਾਂ ਕਰੇਗੀਆਂ ਤਾਂ ਥਮੇ ਵੀ ਉਸ ਕਰਕੇ ਧੀਆਂ ਹੀ ਮੰਨੀਆਂ
4: ਜਾਂਦੀਆਂ ਉਹੀ ਹੈ ਨਾ ਇੱਕ ਮਜਬੂਰੀ ਹਾਲਾਤ ਕਰਕੇ ਕਿਆ ਹੈ ਫਿਰ ਤੁਹਾਡੀ ਆਮਦਨ ਕਿੰਨੀ ਹੈ ਮਤਲਬ ਹਰ ਇੱਕ ਛੋਟੀ ਛੋਟੀ ਚੀਜ਼ਾਂ ਹੈ ਪਰ ਜੇ ਇਹਨਾਂ ਨੂੰ ਸਮਝ ਲੇ ਫਿਰ ਪਰਿਵਾਰ ਹੈ ਜਿਹੜਾ ਖੁਸ਼ਹਾਲ
3: ਇਹ ਵੀ ਇਸ ਬਾਤ ਦਾ ਦੂਸਰਾ ਪੱਖ ਇਸ ਬਾਤ ਦਾ ਦੂਸਰਾ ਪੱਖ ਉਹ ਹੈ ਵੀ ਮਾਂ ਬਾਪ ਜਦ ਕੁੜੀਆਂ ਕਹਿੰਦੇ ਆ ਨਾ ਵੀ ਹਾਂ ਕੋਈ ਬਾਤ ਨੀ ਜਦ ਤੁਹਾਡੇ ਪਾਸ ਹੋਏਗਾ ਤਾਂ ਮਾਂ ਬਾਪ ਨੂੰ ਕਹਿਣੇ ਕਿ ਲੋੜ ਨਹੀਂ ਪੈਂਦੀ ਹੈ ਜਦ ਉਹਨਾਂ ਕੇ ਹੱਥ ਮਾਂ ਪੈਸੇ ਆ ਗਏ ਉਹਨਾਂ ਨੇ ਸਭ ਤੋਂ ਪਹਿਲਾਂ ਕੁੜੀਆਂ ਨੂੰ ਚੀਜ਼ ਲੈ ਕੇ ਦੇ ਦੇਣੀ ਹੈ ਜੋ ਉਹ ਮੰਗ ਰਹੀਆਂ ਤੀਆਂ ਬਹੁਤ ਟਾਈਮ ਤੇ ਇਸੇ ਤਰ੍ਹਾਂ ਸਹੁਰੇ ਪਰਿਵਾਰ ਨੂੰ ਵੀ ਚਾਹੀਦਾ ਜੋ ਨਹੀਂ ਹੈ ਵੀ ਉਸਨੂੰ ਇਕੱਲਾ ਕੰਪਰੋਮਾਈਜ਼ ਕਰਾਉਂਦੇ ਰਹੇ ਉਸਨੂੰ ਆਪਣੇ ਹਾਲਾਤ ਹੈ ਜਿਹੜੇ ਉਹ ਯਾਦ ਕਰਾਉਂਦੇ ਰਹੇ ਪਰ ਜਦ ਕਦੇ ਉਹਨਾਂ ਕੇ ਪਾਸ ਵੀ ਖੁੱਲੇ ਪੈਸੇ ਆਏ ਆ ਤਾਂ ਸਭ ਤੋਂ ਪਹਿਲ ਉਸਕੀ ਹੋਣੀ ਚਾਹੀਦੀ ਹੈ।
4: ਬਿਲਕੁਲ,
3: ਤਾਂ ਉਹ ਨਹੀਂ ਹੈ ਵੀ ਇਕੱਲਾ ਕੰਪਰੋਮਾਈਜ਼ ਕਰਨੇ ਨੂੰ ਉਹ ਔਰ ਉਸਕੀਆਂ ਜਿਹੜੀਆਂ ਖੁਆਇਸ਼ਾਂ ਪੂਰੀਆਂ ਕਰਨੇ ਦਾ ਟਾਈਮ ਹੈ ਜਿਹੜਾ ਉਹ ਕਦੇ ਵੀ ਨਹੀਂ ਆਉਂਦਾ ਹੈ। ਫਿਰ ਉੱਥੇ ਭੈਣਾਂ ਇਰੀਟੇਟ ਹੋ ਜਾਂਦੇ,
4: ਫਿਰ ਇਰੀਟੇਟ ਹੋ ਜਾਂਦੇ। ਦੇਖੋ ਹੱਦ ਹੋਵਾ ਹਰ ਇੱਕ ਚੀਜ਼ ਕੀ, ਜਦ ਇੱਕੋ ਚੀਜ਼ ਲਗਾਤਾਰ ਲਗਾਤਾਰ ਹੈ ਨਾ ਇੱਕ ਇਨਸਾਨ ਦੀ ਗੱਲ ਹੋ ਹੀ ਜਾਏ, ਫਿਰ ਉਸ ਤੋਂ ਬਾਅਦ ਫਿਰ ਇਰੀਟੇਟ ਹੋਣਾ ਸ਼ੁਰੂ ਹੋ ਜਾਓ ਬੰਦਾ।
3: ਹਾਂ ਬਿਲਕੁਲ। ਸੋ ਦੇਖੋ ਮੇਰੇ ਖਿਆਲ ਮੈਂ ਜਿਹੜੇ ਸਿਆਣੇ ਆ ਨਾ ਉਹ ਆਪਣੇ ਘਰਾਂ ਮੈਂ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖਾਂ ਵੀ ਮਾਹੌਲ ਨੂੰ ਬਦਲਦੇ ਹਾਂ, ਚਾਹੇ ਛੋਟੀ ਜਿਹੀ ਖੁਸ਼ੀ ਹੋਏ ਉਸਕੇ ਗੱਲ ਬਦਲਦੇ ਹਾਂ। ਤਾਂ ਫਿਰ ਉੱਥੇ ਕਹਿੰਦੇ ਆ ਰੋਟੀ ਦਾ ਵੀ ਇੱਕ ਪਾਸਾ ਜਿਹੜਾ ਉਹ ਇੱਕ ਪਾਸੇ ਤੇ ਤਾਂ ਰੋਟੀ ਵੀ
4: ਜਲਦੀ
3: ਤਾਂ ਉਹਨੂੰ ਥੱਲਣਾ ਪਵਾ। ਸੋ ਇਸ ਤਰ੍ਹਾਂ ਥੋੜੇ ਜਿਹੇ ਹਾਲਾਤ ਹੈ ਜਿਹੜੇ ਮੈਨੂੰ ਕਦੇ ਖੁਸ਼ੀ ਕਾ ਕਦੇ ਜਿਸ ਤਰ੍ਹਾਂ ਕਾ ਵੀ ਬਣ ਰਿਹਾ ਉਸ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ।
4: ਬਿਲਕੁਲ, ਕਿਉਂਕਿ ਬਦਲਾਵ ਬਹੁਤ ਜ਼ਰੂਰੀ ਹੈ ਚਾਹੇ ਆਪਾਂ ਜ਼ਿੰਦਗੀ ਮੈਂ ਕਹਿ ਰਹੀ
3: ਗੱਲ ਘਰ ਮਾ ਖੁਸ਼ੀ ਕੀ ਲਹਿਰ ਦੌੜ ਜਾ ਚਾਹੇ ਛੋਟੀ ਜਿਹੀ ਖੁਸ਼ੀ ਹੋਏ ਕੋਈ,
4: ਪਰ ਫਿਰ ਧੀਆਂ ਭੈਣਾਂ ਮਾਰੀਆਂ ਚਾਹੇ ਨੂੰਹਾਂ ਹੀ ਹੈ ਉਹ ਸਾਰੀ ਚੀਜ਼ਾਂ ਭੁੱਲ ਵੀ ਜਾਵਾਂ।
3: ਬਿਲਕੁਲ ਬਿਲਕੁਲ।

0: ਤਾਂ ਮੈਂ ਜੁੜੇ ਹੋਏ ਹਾਂ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਕੇ ਗੈਲ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਘਰ ਪਰਿਵਾਰ ਕੇ ਗੈਲ ਜੁੜੀਆਂ ਵੀ ਬਾਤਾਂ ਕਰ ਰਹੇ ਅੱਜ ਕੇ ਪ੍ਰੋਗਰਾਮ ਆ ਵੈਸੇ ਹਮੇਸ਼ਾ ਹੀ ਕਰਾਂ
1: ਜੀ
0: ਪਰ ਜਿਹੜੀਆਂ ਲੱਗੀਆਂ ਮਨ ਨੂੰ ਅੱਜ ਜ਼ਰੂਰੀ ਵੀ ਹਾਂ ਕਰਨੀਆਂ ਚਾਹੀਦੀਆਂ ਮਾਰੀ ਭੈਣਾਂ ਕੇ ਗੈਲ ਵੀ ਸ਼ਾਇਦ ਚੰਗੀਆਂ ਲੱਗੀਆਂ ਹੋਣੀਆਂ ਉਹਨਾਂ ਨੂੰ ਤਾਂ ਉਮੀਦ ਵੀ ਉਹੀ ਕਰਾਂ ਮੈਂ
1: ਜੀ ਦੇਖੋ ਈਵ ਹਮੇ ਬਾਤ ਕਰਾਂ ਮੌਸਮ ਕੀ ਦੇਖੋ ਬਹੁਤ ਵਾਰ ਬਾਤ ਕਰ ਲਈ ਪਰ ਕਰਨੀ ਬਣਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ
0: ਜੀ
1: ਤਾਂ ਇਸ ਮਾਹ ਸਭ ਤੋਂ ਪਹਿਲੀ ਬਾਤ ਹੈ ਨਾ ਜਿਹੜੀ ਜਿਹੜੀ ਮਾਰੇ ਸਰੀਰ ਮਾਂ ਪਾਣੀ ਕੀ ਕਮੀ ਹੋ ਜਾ ਮਨ ਨੂੰ ਪਾਣੀ ਹੈ ਜਿਹੜਾ ਵੱਧ ਤੇ ਵੱਧ ਪੀਣਾ ਚਾਹੀਦਾ
0: ਜੀ
1: ਫਿਰ ਹਮੇ ਕਹਿ ਦਿਆਂ ਵੀ ਫੋਕਾ ਪਾਣੀ ਵੀ ਖਰਾਬ ਕਰਾ ਹੈ ਨਾ ਇਸ
0: ਜੀ
1: ਤਰ੍ਹਾਂ ਵੀ ਕਹਿ ਦਿਆਂ ਨਾ ਤਾਂ ਇਕੱਲਾ ਫੋਕਾ ਪਾਣੀ ਹੈ ਜਿਹੜਾ ਉਹ ਥਮੇ ਨਾ ਪੀਓ ਜਿਸ ਤਰ੍ਹਾਂ ਸਕੰਜਵੀ ਹੋ ਗਈ ਸਭ ਤੋਂ ਵਧੀਆ ਚੀਜ਼ ਹੈ ਇੱਕ ਨਿੰਬੂ ਨਿਚੋੜ ਲਿਓ ਹੈ ਨਾ ਉਸ ਮਾਂ ਥੋੜ੍ਹਾ ਜਿਹਾ ਮਿੱਠਾ ਥੋੜ੍ਹਾ ਜਿਹਾ ਲੂਣ ਹੈ ਜਿਹੜਾ ਉਹ ਪਾ ਲਿਓ ਥਮੇ ਔਰ ਐਨਰਜੀ ਵੀ ਦੇਗੀ ਤੁਹਾਨੂੰ ਔਰ ਖਰਾਬ ਵੀ ਨਹੀਂ ਕਰੇਗਾ ਉਸ ਤੋਂ ਬਾਅਦ ਹੋ ਗਿਆ ਜਿਸ ਤਰ੍ਹਾਂ ਗੂੰਦ ਕਤੀਰਾ ਪਾ ਕੇ ਤੁਹਾਨੇ ਜਿਹੜਾ ਸਕੈਸ਼ ਹੈ ਕੋਈ ਵੀ ਗੁਲਾਬ ਵਾਲਾ ਹੋ ਗਿਆ ਹੈ ਨਾ ਉਹਨੂੰ ਜ਼ਿਆਦਾ ਪਸੰਦ ਕਰਾਂ ਗੁਲਾਬੀ ਗੁਲਾਬੀ ਜਿਹਾ ਨਿਆਣੇ ਵੀ ਪੀ ਲਾਂ ਉਸਨੂੰ ਖੁਸ਼ ਹੋ ਕੇ
0: ਖੁਸ਼ ਹੋ ਕੇ ਲੈ ਲਿਆ
1: ਹਾਂ ਤਾਂ ਉਸ ਮਾਂ ਦੇਖੋ ਮੇਰੇ ਖਿਆਲ ਮਾਂ ਮਿੱਠਾ ਪਾਉਣ ਕੀ ਜ਼ਰੂਰਤ ਹੁੰਦੀ ਨਹੀਂ ਹੈ ਪਰ ਜੇ ਫਿਰ ਵੀ ਕਿਸੇ ਨੂੰ ਲਗਾ ਵੀ ਹਾਂ ਉਸ ਮਾਂ ਮਿੱਠਾ ਘੱਟ ਹੋਆ ਤਾਂ ਥੋੜ੍ਹਾ ਬਹੁਤਾ ਪਾ ਲਿਓ ਵੈਸੇ ਬਜ਼ੁਰਗਾਂ ਨੂੰ ਨਹੀਂ ਦੇਣਾ ਚਾਹੀਦਾ ਜ਼ਿਆਦਾ ਹੈ ਨਾ ਔਰ ਆਪ ਵੀ ਕਈ ਮਰੀਆਂ ਭੈਣਾਂ ਵੀ ਨਹੀਂ ਪੀਣਾ ਚਾਹੁੰਦੀਆਂ ਜ਼ਿਆਦਾ ਮਿੱਠਾ ਮੈਂ ਦੇਖਿਆ ਅੱਜ ਕੱਲ੍ਹ ਬਹੁਤ ਹੈਲਥ ਕੌਂਸ਼ੀਅਸ ਹੋ ਗਈਆਂ
0: ਹਾਂ
1: ਹੈ ਨਾ
0: ਮਿੱਠਾ ਹਾਂ ਬਹੁਤ ਘਰਾਂ ਕੇ ਵਿੱਚ ਨਜ਼ਰਅੰਦਾਜ਼ ਕਰਿਆ ਜਾ ਵੀ
1: ਜੀ
0: ਹਾਂ ਵੀ ਚੀਨੀ ਹੈ ਜਿਹੜੀ ਉਹ ਘਰ ਮਾਂ ਵਿੱਚ ਬੇਸ਼ੱਕ ਵਰਤੋਂ ਪਰ ਬਹੁਤ ਘੱਟ ਕੁਆਂਟਿਟੀ ਕੇ ਵਿੱਚ ਘੱਟ
1: ਹਾਂ
0: ਮਾਤਰਾ ਮਾਂ
1: ਬਿਲਕੁਲ ਔਰ ਇਸੇ ਤਰ੍ਹਾਂ ਜਦ ਜਿਨ੍ਹਾਂ ਭੈਣਾਂ ਕੇ ਘਰਾਂ ਮਾਂ ਦੇਖੋ ਘਰਾਂ ਮਾਂ ਬਗੀਚੀਆਂ ਹੋਵਾਂ ਬਹੁਤ ਸੋਹਣੀਆਂ ਫੁੱਲ ਹੋਵਾਂ ਹੈ ਨਾ ਬਹੁਤ ਸੋਹਣੇ ਸੋਹਣੇ ਤਾਂ ਉਹ ਜਿਹੜਾ ਹਮੇ ਗੁਲਾਬ ਕਾ ਰਸ ਹੈ ਆਪਣੇ ਘਰ ਵੀ ਤਿਆਰ ਕਰ ਸਕਾਂ
0: ਜੀ
1: ਉਸਨੂੰ ਉਸ ਵਾਸਤੇ ਤੁਹਾਨੂੰ ਜਿਹੜੇ ਸੋਹਣੇ ਜਿਹੇ ਫੁੱਲ ਹੈ ਗੁਲਾਬ ਕੇ ਉਹ ਹੋਣੇ ਚਾਹੀਦੇ ਤੁਹਾਡੇ ਪਾਸ ਔਰ ਗਰਮੀ ਮਾਂ ਗੁਲਾਕੰਦ ਜਿਸ ਨੂੰ ਕੁੱਟ ਕੇ ਚੰਗੀ ਤਰ੍ਹਾਂ ਉਸ ਮਾਂ ਥੋੜਾ ਜਿਹਾ ਮਿੱਠਾ ਪਾਉਣਾ ਪਵੇਗਾ ਕਿਉਂਕਿ ਉਸ ਮਾਂ ਨੈਚੁਰਲ ਮਿੱਠਾ ਨਹੀਂ ਹੈ ਉਸ ਨੂੰ ਕੁੱਟ ਕੇ ਜਿਹੜਾ ਉਹ ਵੀ ਗਰਮੀਆਂ ਮਾਂ ਵੱਧ ਤੇ ਵੱਧ ਜਿਹੜਾ ਜ਼ਰੂਰਤ ਹੋਆ ਔਰ ਖਾਸ ਕਰਕੇ ਮਾਰੀਆਂ ਭੈਣਾਂ ਨੂੰ ਖਾਣਾ ਚਾਹੀਦਾ ਕਿਉਂਕਿ ਉਸਕੇ ਗੈਲ ਕਹਾਂ ਵੀ ਗਲੋ ਬਹੁਤ ਜ਼ਿਆਦਾ ਆਵਾ
0: ਫਿਰ ਮੰਨ ਲਓ ਭੈਣਾਂ ਜ਼ਰੂਰ ਇਸ ਨੂੰ ਵਰਤਦੀਆਂ ਵੀ
1: ਬਹੁਤ
0: ਹੋਣੀਆਂ ਬਹੁਤ
1: ਸੌਖਾ ਹੈ
0: ਸਾਰੀਆਂ
1: ਕੋਈ ਵੀ ਚੀਜ਼ ਹੈ ਤੁਹਾਡੇ ਪਾਸ ਕੁੰਡੀ ਹੈ ਸੋਟਾ ਜਾਂ ਕਈ ਭੈਣਾਂ ਜਿਹੜੇ ਹੱਥ ਕੇ ਗੈਲ ਜਿਹੜਾ ਹੋਆ ਉਸਕੇ ਗੈਲ ਵੀ ਕੁੱਟ ਸਕਾਂ ਜਿਸ ਤਰ੍ਹਾਂ ਕਿ ਚਟਣੀ ਕੁੱਟਾਂ ਹੈ ਨਾ ਤਾਂ ਉਸ ਮਾਂ ਥਮੇ ਗੁਲਾਬ ਕੇ ਫੁੱਲ ਹੈ ਜਿਹੜੇ ਸਾਫ਼ ਕਰਕੇ ਉਸਕੀਆਂ ਪੱਤੀਆਂ ਅਲੱਗ ਅਲੱਗ ਕਰਕੇ ਉਹਨਾਂ ਨੂੰ ਰਸ ਨਹੀਂ ਉਸ ਰਸ ਮੋੜ ਨਹੀਂ ਹੋਣ ਦੇਣਾ ਹੈ ਤਾਜ਼ੀ ਤਾਜ਼ੀ ਕਈ ਬਣਾਉਣਾ ਉਸ ਮਾਂ ਥੋੜ੍ਹਾ ਜਿਹਾ ਜਿਹੜੀ ਚੀਨੀ ਪਾ ਲਿਓ ਹੈ ਨਾ ਜਾਂ ਮਿਸ਼ਰੀ ਪਾ ਲਿਓ ਹਾਂ
0: ਜ਼ਿਆਦਾ ਵਧੀਆ
1: ਉਸ ਨੂੰ ਕੁੱਟ ਲਿਓ ਕੁੱਟ ਕੇ ਉਸਨੂੰ ਖਾਣਾ ਚਾਹੀਦਾ ਕਹਿੰਦੇ ਵੀ ਰੱਖਣਾ ਨਹੀਂ ਚਾਹੀਦਾ ਤਾਜ਼ਾ ਤਾਜ਼ਾ ਹੀ ਖਾ ਲਿਓ ਜ਼ਿਆਦਾ ਵਧੀਆ ਤਾਂ ਉਸਨੂੰ ਵੀ ਨਿਆਣੇ ਖੁਸ਼ ਹੋ ਕੇ ਖਾਣਾ ਇੱਕ ਨਵੀਂ ਜਿਹੀ ਚੀਜ਼ ਲਗਾ ਹੈ ਨਾ ਉਹ ਗਰਮੀਆਂ ਮਾ ਕੋਈ ਚੀਜ਼ ਖਾਈ ਹੈ ਠੰਡਕ ਵਾਸਤੇ ਇਹ ਹਮੇ ਉਸਕਾ ਜਿਹੜਾ ਸਕੈਸ਼ ਹੈ ਜਾਂ ਕਹਿ ਰਹੇ ਹਾਂ ਵੀ ਰਸ ਕਿਸ ਤਰ੍ਹਾਂ ਬਣਾ ਸਕਾਂ ਤਾਂ ਉਸ ਵਾਸਤੇ ਤੁਹਾਨੂੰ ਕਿਲੋ ਕੁ ਜਾਂ ਅੱਧਾ ਕਿਲੋ ਇਸ ਤਰ੍ਹਾਂ ਇੰਨੀ ਕੁਆਂਟਿਟੀ ਮਾਂ ਫੁੱਲ ਚਾਹੀਦੇ ਹੈ ਜੇ ਹੈਗੀਆਂ ਘਰਾਂ ਮਾਂ ਤਾਂ ਠੀਕ ਹੈ ਨਹੀਂ ਜੇ ਕਿਤੇ ਬਾਹਰ ਤੇ ਮਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਲਿਓ ਧੋ ਕੇ ਅਲੱਗ ਅਲੱਗ ਪੱਤੀਆਂ ਜਿਹੜੀਆਂ ਕਰ ਲਿਓ ਉਹਨਾਂ ਨੂੰ ਪਾਣੀ ਮਾਂ ਉਬਾਲ ਲਿਓ ਪਾਣੀ ਮਾਂ ਉਬਾਲ ਕੇ ਥਵੇਂ ਦੇਖੇਂਗੇ ਪੱਤੀਆਂ ਦਾ ਰੰਗ ਹੈ ਜਿਹੜਾ ਉਹ ਚਿੱਟਾ ਨਿਕਲਿਆ
0: ਚਿੱਟਾ ਨਿਕਲਿਆ
1: ਹਾਂ ਉਸਕਾ ਜਿਹੜਾ ਸਾਰਾ ਰੰਗ ਹੈ ਉਹ ਪਾਣੀ ਮਾਂ ਚਲੇ ਜਾਣਾ ਹੈ ਨਾ ਉਸਨੂੰ ਚੰਗੀ ਤਰ੍ਹਾਂ ਉਬਾਲ ਕੇ ਫਿਰ ਜਿਹੜਾ ਪਾਣੀ ਹੈ ਉਸਨੂੰ ਉਬਾਲਦੇ ਰਹਿਣਾ ਉਸ ਮਾਂ ਫਿਰ ਥਵੇਂ ਚੀਨੀ ਪਾ ਸਕਾਂ ਜਿੰਨੀ ਕੁ ਤੁਹਾਨੂੰ ਜ਼ਰੂਰਤ ਹੈ ਜੇ ਥਵੇਂ ਥੋੜ੍ਹਾ ਬਣਾ ਰਹੇ ਹਾਂ ਤਾਂ ਫਿਰ ਮਿਸ਼ਰੀ ਗੈਲ ਵੀ ਸਰ ਸਕਾਂ ਹੈ ਨਾ ਚੀਨੀ ਕੀ ਵਰਤੋਂ ਨਾ ਕਰੋ ਤਾਂ ਉਸਨੂੰ ਚੰਗੀ ਤਰ੍ਹਾਂ ਉਬਾਲ ਲਿਓ ਔਰ ਉਹਨੂੰ ਗਾੜਾ ਹੋਣੇ ਤੱਕ ਫਿਰ ਠੰਡਾ ਹੋ ਕੇ ਰੱਖ ਦਿਓ ਫਿਰ ਕਿਸੇ ਬੋਤਲ ਮਾਂ ਭਰ ਲਿਓ ਤਾਂ ਉਸਨੂੰ ਬਣਾ ਕੇ ਪੀ
0: ਵੈਸੇ ਉਹ ਵਾਲੀ ਰੈਸਪੀ ਨਾ ਮੈਂ ਵਰਤੀ ਹੈ ਘਰਾਂ
1: ਕਿਸ ਤਰ੍ਹਾਂ ਕੀ ਲੱਗੀ ਤੁਹਾਨੂੰ
0: ਬਹੁਤ ਵਧੀਆ
1: ਨੈਚੁਰਲੀ
0: ਨੈਚੁਰਲ ਐਨ ਪੂਰਾ ਫਲੇਵਰ ਹੈ ਜਿਹੜਾ ਸਵਾਦ ਹੈ ਉਸਕਾ ਫੁੱਲ ਮਤਲਬ ਜਿਹੜਾ ਕਹਿੰਦੇ ਆ ਸ਼ਰਬਤ ਹੈ ਨਾ ਉਹ ਐਨ ਪੂਰੀ ਮਤਲਬ ਪ੍ਰੋਪਰ ਸਵਾਦ ਹੈ ਉਸਕਾ ਆਵਾ
1: ਸ਼ਰਬਤ ਕਹਿੰਦੇ ਮੂੰਹ ਜਾ ਭਰ ਜਾ
0: ਮੂੰਹ ਭਰ ਜਾ ਹਰ ਬਾਤ ਹੀ ਉਹ ਵੀ ਹੈ ਬਿਨਾ ਪ੍ਰੀਜ਼ਰਵ ਕਰੇ ਮੈਨੂੰ ਚੀਜ਼ ਮਿਲ ਰਹੀ ਹੈ ਕਿਉਂਕਿ ਜਿਹੜੀ ਬਾਹਰ ਤੇ ਆਪਾਂ ਸਕੁਐਸ਼ ਖਰੀਦਾਂ ਉਹ ਪ੍ਰੀਜ਼ਰਵੇਟਿਵ ਜਿਹੜੇ ਪਾਏ ਹੋਵਾਂ ਵਿੱਚ ਉਹੀ ਖਰਾਬ ਕਰਾਂ ਫਿਰ ਮੈਨੂੰ
1: ਬਿਲਕੁਲ
0: ਇਸ ਕਰਕੇ ਜਿੰਨਾ ਹੋ ਸਕੇ ਕਿਉਂਕਿ ਹੁਣ ਨਿਊ ਤਾਂ ਹੈ ਨਹੀਂ ਮੈਨੂੰ ਆਉਂਦਾ ਨਹੀਂ ਆਪਾਂ ਗੂਗਲ ਪਰ ਸਰਚ ਕਰ ਸਕਾਂ
1: ਜੀ
0: ਸੋਸ਼ਲ ਮੀਡੀਆ ਦਾ ਜ਼ਮਾਨਾ ਕੋਈ ਵੀ ਚੀਜ਼ ਇੱਥੇ ਜੇ ਤਾਂ ਮੈਂ ਬਣਾਉਣਾ ਚਾਹਾਂ ਤਾਂ ਕੁਛ ਵੀ ਬਣਾ ਸਕਾਂ ਜੇ ਤਾਂ ਮੈਂ ਚਾਹੇ ਜੇ ਮਿਹਨਤ ਕਰ ਸਕਾਂ।
1: ਇੱਕ ਉਰੀ ਸੀ ਤੇ ਮੇਰੇ ਪਾਸ ਬਾਤਾਂ ਤਾਂ ਹੋਰ ਵੀ ਬਹੁਤ ਹੀ ਆ ਪਰ ਇਸ ਮੈਂ ਦੋ ਤਿੰਨ ਬਾਤਾਂ ਨਿਕਲ ਆਈਆਂ ਤਾਂ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਚਾਹ ਬਿਨਾਂ ਤਾਂ ਸਰਦਾ ਨੀ ਹੈ ਮੈਂ ਮਰ ਗਏ ਵੀ ਗਰਮੀ ਮੈਂ ਚਾਹ ਤਾਂ ਜ਼ਰੂਰ ਪੀ
0: ਜ਼ਰੂਰੀ ਹੈ ਕਹਿੰਦੇ ਗਰਮੀ ਨੂੰ ਹੀ ਗਰਮੀ
1: ਮਾਰ ਹਾਂ ਕਈ ਵਾਰੀ ਉਹ ਵੀ ਹੋ ਜਾ ਕਈ ਸਿਆਣੇ ਆ ਜਾਂ ਜਿਹਨਾਂ ਨੂੰ ਜ਼ਿਆਦਾ ਗੂੰਦ ਕਤੀਰਾ ਲਗਾਤਾਰ ਜੇ ਪੀ ਰਹੇ ਆ ਨਾ ਤਾਂ ਉਸ ਕੈਲ ਵੀ ਉਹਨਾਂ ਨੂੰ ਇਸ ਤਰ੍ਹਾਂ ਲਗਾ ਵੀ ਪਿੰਡਾ ਜੁੜਿਆ ਜੁੜਿਆ ਗਿਆ ਹਨਾ ਇਸੇ ਤਰ੍ਹਾਂ ਕੱਚੀ ਲੱਸੀ ਹੈ ਜਿਹੜੀ ਰਾਤ ਨੂੰ ਜਿਹੜੀ ਪੀਵਾਂ ਹਮੇ ਉਸ ਗੈਲ ਵੀ ਕਈ ਵਾਰੀ ਹੋਣ ਲੱਗ ਜਾ ਤਾਂ ਉਸ ਚੀਜ਼ ਨੂੰ ਤੋੜਨ ਵਾਸਤੇ ਥਮੇ ਕਿਆ ਕਰ ਸਕਾਂ ਉਹੀ ਜਿਹੜੇ ਗੁਲਾਬ ਕੇ ਫੁੱਲ ਹੈ ਇਹਨਾਂ ਨੂੰ ਉਬਾਲ ਕੇ ਬਿਨਾਂ ਦੁੱਧ ਤੇ ਇਹਨਾਂ ਕੀ ਚਾਹ ਬਣਾ ਕੇ ਪੀ ਲਿਓ ਉਸ ਮਾਥਾ ਨੇ ਪੱਤੀ ਨੀ ਪਾਉਣੀ ਹੈ ਔਰ ਦੁੱਧ ਵੀ ਨੀ ਪਾਉਣਾ ਹੈ ਉਹਨਾਂ ਨੂੰ ਉਬਾਲ ਲਿਓ ਚੰਗੀ ਤਰ੍ਹਾਂ ਜਿੰਨਾ ਕੁ ਮਿੱਠਾ ਚਾਹੀਦਾ ਤੁਹਾਨੂੰ ਉਹ ਮਿੱਠਾ ਪਾ ਕੇ ਉਹ ਇੱਕ ਫੁੱਲ ਗੈਲੇ ਬਣ ਜਾਣੀ ਹੈ ਔਰ ਕਹਿੰਦੇ ਆ ਵੀ ਉਹ ਚੀਜ਼ ਜੋ ਜਿਹੜੀ ਚਾਹ ਏ ਦੂਸਰੀ ਚਾਹ ਗੈਲ 100 ਗੁਣਾ ਵਧੀਆ
0: ਬਹੁਤ ਵਧੀਆ ਜਿਹੜੇ ਗੁਣ ਹੈ ਖਾਸ ਕਰ ਗੁਲਾਬ ਕੀ ਆਪਾਂ ਗੱਲ ਕਰਾਂ ਗੁਲਾਬ ਵਾਂਗੂ ਖਿੜ ਜੇ
1: ਗੁਲਾਬ ਬਿਲਕੁਲ ਬਿਲਕੁਲ ਉਹੀ ਬਾਤ ਮੈਨੂੰ ਯਾਦ ਆਈ ਸੀ ਵੀ ਗੁਲਾਬ ਵਾਂਗੂ ਖਿੜ ਜਾਂਗੀਆਂ ਇਹ ਗਰਮੀ ਮਾ
0: ਹਾਂ ਫਿਰ ਮੈਂ ਕਿਹਾ ਭੈਣ ਜ਼ਰੂਰ ਥਮੇ ਵੀ ਇੱਕ ਵਾਰੀ ਕੋਸ਼ਿਸ਼ ਕਰਿਓ ਥੋੜੀ ਜਿਹੀ ਮਿਹਨਤ ਕਰਨਗੀ ਵੈਸੇ ਬਹੁਤਾ ਔਖਾ ਕੰਮ ਤੋਂ ਹੈ ਨੀ
1: ਬਿਲਕੁਲ
0: ਜ਼ਰੂਰ ਕਰਿਓ ਪਰ ਫਿਰ ਮੈਨੂੰ ਦੱਸਿਓ ਜ਼ਰੂਰ ਕਿਉਂਕਿ ਮੈਨੂੰ
1: ਬਸ ਇਸ ਵਾਸਤੇ ਮੇਰੇ ਘਰ ਮੈਂ ਗੁਲਾਬ ਕੇ ਫੁੱਲ ਹੋਏ
0: ਹਾਂ ਚਲੋ ਨੇੜੇ ਤੇੜੇ ਹੋ ਸਕਦਾ ਕਿਉਂਕਿ ਅੱਜ ਕੱਲ ਨਾ ਘਰਾਂ ਮੈਂ ਬਗੀਚੀਆਂ ਲਾਣੇ ਦਾ ਬੜਾ ਸ਼ੌਂਕ ਹੈ ਜੇ ਜਗ੍ਹਾ ਨਹੀਂ ਵੀ ਹੁੰਦੀ ਥੋੜ ਨਹੀਂ ਵੀ ਹੁੰਦੀ ਗਮਲਿਆਂ ਮਾ ਲਾ ਲਏ ਹੈ ਨਾ ਸੋ ਮੈਂ ਪੂਰੀ ਉਮੀਦ ਕਰਾਂ ਵੀ ਮੇਰੀ ਭੈਣਾਂ ਨੂੰ ਫੁੱਲ ਤੋਂ ਜ਼ਰੂਰ ਅਵੇਲੇਬਲ ਹੋ ਹੀ ਜਾਏਗੀ
1: ਮਿਲ ਜਾਏਗੀ

0: ਡੀ ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਵਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾਂ ਹੁਣ ਮੈਂ।
0: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਜੀ, ਤੁਹਾਨੂੰ ਜੁੜੇ ਹੋਏ ਹਾਂ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਕੇ ਗਿਆਲ ਔਰ ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ। ਅੱਜ ਬੁੱਧਵਾਰ ਹੈ ਔਰ ਬੁੱਧਵਾਰ ਵਾਲੇ ਦਿਨ ਤੁਹਾਡੇ ਗਿਆਲ ਪੁਆਧੀ ਮੈਂ ਬਾਤਾਂ ਕਰ ਰਿਹਾ ਹਮੇ ਔਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੁਣ ਤੱਕ ਹਮੇ ਦੇ ਚੁੱਕੇ ਹਾਂ ਭੈਣਾਂ ਨੂੰ,
3: ਜੀ
2: ਜਿੰਨੀ ਕੁ ਜਾਣਕਾਰੀ ਮੇਰੇ ਪਾਸ ਹੈ ਤੀ,
3: ਹੈ
2: ਨਾ। ਔਰ ਇਵ ਮੈਨੂੰ ਲੱਗਾ, ਦੇਖੋ ਖਾਣਾ ਸਾਰੀਆਂ ਭੈਣਾਂ ਬਣਾ ਲਿਆ ਹੈ ਨਾ, ਰੋਟੀ ਪਾਣੀ ਸਾਰਾ ਲੱਗਾ, ਅਧਿਕਤਰ ਰਸੋਈ ਮੈਂ ਵੀ ਸੁਣ ਰਹੀਆਂ ਹੋਣੀਆਂ ਮੈਨੂੰ।
3: ਜੀ ਜੀ,
2: ਪਰ ਖਾਣੇ ਨੂੰ ਪਰੋਸਣੇ ਦਾ ਤਰੀਕਾ ਬਹੁਤ ਮਾਇਨੇ ਰੱਖਾ, ਕਿਉਂਕਿ ਸਿਆਣੇ ਕਹਿੰਦੇ ਪਹਿਲਾਂ ਆਪਾਂ ਅੱਖਾਂ ਕੇ ਗੈਲ ਖਾਵਾਂ, ਉਸ ਤੋਂ ਬਾਅਦ ਆਪਾਂ ਨੇ ਬੁਰਕੀ ਤੋੜ ਕੇ ਸਬਜ਼ੀ ਟੇਸਟ ਕਰਨੀ ਹੈ।
3: ਬਿਲਕੁਲ,
2: ਇਸ ਕਰਕੇ ਰੈਸਟੋਰੈਂਟ ਜਾ ਰਹੇ ਹਾਂ ਜਾਂ ਹੋਟਲ ਮਾ ਜਾ ਰਹੇ ਹਾਂ, ਹਮੇ ਉਹੀ ਚੀਜ਼ ਮੈਂ ਨੂੰ ਅਟਰੈਕਟ ਕਰਾਂ, ਪ੍ਰਭਾਵਿਤ ਕਰ ਲਿਆ ਵੀ ਹਾਂ ਕਿੰਨੇ ਸੋਹਣੇ ਤਰੀਕੇ ਕੇ ਗੈਲ ਸਾਰੇ ਅੱਗੇ ਹਾਂ ਸਰਵ ਕਰੀਆਂ ਹੋਵਾਂ ਚੀਜ਼ਾਂ। ਸੋ ਯੂ ਜਿਹੜੀ ਚੀਜ਼ਾਂ ਸਿੱਖਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਾ।
3: ਦੇਖੋ ਪਹਿਲਾਂ ਨਾ ਇਕੱਠੇ ਪਰਿਵਾਰ ਹੋਏ ਕਰੇ ਅਤੇ ਉਹਨਾਂ ਮੈਂ ਕਿਹਾ ਹੋਏ ਕਰੇ ਤਾਂ ਵੀ ਜਿਹੜੀਆਂ ਭੈਣਾਂ ਮਾਰੀਆਂ ਉਹ ਰੋਟੀ ਪਾਣੀ ਹੈ ਜਿਹੜਾ ਬਣਾ ਲੇ ਕਰੇ ਤੀਆਂ, ਕੁੜੀਆਂ ਕਤਰੀਆਂ ਉਹਨੂੰ ਚੰਗੀ ਤਰ੍ਹਾਂ ਸਵਾਰ ਕੇ ਸਜਾ ਕੇ ਦੇ ਦੇ ਕਰੇ ਤੀਆਂ, ਹੈ ਨਾ, ਤਾਂ ਉਹਨਾਂ ਨੂੰ ਵੀ ਕੋਈ ਔਖਾ ਨਹੀਂ ਲੱਗਦਾ ਤਾ, ਕਿਉਂਕਿ ਉਸਮਾਂ ਜਿਹੜਾ ਉਹਨਾਂ ਦਾ ਟਾਈਮ ਹੈ ਉਹਨਾਂ ਨੂੰ ਲੱਗਾ ਵੀ ਮਹੀਨੇ ਰੋਟੀ ਸਜਾ ਕੇ ਹੀ ਦੇਣੀ ਹੈ, ਮਾਰੀ ਡਿਊਟੀ ਉਹੀ ਹੈ। ਅਰ ਭੈਣਾਂ ਬਣਾਉਂਦੀਆਂ ਰਹੇ ਕਰੇ ਤੀਆਂ, ਉੱਧਰ ਦੇ ਖਾਣ ਵਾਲੇ ਦੱਸਦੇ ਤੇ ਹਾਂ ਬਹੁਤ ਵਧੀਆ ਬਹੁਤ ਸੋਹਣੀ ਹੈ, ਇੰਨੇ ਮਾਈ ਉਹਨਾਂ ਨੂੰ ਤਾਂ ਜਿਹੜਾ ਹੌਸਲਾ ਹੋ ਜਾਏ।
2: ਹਾਂ, ਥੋੜੀ ਥੋੜੀ ਚੀਜ਼ਾਂ ਵੀ ਜੇ ਮਾਰੇ ਟੇਬਲ ਪਰ ਆ ਜਾਏ ਨਾ, ਇੰਨੇ ਮੈਂ ਮਨ ਜਾ ਖੁਸ਼ ਹੋ ਜਾਏ, ਦੇਖ ਕਿੰਨੇ ਤਰ੍ਹਾਂ ਦੀ ਚੀਜ਼ਾਂ ਮਾਰੇ ਅੱਗੇ ਪਈਆਂ।
3: ਬਿਲਕੁਲ, ਹੈ ਨਾ। ਸੋ ਜਿਸ ਤਰ੍ਹਾਂ ਇਹ ਗਰਮੀ ਦਾ ਮੌਸਮ ਹੈ, ਹੈ ਨਾ, ਇਸ ਮਾਂ ਹਮੇ ਲੱਸੀ ਵਗੈਰਾ ਹੋ ਗਈ, ਉਸ ਨੂੰ ਸੋਹਣੀ ਜੀ ਬਣਾ ਕੇ ਝੱਗ ਜੀ ਹੋਏ ਉਸ ਕੇ ਉੱਪਰ, ਹੈ ਨਾ,
2: ਹਰ ਮਾਰੇ ਭਾਂਡੇ ਵੀ ਉਸ ਤਰ੍ਹਾਂ ਕੇ ਹੋਣੇ ਚਾਹੀਦੇ ਆ।
3: ਹਾਂ,
2: ਜਦ ਆਪਾਂ ਖਾਣਾ ਸਰਵ ਕਰ ਰਹੇ ਹਾਂ, ਪਰੋਸ ਰਹੇ ਹਾਂ, ਹੈ ਨਾ, ਮੈਨੂੰ ਲੱਗਾ ਭਾਂਡਿਆਂ ਦਾ ਵੀ ਬਹੁਤ ਬੜਾ ਯੋਗਦਾਨ ਹੋਵਾ
3: ਜੀ।
2: ਚਾਹੇ ਲੱਸੀ ਹੈ, ਚਾਹੇ ਸਬਜ਼ੀ ਹੈ, ਸੁੱਕੀ ਹੈ, ਚਾਹੇ ਗ੍ਰੇਵੀ ਵਾਲੀ ਹੈ, ਕਿਸੇ ਤਰੀਕੇ ਕੀ ਵੀ ਚੀਜ਼, ਚਾਹੇ ਕੋਈ ਸਨੈਕਸ ਪਰੇ ਬਣਾਏ ਹੈ
3: ਜੀ,
2: ਜਾਂ ਕੋਈ ਗਰਮੀਆਂ ਮਾਂ ਤੋਂ ਚਟਣੀ ਬਹੁਤ, ਹੈ ਨਾ, ਖਾਈ ਜਾ, ਖਾਸ ਕਰ ਪੰਜਾਬ ਮਾਂ ਦਹੀਂ ਹੈ, ਮਤਲਬ ਕਿੰਨੇ ਤਰੀਕਿਆਂ ਕੇ ਦਹੀਂ ਹੈ ਨਾ, ਰਾਇਤਾ, ਕਿੰਨੇ ਤਰੀਕੇ ਕੇ ਆਪਾਂ ਘਰਾਂ ਮਾਂ ਬਣਾਵਾਂ,
3: ਬਿਲਕੁਲ
2: ਕਿੰਨੀਆਂ ਹੀ ਚੀਜ਼ਾਂ ਹਮੇ ਪਰ ਪਲੇਟ ਮਾਂ ਕਿਸ ਤਰੀਕੇ ਕੇ ਗੈਲ, ਹੈ ਨਾ, ਰੱਖ ਰਹੇ ਹੈ ਵੀ ਹਾਂ ਸਾਹਮਣੇ ਵਾਲੇ ਕਾ ਮਨ ਖੁਸ਼ ਹੋ ਜਾਏ, ਵਾਛਾਂ ਗਿਲ ਜਾਏ ਵੀ ਹਾਂ ਮੇਰੇ ਅੱਗੇ ਖਾਣਾ ਪਿਆ।
3: ਇਸੇ ਕਰਕੇ ਤਾਂ ਮਾਰੀਆਂ ਭੈਣਾਂ ਜਿਹੜੀਆਂ ਬੜੇ ਸੋਹਣੇ ਸੋਹਣੇ ਡਿਜ਼ਾਇਨਾਂ ਕੀਆਂ, ਜਿਹੜੀਆਂ ਪਲੇਟਾਂ ਟਰੇਆਂ ਲੈ ਕੇ ਆਵਾਂ, ਹੈ ਨਾ, ਫਿਰ ਉਹਨਾਂ ਨੂੰ ਕਹਿ ਦਿਆਂ ਭਾਂਡੇ ਹੈ ਤਾਂ ਹੈ ਆ, ਫਿਰ ਖਰੀਦਣ ਬੈਠ ਗਈਆਂ, ਪਰ ਉਹਨਾਂ ਨੂੰ ਪਤਾ ਵੀ ਰੋਟੀ ਮੈਂ ਹਮੇ ਰੋਜ਼ ਉਹੀ ਬਣਾ ਰਹੀ ਹਾਂ, ਪਰ ਭਾਂਡੇ ਜੇ ਬਦਲਵੇ ਹੋਏ ਨਾ ਤਾਂ ਉਹਨਾਂ ਕੇ ਗੈਲ ਜਿਹੜੇ ਉਸਮਾਂ ਕਰੇਜ਼ ਵੱਜਾ ਹੋਰ।
2: ਬਿਲਕੁਲ, ਖਾਸ ਕਰ ਮਾਰੇ ਜਿਹੜੇ ਬੱਚੇ ਆ, ਨਿਆਣੇ ਆ ਜਿਹੜੇ
3: ਜੀ,
2: ਨਿਆਣਿਆਂ ਨੂੰ ਵਰਾਇਟੀ, ਕਿਉਂਕਿ ਸੋਸ਼ਲ ਮੀਡੀਆ ਕੀ ਜੇ ਬਾਤ ਕਰੇ, ਹੈ ਨਾ, ਬਹੁਤ ਚੀਜ਼ਾਂ ਦੇਖ ਰਹੇ ਹੋਵਾਂ ਬੱਚੇ
3: ਜੀ,
2: ਬੱਚੇ ਕਿਆ ਬੜੇ ਵੀ
3: ਜੀ,
2: ਬੜੇ ਹੈ ਨੌਜਵਾਨ, ਹਰ ਵਰਗ ਕਾ ਇਨਸਾਨ ਹੈ ਜਿਹੜਾ ਸੋਸ਼ਲ ਮੀਡੀਆ ਪਰ ਇਹੋ ਜਿਹੀਆਂ ਚੀਜ਼ਾਂ 'ਚ ਜੇ ਖਾਣੇ ਕਾ, ਹੈ ਨਾ, ਉਹ ਸ਼ੌਕੀਨ ਹੈ ਤਾਂ ਉਸ ਤਰ੍ਹਾਂ ਕੀ ਹੀ ਉਹਨੇ ਵੀਡੀਓਜ਼ ਦੇਖਣੀਆਂ।
3: ਇਸ ਵਾਸਤੇ ਹਮੇ ਆਪਣੀਆਂ ਭੈਣਾਂ ਨੂੰ ਇੱਕ ਤਰੀਕਾ ਦੱਸਦੇ ਹਾਂ। ਦੇਖੋ ਜਦ ਹਮੇ ਰੋਟੀ ਪਾਣੀ ਬਣਾਵਾਂ, ਹੈ ਨਾ, ਸਬਜ਼ੀ ਬਣਾ ਲਈ, ਹੈ ਨਾ, ਤਾਂ ਉਸ ਤੋਂ ਬਾਅਦ ਹਮੇ ਰੋਟੀ ਬਣਾਵਾਂ, ਜਦ ਰੋਟੀ ਤਾਜ਼ੀ ਤਾਜ਼ੀ ਜਾਹਾ, ਹੈ ਨਾ, ਹਮੇ ਉਹੀ ਮਾਰੀ ਕੋਸ਼ਿਸ਼ ਹੋਆ ਵੀ ਰੋਟੀ ਤਾਜ਼ੀ ਤਾਜ਼ੀ ਜਾਏ, ਤਾਂ ਉਸ ਤੋਂ ਪਹਿਲਾਂ ਤੁਹਾਨੂੰ ਕਿਆ ਕਰਨਾ, ਸਬਜ਼ੀ ਭਾਜੀ ਆਪਣੀ ਬਣਾ ਲੈਣੀ ਹੈ ਔਰ ਉਸਕੇ ਗੈਲ ਜਿਹੜੀ ਚੀਜ਼ ਪਰੋਸਣੀ ਆ ਉਹ ਤਿਆਰ ਰੱਖੋ ਆਪਣੀ। ਫਿਰ ਕਈ ਵਾਰੀ ਮਾਰੀਆਂ ਭੈਣਾਂ ਨੂੰ ਕਦੇ ਰੋਟੀ ਕਿੰਨੀ ਨੂੰ ਭੱਜਣਾ ਪਵਾ, ਕਦੇ ਉਹ ਚੀਜ਼ ਪਾ ਕੇ ਦੇਣੀ ਪਵਾ, ਤਾਂ ਇਸ ਤਰ੍ਹਾਂ ਗੜਬੜ ਹੋ ਜਾ, ਚੀਜ਼ਾਂ ਸਾਰੀਆਂ ਬਣਾ ਕੇ ਟੇਬਲ ਪਰ ਸਜਾਇਆ ਉਹ ਥਮੇ, ਸਲਾਦ ਕੱਟ ਲਿਓ ਸੋਹਣਾ ਜਿਹਾ ਅੱਜ ਕੱਲ
2: ਮੈਂ ਇਸ ਬਾਤ ਪਰ ਆਉਣ ਵਾਲੀ ਸੀ ਵੀ ਸਲਾਦ ਜਿਹੜਾ ਇਸ ਮੌਸਮ ਮਾ ਬਹੁਤ ਜ਼ਿਆਦਾ ਖਾਣਾ ਚਾਹੀਦਾ
3: ਖਾਣਾ ਚਾਹੀਦਾ ਮਾਨੂੰ
2: ਖੀਰਾ ਹੋ ਗਿਆ ਨਾ ਕਿਉਂਕਿ ਪਾਣੀ ਕੀ ਜਿਹੜੀ ਕਮੀ ਪੂਰੀ ਕਰਦੇ ਆ ਟਮਾਟਰ ਹੋ ਗਏ ਇਸ ਨੂੰ ਪਲੇਟ ਸਜਾ ਕੇ ਹੈ ਦੇਖੋ ਰੰਗ ਬਿਰੰਗੀ ਪਲੇਟ ਹੋਏਗੀ ਨਹੀਂ ਵੈਸੇ ਹੀ ਮਨ ਖੁਸ਼ ਹੋ ਜਾਏ
3: ਜੀ ਫਿਰ ਉਸ ਨਾਲ ਰੰਗ ਬਿਰੰਗਾ ਸਲਾਦ
2: ਸਲਾਦ ਹਾਂ ਔਰ ਉਸ ਨੂੰ ਪਹਿਲਾਂ ਕੱਟ ਕੇ ਰੱਖ ਲਿਓ ਟੇਬਲ ਪਰ ਫਿਰ ਉਸ ਤੋਂ ਬਾਅਦ ਪਾਣੀ ਆ ਗਿਆ ਪਾਣੀ ਰੱਖ ਸਕਾਂ ਅਚਾਰ ਚਟਨੀਆਂ ਜੋ ਵੀ ਤੁਹਾਨੂੰ ਬਣਾਇਆ ਵਾ ਉਹ ਪਹਿਲਾਂ ਟੇਬਲ ਪਰ
3: ਉਹ ਸਾਰਾ ਕੁਛ ਰੱਖ ਕੇ ਫਿਰ ਥਵੇਂ ਰੋਟੀ ਬਣਾਉਣੀ ਸ਼ੁਰੂ ਕਰੋ ਔਰ ਤਾਂ ਕਿ ਉੱਧਰ ਖਾਣੀ ਸ਼ੁਰੂ ਹੋ ਜਾਏ ਔਰ ਥਵੇਂ ਗੈਲ ਗੈਲ ਰੋਟੀ ਜਿਹੜੀ ਦੇ ਦਿਓ
2: ਹਾਂ ਔਰ ਸਬਜ਼ੀ ਕੀ ਬਾਤ ਹੈ ਦੋ ਜਿਹੜੇ ਬਾਊਲ ਬੜੇ ਲੈ ਸਕਾਂ ਉਸ ਮੈਂ ਪਾ ਕੇ ਤਾਂ ਇੱਕ ਮੈਂ ਸੁੱਕੀ ਸਬਜ਼ੀ ਹੈ ਇੱਕ ਮੈਂ ਦਹੀਂ ਰਾਇਤਾ ਜੋ ਵੀ ਤੁਹਾਨੂੰ ਬਣਾਇਆ ਉਹ ਪਾ ਸਕਾਂ ਥਵੇਂ ਗਰੀਬੀ ਵਾਲੀ ਸਬਜ਼ੀ ਹੈ ਮਤਲਬ ਜੇ ਉੱਥੇ ਪਿਆ ਹੋਏਗਾ ਟੇਬਲ ਪਰ ਡਾਇਨਿੰਗ ਪਰ ਸਮਾਨ ਤਾਂ ਮੈਨੂੰ ਲੱਗਾ ਫਿਰ ਤੁਹਾਨੂੰ ਇਕੱਲੀ ਰੋਟੀ ਹੀ ਦੇਣੀ ਪਰੋਸਣੀ ਹੈ
3: ਉਹ ਵੀ ਕਈ ਵਾਰ ਨਾ ਜਸਪ੍ਰੀਤ ਹਮੇ ਆਪ ਵੀ ਭੁੱਲ ਜਾ
2: ਹਾਂ
3: ਉਹ ਸਾਰੀਆਂ ਚੀਜ਼ਾਂ ਮਾਰੀਆਂ ਭੈਣਾਂ ਗਿਆ ਮਾਨੂੰ ਵੀ ਯਾਦ ਆ ਜਾਣ ਸਾਰੀਆਂ ਚੀਜ਼ਾਂ ਹਨਾ
2: ਤਾਂ ਹੀ ਤਾਂ ਬਾਤ ਕਰਾਂ ਫਿਰ ਬਾਰ ਬਾਰ ਹਮੇ ਭੁੱਲੇ ਨਾ
3: ਬਿਲਕੁਲ
2: ਉਹ ਬਾਤਾਂ ਬਹੁਤ ਜ਼ਰੂਰੀ ਹੈ ਔਰ ਆਪਾਂ ਵੀ ਫਿਰ ਸੌਖੇ ਰਹੇ
3: ਦੇਖੋ ਕਰਾਂ ਥਵੇਂ ਸਾਰਾ ਦਿਨ ਕੰਮ ਹੈ ਮਾਰੀਆਂ ਭੈਣਾਂ ਜਿਹੜੀਆਂ ਸਵੇਰੀ ਵੀ ਸਾਂਝ ਨੂੰ ਵੀ ਦੁਪਹਿਰ ਨੂੰ ਵੀ ਪਰ ਜੇ ਇਸ ਨੂੰ ਥੋੜਾ ਜਿਹਾ ਇਸ ਤਰੀਕੇ ਦੀ ਗੱਲ ਕਰ ਲਹੇ ਤਾਂ ਉਸ ਮਾਂ ਜਿਹੜੇ ਚਾਰ ਚੰਨ ਲੱਗ ਜਾਏਗੇ
2: ਬਿਲਕੁਲ ਸੋ ਚਾਰ ਚੰਨ ਲਾਣੇ ਜ਼ਰੂਰ ਹੈ ਔਰ ਫਿਰ ਤੁਹਾਨੂੰ ਮੈਨੂੰ ਦੱਸਣਾ ਵੀ ਜ਼ਰੂਰ ਹੈ ਹਮੇ ਬਾਰ ਬਾਰ ਕਹਾਂ ਤਾਂ ਮੈਂ ਫੀਡਬੈਕ ਨਹੀਂ ਦਿੰਦੀਆਂ
3: ਜੀ
2: ਉਹ ਬਹੁਤ ਜ਼ਰੂਰੀ ਹੈ ਮਹਾਂ ਬਹੁਤ ਉਡੀਕਾਂ ਤੁਹਾਨੂੰ ਇਸ ਕਰਕੇ ਚਿੱਠੀਆਂ ਜਿਹੜੀ ਉਹ ਵੀ ਜ਼ਰੂਰ ਪਾਏ ਕਰੋ ਭੈਣ
3: ਬਿਲਕੁਲ

FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਠੀਕ 1 ਵੱਜ ਚੁੱਕਿਆ। ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ ਅਤੇ 1:10 'ਤੇ ਇਸੇ ਪ੍ਰੋਗਰਾਮ ਦੌਰਾਨ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:15 ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਅਤੇ 1:40 'ਤੇ ਪੰਜਾਬੀ 'ਚ ਖਬਰਾਂ ਹੋਣਗੀਆਂ ਜਲੰਧਰ ਕੇਂਦਰ ਤੋਂ। ਉਰਦੂ 'ਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ, ਸਮਾਂ ਰਹੇਗਾ 1:50 ਦਾ। ਬਾਅਦ ਪੈਰ 2 ਵਜੇ ਫੌਜੀ ਵੀਰਾਂ ਲਈ ਪ੍ਰੋਗਰਾਮ ਹੋਏਗਾ ਸਰਫਰੋਸ਼। 2:15 ਦੁਪਹਿਰ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 2 ਤੇਰੀਆਂ 2 ਮੇਰੀਆਂ ਇਹ ਲਾਈਵ ਫੋਨ ਇਨ ਪ੍ਰੋਗਰਾਮ ਪੇਸ਼ ਕਰਾਂਗੇ ਬਾਅਦ ਪੈਰ 2:30 ਵਜੇ। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਜਿੱਥੇ ਸਫਾਈ ਉੱਥੇ ਖੁਦਾਈ। 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

ਫਾਰਮਰ ਸਤਿੰਦਰ ਸਿੰਘ ਹੋਰਾਂ ਨਾਲ ਜਿਹੜੀ ਗੱਲਬਾਤ ਕੀਤੀ ਵੀ ਹੈ ਉਹ ਤੁਹਾਨੂੰ ਸੁਣਵਾਈ ਜਾਏਗੀ। ਅਤੇ ਸ਼ਾਮ 6 ਵਜੇ ਹਿੰਦੀ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਇੱਕ ਵਾਰ ਤੋਂ ਫਿਰ ਦੱਸਾਂਗੇ ਪ੍ਰੋਗਰਾਮਾਂ ਦਾ ਵੇਰਵਾ ਸ਼ਾਮ 6:05 'ਤੇ। 6:20 'ਤੇ ਹੋਣਗੇ ਇਹ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਵਗਿਓਰ ਪੇਸ਼ ਕਰਾਂਗੇ ਸ਼ਾਮ 6:30 ਅਤੇ 7 ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਬੰਦਗੀ। 7:30 ਪੰਜਾਬੀ 'ਚ ਖਬਰਾਂ ਹੋਣਗੀਆਂ ਸਾਡੇ ਜਲੰਧਰ ਕੇਂਦਰ ਤੋਂ। 7:40 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਰਾਤ 8:15 ਸੁਣੋਗੇ ਪ੍ਰੋਗਰਾਮ ਮਹਿਕ ਮਾਲਵੇ ਦੀ। 9:15 ਸਮਾਚਾਰ ਸੰਧਿਆ ਤਹਿਤ ਸੁਣੋਗੇ ਸਾਡੇ ਦਿੱਲੀ ਤੋਂ ਹਿੰਦੀ 'ਚ ਸਮਾਚਾਰ ਅਤੇ 9 ਤੋਂ ਲੈ ਕੇ 10 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣੋਗੇ। ਪੰਜਾਬੀ ਤੜਕਾ ਇਸ ਪ੍ਰੋਗਰਾਮ ਦਾ ਵਿਹੜਾ ਰਹੇਗਾ ਰਾਤੀ 10 ਦਾ ਅਤੇ 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਹੋਏਗਾ ਰਜਨੀਗੰਧਾ। ਸਭਾ ਦੇ ਆਖਿਰ 'ਚ 11 ਪਹਿਲਾਂ ਹਿੰਦੀ 'ਚ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 11:10 'ਤੇ ਹੋਏਗੀ ਪ੍ਰੋਗਰਾਮਾਂ ਦੀ ਸਮਾਪਤੀ। ਸੋ ਇਹ ਸੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸ਼ਾਮ 5 ਵਜੇ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਅਤੇ 5:30 ਵਜੇ ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਜੈਵਿਕ ਖੇਤੀ ਪ੍ਰੋਗਰੈਸਿਵ

ਹੁਣ ਪੇਸ਼ ਪ੍ਰੋਗਰਾਮ ਨਗਮੇ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ ਅਤੇ ਇਸ ਪ੍ਰੋਗਰਾਮ 'ਚ ਸਾਡੇ ਸਰੋਤਿਆਂ ਦੁਆਰਾ ਭੇਜੀਆਂ ਗਈਆਂ ਚਿੱਠੀਆਂ ਅਸੀਂ ਸ਼ਾਮਿਲ ਕਰਦੇ ਹਾਂ ਅਤੇ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ ਉਹਨਾਂ ਨੂੰ ਸੁਣਵਾਉਂਦੇ ਹਾਂ। ਚਿੱਠੀ ਆਈ ਹੈ ਜੀ ਸਾਡੇ ਕੋਲ ਗਿੱਦੜਬਾਹਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਪਾਇਲ ਅਤੇ ਬੇਬੀ ਹਿਨਾ ਸ਼ਾਹ ਹੋਰਾਂ ਦੀ। ਦੌਲਤ ਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ, ਨਈਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ ਅਤੇ ਜੁਨੇਦ ਅਬਾਸੀ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਲਓ ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ, ਫਿਲਮ ਆ ਅਬ ਲੌਟ ਚੱਲੇ ਵਿੱਚੋਂ। ਆਵਾਜ਼ ਹੈ ਅਲਕਾ ਯਾਗਨਿਕ ਦੀ ਅਤੇ ਸੰਗੀਤਬੱਧ ਕੀਤਾ ਇਸ ਨੂੰ ਨਦੀਮ ਸ਼ਰਵਣ ਨੇ ਅਤੇ ਗੀਤ ਦੇ ਬੋਲ ਲਿਖੇ ਨੇ ਸਮੀਰ ਨੇ।

ਹਾਂਜੀ, ਇਸ ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਦੇਸ਼ਿਕ ਸਮਾਚਾਰਾਂ ਤੋਂ ਬਾਅਦ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਤੇ ਐਪ ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰੋਗਰਾਮ ਆਕਾਸ਼ਵਾਣੀ ਪਟਿਆਲਾ ਦੇ। 1:10 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਾਰਤ ਨੇ ਆਤਮ ਨਿਰਭਰ ਭਾਰਤ ਪਹਿਲ ਕਦਮੀ ਤਹਿਤ ਆਪਣੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਮਨੁੱਖ ਰਹਿਤ ਹਵਾਈ ਵਾਹਨ ਰਾਹੀਂ ਲਾਂਚ ਕੀਤੀ ਗਈ ਪ੍ਰੀਸੀਜ਼ਨ ਗਾਈਡਡ ਮਿਸਾਈਲ ULBGM-V3 ਦੀਆਂ ਅੰਤਮ ਵਿਕਾਸ ਵਰਖਾਂ ਨੂੰ ਸਫਲਤਾ ਨਾਲ ਪੂਰਾ ਕਰ ਲਿਆ, ਜੋ ਦੇਸ਼ ਦੇ ਰੱਖਿਆ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਪ੍ਰੀਖਣ ਆਂਧਰਾ ਪ੍ਰਦੇਸ਼ ਦੇ ਕੁਰਨੂਲ ਨੇੜੇ DRDO ਟੈਸਟ ਰੇਂਜ ਤੇ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ ਮੋਡ ਦੋਵਾਂ ਵਿੱਚ ਕੀਤੇ ਗਏ ਸਨ। ਪ੍ਰੀਖਣਾਂ ਨੇ ਵੱਖ ਵੱਖ ਲੜਾਈ ਦ੍ਰਿਸ਼ਾਂ ਵਿੱਚ ਮਿਜ਼ਾਈਲਾਂ ਦੀ ਸਟੀਕਤਾ, ਪਾਰ ਕਰਨ ਦੀ ਸਮਰੱਥਾ, ਭਰੋਸੇਯੋਗਤਾ ਤੇ ਪ੍ਰਭਾਵਸ਼ੀਲਤਾ ਦਾ ਸਫਲਤਾ ਨਾਲ ਵਿਖਾਲਾ ਕੀਤਾ। ਮਿਜ਼ਾਈਲ ਨੂੰ ਰਿਸਰਚ ਸੈਂਟਰ ਇਮਾਰਤ RCI ਹੈਦਰਾਬਾਦ ਵੱਲੋਂ ਹੋਰ DRDO ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਸੀ। ਦੇਸ਼ ਦੇ ਅੰਦਰ ਪੂਰੀ ਤਰ੍ਹਾਂ ਵਿਕਸਿਤ ਕੀਤਾ ਗਿਆ ਇਹ ਪ੍ਰੋਜੈਕਟ ਆਤਮ ਨਿਰਭਰ ਭਾਰਤ ਪਹਿਲਕਦਮੀ ਤਹਿਤ MSME ਅਤੇ ਨਿੱਜੀ ਸਨਅਤਾਂ ਦੀ ਹਿੱਸੇਦਾਰੀ ਨਾਲ ਭਾਰਤ ਦੇ ਘਰੇਲੂ ਰੱਖਿਆ ਨਿਰਮਾਣ ਇਕੋਸਿਸਟਮ ਦੀ ਵੱਧਦੀ ਤਾਕਤ ਨੂੰ ਉਜਾਗਰ ਕਰਦਾ ਹੈ। ਇਸ ਦੇ ਉਤਪਾਦਨ ਲਈ DRDO ਨੇ ਭਾਰਤ ਡਾਇਨਾਮਿਕਸ ਲਿਮਿਟਡ ਅਤੇ ਅਡਾਨੀ ਡਿਫੈਂਸ ਸਿਸਟਮਸ ਐਂਡ ਟੈਕਨੋਲੋਜੀਜ਼ ਲਿਮਿਟਡ ਨਾਲ ਭਾਈਵਾਲੀ ਕੀਤੀ ਹੈ। ਮਿਜ਼ਾਈਲ ਸਿਸਟਮ ਨੂੰ ਨਿਊ ਸਪੇਸ ਰਿਸਰਚ ਐਂਡ ਟੈਕਨੋਲੋਜੀਜ਼ ਬੈਂਗਲੁਰੂ ਵੱਲੋਂ ਵਿਕਸਿਤ ਕੀਤੇ ਗਏ UAVs ਨਾਲ ਜੋੜਿਆ ਗਿਆ ਸੀ। ਪ੍ਰੀਖਣਾਂ ਦੇ ਸਫਲਤਾ ਨਾਲ ਸੰਪੂਰਨ ਹੋਣ ਨਾਲ ਮਿਜ਼ਾਈਲ ਸਿਸਟਮ ਦੇ ਲੜੀਵਾਰ ਉਤਪਾਦਨ ਦਾ ਰਾਹ ਪੱਧਰਾ ਹੋ ਗਿਆ, ਜਿਸ ਨਾਲ ਭਾਰਤ ਲਈ ਸਵਦੇਸ਼ੀ ਰੱਖਿਆ ਸਮਰੱਥਾਵਾਂ ਹੋਰ ਮਜ਼ਬੂਤ ਹੋਈਆਂ ਨੇ। ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਦੁਬਈ ਸਥਿਤ ਇੱਕ ਅੰਤਰਰਾਸ਼ਟਰੀ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਅਬੂਧਾਬੀ ਤੋਂ ਸਰਹੱਦੀ ਸੂਬੇ ਪੰਜਾਬ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੰਮ ਕਰ ਰਿਹਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਜਿਸ ਨੇ ਕਾਰਵਾਈ ਕੀਤੀ, ਨਸ਼ੀਲੇ ਪਦਾਰਥਾਂ ਦੇ ਦੋ ਤਸਕਰਾਂ ਨੂੰ 10 ਕਿਲੋਗ੍ਰਾਮ ICANI ਮੈਥਾਮ ਫੇਟਾਮਾਈਨ ਅਤੇ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਹਲਕਿਆਂ ਮੁਤਾਬਕ ਇੱਕ ਮੁਲਜ਼ਮ ਹਾਲ ਹੀ ਵਿੱਚ ਦੁਬਈ ਤੋਂ ਕਥਿਤ ਤੌਰ ਤੇ ਸਿਖਲਾਈ ਪ੍ਰਾਪਤ ਕਰਨ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਹੈਰੋਇਨ ਅਤੇ ਆਈਸ ਦੀਆਂ ਖੇਪਾਂ ਸੌਂਪਣ ਤੋਂ ਬਾਅਦ ਵਾਪਸ ਆਇਆ ਸੀ। ਹੋਰ ਜਾਂਚ ਜਾਰੀ ਏ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਹਾਂਜੀ, ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਹਿੰਦੀ ਫਿਲਮੀ ਗੀਤ, ਅਤੇ ਅਗਲੇ ਗੀਤ ਦੀ ਫਰਮਾਇਸ਼ ਕੀਤੀ ਹੈ ਸਾਨੂੰ ਪੁਰਾਣੀ ਮੰਡੀ ਮੁੱਲਾਂਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਗੌਤਮ ਅਤੇ ਨਗੀਨਾ ਜੈਨ ਹੋਰਾਂ ਨੇ, ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ ਮੁੱਲਾਂਪੁਰ ਮੰਡੀ ਤੋਂ ਹੀ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ ਅਤੇ ਦੀਪਕ ਜੈਨ ਇਹਨਾਂ ਦੇ ਨਾਲ ਨੇ ਜੀ, ਸੁਰਭੀ ਜੈਨ, ਰਾਜਾ ਜੈਨ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ, ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ, ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜਯੋਤੀ ਅਤੇ ਇਹਨਾਂ ਦੇ ਨਾਲ ਨੇ, ਬਾਬੂ ਰਿਆਂਸ਼ ਠਾਕੁਰ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਅਤੇ ਸਾਰਾ ਇਹਨਾਂ ਦੇ ਨਾਲ ਜੀ ਬਰਾੜ ਪਰਿਵਾਰ ਹੈ, ਅਤੇ ਕੁਲਵੰਤ ਗਿੱਲ ਮਲੋਟ, ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ, ਗਵ ਖੈਰਿਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਨੀ ਲੋਟ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਇਹ ਸਾਨੂੰ ਲਿਖ ਰਹੇ ਨੇ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ ਤੋਂ। ਅਗਲਾ ਖਤ ਸਾਡੇ ਕੋਲ ਆਇਆ ਜੀ ਮਹਿਸਗੇਟ ਨਾਭਾ ਤੋਂ ਜੋਤੀ ਰਾਣੀ, ਗੁਰਮੰਨਤ ਕੌਰ ਅਤੇ ਮਨੂ ਹੋਰਾਂ ਦਾ। ਲਓ ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਹ ਗੀਤ ਅਸੀਂ ਨੇ ਲਿਆ ਜੀ, ਫਿਲਮ ਹੈ ਹਮ ਦਿਲ ਦੇ ਚੁੱਕੇ ਸਨਮ, ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਸਾਥੀਆਂ ਨੇ।

ਹਾਂਜੀ ਸਰੋਤੋ, ਇਸ ਪ੍ਰੋਗਰਾਮ 'ਚ ਤੁਸੀਂ ਵੀ ਆਪਣੀ ਫਰਮਾਇਸ਼ 'ਤੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। ਚਿੱਠੀ ਪਾਉਣ ਲਈ ਪਤਾ ਨੋਟ ਕਰ ਲਓ। ਪ੍ਰੋਗਰਾਮ ਨਗਮੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਅਤੇ ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਨਗਮੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

0: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਹੁਣ ਤੋਂ ਕੁਝ ਪਲ ਬਾਅਦ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਗੱਲਬਾਤ ਕਰਨਗੇ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਅਨਮੈਂਡ ਏਰੀਅਲ ਵਹੀਕਲ ਲਾਂਚਡ ਪ੍ਰਸੀਜਨ ਗਾਈਡਡ ਮਿਸਾਈਲ ਦੀ ਸਫਲਤਾਪੂਰਵਕ ਅੰਤਮ ਵਿਕਾਸ ਪਰਖ ਕੀਤੀ ਹੈ। ਪੰਜਾਬ ਪੁਲਿਸ ਨੇ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੁਬਈ ਅਧਾਰਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਪੰਜਵੇਂ ਅਤੇ ਆਖਰੀ ਪੜਾਅ 'ਤੇ ਇਟਲੀ ਪਹੁੰਚ ਗਏ ਨੇ। ਸ੍ਰੀ ਮੋਦੀ ਨੇ ਕਿਹਾ ਕਿ ਉਹ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਆਪਣੀ ਮੁਲਾਕਾਤ ਲਈ ਉਤਸੁਕ ਨੇ। ਉਹਨਾਂ ਉਮੀਦ ਪ੍ਰਗਟਾਈ ਕਿ ਦੋਹਾਂ ਵਿਚਕਾਰ ਮੁੱਖ ਤੌਰ 'ਤੇ ਚਰਚਾ ਭਾਰਤ ਇਟਲੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਰਹੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਰੋਮ ਪਹੁੰਚਣ 'ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਮੈਲੋਨੀ ਨਾਲ ਰਾਤ ਦੇ ਖਾਣੇ 'ਤੇ ਮਿਲਣ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਹਨਾਂ ਨੇ ਮਸ਼ਹੂਰ ਕੈਲੋਸੀਅਮ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਦੋਵਾਂ ਨੇਤਾਵਾਂ ਨੇ ਕਈ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਨੇ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹਨਾਂ ਦੇ ਦੌਰੇ ਦਾ ਧਿਆਨ ਭਾਰਤ ਅਤੇ ਇਟਲੀ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਹੋਏਗਾ। ਗੱਲਬਾਤ ਖਾਸ ਤੌਰ 'ਤੇ ਭਾਰਤ ਮੱਧ ਪੂਰਬ ਯੂਰਪ ਆਰਥਿਕ ਗਲਿਆਰੇ 'ਤੇ ਕੇਂਦਰਿਤ ਹੋਏਗੀ। ਉਹਨਾਂ ਅੱਗੇ ਕਿਹਾ ਕਿ 2025 ਤੋਂ 2029 ਦੀ ਮਿਆਦ ਲਈ ਸੰਯੁਕਤ ਰਣਨੀਤਿਕ ਕਾਰਜ ਯੋਜਨਾ ਦੀ ਵੀ ਸਮੀਖਿਆ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਹੈੱਡਕੁਆਰਟਰ ਦਾ ਵੀ ਦੌਰਾ ਕਰਨਗੇ। ਇਸ ਦੌਰਾਨ ਇੱਕ ਹੋਰ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਇਟਲੀ ਵਿੱਚ ਕੱਲ੍ਹ ਸ਼ਾਮ ਰੋਮ ਵਿੱਚ ਹੋਏ ਨਿੱਘੇ ਸਵਾਗਤ ਲਈ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਪ੍ਰਤੀ ਉਹਨਾਂ ਦਾ ਡੂੰਘਾ ਪਿਆਰ ਅਤੇ ਭਾਰਤ ਇਟਲੀ ਸੰਬੰਧਾਂ ਨੂੰ ਮਜ਼ਬੂਤ ਕਰਨ ਪ੍ਰਤੀ ਉਹਨਾਂ ਦੀ ਵਚਨਬੱਧਤਾ ਸੱਚਮੁੱਚ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਭਾਰਤੀ ਭਾਈਚਾਰਾ ਦੁਨੀਆ ਭਰ ਵਿੱਚ ਦੇਸ਼ ਨੂੰ ਮਾਣ ਦਵਾ ਰਿਹਾ ਹੈ। ਰੱਖਿਆ ਮੰਤਰੀ

0: ਰਾਜਨਾਥ ਸਿੰਘ ਨੇ ਅੱਜ ਸਿਓਲ ਵਿਚ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਅਹਨ ਕਿਊ ਬਾਕ ਨਾਲ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਤਕਨੀਕੀ ਸਹਿਯੋਗ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਭਾਰਤ ਦੱਖਣੀ ਕੋਰੀਆ ਰੱਖਿਆ ਉਦਯੋਗ ਅਤੇ ਰਣਨੀਤਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ ਸਾਈਬਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਿਆਂ ਦਾ ਆਦਾਨ ਪ੍ਰਦਾਨ ਕੀਤਾ। ਇਸ ਸਮਝੌਤੇ ਤੇ ਭਾਰਤ ਦੇ ਨੈਸ਼ਨਲ ਡਿਫੈਂਸ ਕਾਲਜ ਅਤੇ ਕੋਰੀਆ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਸਹਿਯੋਗ ਵਿਚਕਾਰ ਦਸਤਖਤ ਕੀਤੇ ਗਏ। ਰੱਖਿਆ ਮੰਤਰੀ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਨਿਚਰਵਾਰ ਤੋਂ ਭਾਰਤ ਦੇ 4 ਦਿਨਾਂ ਦੌਰੇ ਤੇ ਹੋਣਗੇ। ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਹੋਏਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਦੌਰੇ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਕਿ ਇਸ ਦੌਰੇ ਦੌਰਾਨ ਸ੍ਰੀ ਰੂਬੀਓ ਕੋਲਕਾਤਾ, ਨਵੀਂ ਦਿੱਲੀ ਅਤੇ ਆਗਰਾ ਅਤੇ ਜੈਪੁਰ ਜਾਣਗੇ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਕਿ ਸ੍ਰੀ ਰੂਬੀਓ 26 ਮਈ ਨੂੰ ਕੁਆਡ ਸਮੂਹ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਹ ਮੀਟਿੰਗ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਇਸ ਵਿਚ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ। ਦੇਸ਼ ਨੇ ਆਤਮ ਨਿਰਭਰ ਭਾਰਤ ਪਹਿਲਕਦਮੀ ਤਹਿਤ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਾਲੇ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਅਨਮੈਂਡ ਏਰੀਅਲ ਵਹੀਕਲ ਲਾਂਚਡ ਪ੍ਰੀਸੀਜਨ ਗਾਈਡਡ ਮਿਜ਼ਾਈਲ ULPGM-V3 ਦਾ ਅੰਤਮ ਵਿਕਾਸ ਟੈਸਟ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਦੇਸ਼ ਦੇ ਰੱਖਿਆ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਆਂਧਰਾ ਪ੍ਰਦੇਸ਼ ਦੇ ਕਰਨੂਲ ਨੇੜੇ DRDO ਟੈਸਟ ਰੇਂਜ ਵਿਖੇ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ 'ਚ ਇਹ ਪਰਖ ਸਫਲਤਾਪੂਰਵਕ ਕੀਤੀ ਗਈ। ਪਰਖ ਵਿਚ ਮਿਜ਼ਾਈਲਾਂ ਦੀ ਸਟੀਕਤਾ ਨਾਲ ਹਮਲਾ ਕਰਨ ਦੀ ਸਮਰੱਥਾ, ਭਰੋਸੇਯੋਗਤਾ ਅਤੇ ਵੱਖ ਵੱਖ ਜੰਗੀ ਹਾਲਾਤ ਵਿਚ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਦੁਬਈ ਅਧਾਰਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਜੋ ਆਬੂਧਾਬੀ ਤੋਂ ਸਰਹੱਦੀ ਰਾਜ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ 'ਚ ਲੱਗਾ ਹੋਇਆ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਜਿਸ ਨੇ ਇਹ ਕਾਰਵਾਈ ਕੀਤੀ, ਨੇ 2 ਤਸਕਰਾਂ ਨੂੰ 14 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 10 ਕਿਲੋ ਆਈਸ ਅਤੇ 4 ਕਿਲੋ ਹੈਰੋਇਨ ਸ਼ਾਮਲ ਹੈ। ਪੁਲਿਸ ਸੂਤਰਾਂ ਅਨੁਸਾਰ ਇੱਕ ਮੁਲਜ਼ਮ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ, ਜਿੱਥੇ ਉਸ ਨੂੰ ਕਥਿਤ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ। ਹੋਰ ਜਾਂਚ ਜਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਜ਼ੋਰਦਾਰ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿੱਚ 25 ਮਈ ਤੱਕ ਲੂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਸ਼ਹਿਰ ਵਿੱਚ ਦਿਨ ਦੌਰਾਨ ਜ਼ਬਰਦਸਤ ਗਰਮੀ ਪੈਣ ਅਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵੀ ਜ਼ੋਰਦਾਰ ਗਰਮੀ ਦੀ ਮਾਰ ਵਿੱਚ ਹੈ ਅਤੇ ਰਾਜ ਵਿੱਚ ਤਾਪਮਾਨ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਰਾਜ ਦੇ ਬੁੰਦੇਲਖੰਡ ਇਲਾਕੇ ਵਿੱਚ ਬਾਂਦਾ ਜ਼ਿਲ੍ਹਾ ਵੱਧ ਤੋਂ ਵੱਧ 48.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੱਲ੍ਹ ਲਗਾਤਾਰ 3 ਦਿਨ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਭਿਆਨਕ ਗਰਮੀ ਲਗਾਤਾਰ ਜਾਰੀ ਹੈ। ਦੋਹਾਂ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਲਈ ਔਰੇਂਜ ਅਲਰਟ ਜਾਰੀ ਕੀਤਾ ਹੋਇਆ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਫਰੀਦਕੋਟ 47.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਰਾਜਸਥਾਨ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 42 ਅਤੇ 46 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਵੀ ਭਿਆਨਕ ਗਰਮੀ ਦੀ ਮਾਰ ਹੇਠ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਲੂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਵਿੱਚ ਪਹਿਲੀ ਵਾਰੀ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। चीन के राष्ट्रपति शी जिनफिंग और रूसी राष्ट्रपति व्लादिमीर

ਪੁਤਿਨ ਨੇ ਅੱਜ ਬੀਜਿੰਗ ਵਿੱਚ ਗੱਲਬਾਤ ਕੀਤੀ, ਜਿਸ ਵਿੱਚ ਦੁਵੱਲੇ ਸਬੰਧਾਂ ਅਤੇ ਈਰਾਨ ਯੂਕਰੇਨ ਸੰਘਰਸ਼ ਅਤੇ ਅੰਤਰਰਾਸ਼ਟਰੀ ਵਪਾਰ ਸਮੇਤ ਮੁੱਖ ਆਲਮੀ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਬੀਜਿੰਗ ਅਤੇ ਮਾਸਕੋ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੰਯੁਕਤ ਰਾਸ਼ਟਰ SCO ਅਤੇ ਬ੍ਰਿਕਸ ਵਰਗੇ ਮੰਚਾਂ ਰਾਹੀਂ ਤਾਲਮੇਲ ਵਧਾਏਗੀ। ਦੋਹਾਂ ਦੇਸ਼ਾਂ ਨੇ ਵਪਾਰ, ਊਰਜਾ ਅਤੇ ਸੁਰੱਖਿਆ ਵਿੱਚ ਵੱਧ ਰਹੇ ਸਹਿਯੋਗ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਦੁਵੱਲਾ ਵਪਾਰ $200 ਅਰਬ ਤੋਂ ਵੱਧ ਹੋ ਗਿਆ ਹੈ। ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖੇਤਰੀ ਅਤੇ ਆਲਮੀ ਘਟਨਾਕ੍ਰਮ ਬਾਰੇ ਸ਼੍ਰੀ ਸ਼ੀ ਨਾਲ ਵਿਚਾਰ ਵਟਾਂਦਰੇ ਲਈ ਚੀਨ ਦੇ ਦੌਰੇ ਤੋਂ ਕੁਝ ਦਿਨ ਬਾਅਦ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦਾਚਾਰ ਇੱਕ ਦੀਪਕ ਵਾਂਗ ਹੈ ਜੋ ਨਾ ਸਿਰਫ ਕਿਸੇ ਵਿਅਕਤੀ ਨੂੰ ਸਗੋਂ ਪੂਰੇ ਸਮਾਜ ਨੂੰ ਰੋਸ਼ਨ ਕਰਦਾ ਹੈ। ਸੋਸ਼ਲ ਮੀਡੀਆ 'ਤੇ ਇੱਕ ਸੰਸਕ੍ਰਿਤ ਸ਼ੁਭਾਸ਼ਤਮ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਆਦਰਸ਼ ਨੂੰ ਅਪਣਾ ਕੇ ਦੇਸ਼ ਦੇ ਲੋਕ ਅੱਜ ਪੂਰੀ ਤਰ੍ਹਾਂ ਸੰਜਮ, ਤਾਕਤ ਅਤੇ ਸਮਰਪਣ ਨਾਲ ਰਾਸ਼ਟਰ ਨਿਰਮਾਣ ਵਿੱਚ ਲੱਗੇ ਹੋਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਦਾ ਨਿਰਧਾਰਨ ਕਿਸੇ ਦੀ ਆਪਣੀ ਰਾਏ ਜਾਂ ਆਵੇਗ ਵਿੱਚ ਆ ਕੇ ਅਚਾਨਕ ਨਹੀਂ ਕੀਤਾ ਜਾਣਾ ਚਾਹੀਦਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਧਰਮ ਗ੍ਰੰਥਾਂ ਵਿੱਚ ਵਰਣਿਤ ਇੱਕ ਸਥਾਪਿਤ ਮਾਪਦੰਡ 'ਤੇ ਆਧਾਰਿਤ ਹੋਣਾ ਚਾਹੀਦਾ ਜੋ ਆਚਰਣ ਨੂੰ ਸਹੀ ਦਿਸ਼ਾ ਅਤੇ ਅਨੁਸ਼ਾਸਨ ਪ੍ਰਦਾਨ ਕਰਦਾ ਹੈ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਕੱਲ੍ਹ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਮੁਲਾਕਾਤ ਕਰਨਗੇ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਅਨਮੈਨਡ ਏਰੀਅਲ ਵਹੀਕਲ ਲਾਂਚਡ ਪ੍ਰਸੀਜਨ ਗਾਈਡਡ ਮਿਸਾਈਲ ਦੀ ਸਫਲਤਾਪੂਰਵਕ ਅੰਤਮ ਵਿਕਾਸ ਪਰਖ ਕੀਤੀ ਹੈ। ਪੰਜਾਬ ਪੁਲਿਸ ਨੇ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੁਬਈ ਅਧਾਰਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਹੈ ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਫਰੋਸ਼। ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਫਿਲਮ ਫਨਾ ਚੋ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮਹਾਲਕਸ਼ਮੀ ਅਈਅਰ ਅਤੇ ਇਹਨਾਂ ਦੇ ਨਾਲ ਸਾਥੀਆਂ ਨੇ। ਸੰਗੀਤਬੱਧ ਕੀਤਾ ਹੈ ਜਤਿਨ ਲਲਿਤ ਨੇ, ਗੀਤ ਦੇ ਬੋਲ ਲਿਖੇ ਨੇ ਪ੍ਰਸੂਨ ਜੋਸ਼ੀ ਨੇ ਅਤੇ ਫਿਲਮ ਹੈ ਫਨਾ।

ਉਹਦੇ ਨਾਮ ਨਮਾਜ਼ਾਂ ਪੜ੍ਹੀਏ ਜੀ, ਸਾਡੇ ਸਜਦੇ ਨੂੰ ਕਬੂਲ ਕਰੇ, ਉਹਦੇ ਕਦਮਾਂ ਵਿੱਚ ਸਿਰ ਧਰੀਏ ਜੀ, ਆਸ਼ਿਕ ਹੋਣ ਮੁਸਾਫਿਰ ਰੂਹ ਤੋਂ ਕੀ ਜਿਸਮਾਂ ਦੀ ਹਸਤੀ ਹੈ, ਮਹਿਰਮ ਆਖੇ ਇਸ਼ਕ ਸਮੁੰਦਰ ਡੁੱਬ ਕੇ ਵੀਤਾ ਤਰੀਏ ਜੀ, ਮਹਿਰਮ ਆਖੇ ਇਸ਼ਕ ਸਮੁੰਦਰ ਡੁੱਬ ਕੇ ਵੀਤਾ ਤਰੀਏ ਜੀ, ਡੁੱਬ ਕੇ ਵੀਤਾ ਤਰੀਏ ਜੀ।

0: ਹਾਂਜੀ, ਸਾਡੇ ਨਾਲ ਇੱਕ ਸਰੋਤਾ ਨੇ ਬੜੀ ਦੂਰੋਂ ਜੁੜੇ ਨੇ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ,
1: हेलो, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਰਵਿੰਦਰ ਸਿੰਘ ਬੋਲ ਰਿਹਾ ਜੀ।
0: ਹਾਂਜੀ ਰਵਿੰਦਰ ਸਿੰਘ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਵੈਸੇ ਤਾਂ ਮੈਂ ਜੀ ਰਾਜਪੁਰੇ ਦੇ ਪਿੰਡ ਤੋਂ, ਰਾਜਪੁਰਾ ਦੇ ਨੇੜੇ ਪਿਸੇ ਪਿੰਡ ਤੋਂ ਆ,
0: ਹਾਂਜੀ।
1: ਤੇ ਵੈਸੇ ਇਸ ਸਮੇਂ ਆਪਣਾ ਬੰਗਾਲ ਦੇ ਵਿੱਚ ਆ ਜੀ, ਜਿੱਥੇ ਜੋਬ ਕਰਦੇ ਪਏ ਆ।
0: ਅੱਛਾ ਜੀ,
1: ਹਾਂਜੀ
0: ਤੇ ਐਪ ਰਾਹੀਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡਾ?
1: ਹਾਂਜੀ, ਐਪ ਰਾਹੀਂ, ਪਲੇ ਸਟੋਰ ਦੇ ਰਾਹੀਂ।
0: ਠੀਕ ਹੈ ਜੀ, ਤੁਹਾਨੂੰ ਬਹੁਤ ਪਸੰਦ ਨੇ ਪਟਿਆਲੇ ਦੇ ਪ੍ਰੋਗਰਾਮ ਜਿਹੜੇ ਤੁਸੀਂ ਉੱਥੇ ਵੀ
1: ਹਾਂਜੀ
0: ਸੁਣ
1: ਹਾਂਜੀ
0: ਰਹੇ ਹੋ।
1: ਜੀ, ਜਦੋਂ ਸਮੇਂ ਲੱਗਦਾ ਉਦੋਂ ਆਕਾਸ਼ਵਾਣੀ ਪਟਿਆਲਾ ਲਾ ਕੇ ਆਪਣੀਆਂ ਬਚਪਨ ਦੀਆਂ ਯਾਦਾਂ, ਤੇ ਜਦੋਂ ਕਣਕ ਦੀ ਵਾਢੀ ਕਰਦੇ ਉਦੋਂ ਸੁਣਦੇ ਹੁੰਦੇ, ਖੇਤ ਵਗੈਰਾ ਪਾਣੀ ਪਾਣੀ ਲਾਉਂਦੇ ਹੁੰਦੇ ਸੀ ਉਦੋਂ ਸੁਣਦੇ ਹੁੰਦੇ ਸੀ,
0: ਠੀਕ ਹੈ
1: ਉਹ
0: ਜੀ।
1: ਯਾਦਾਂ ਨੂੰ ਤਾਜ਼ੀਆਂ ਕਰਦੇ ਹੋਏ ਤਾਂ ਰੇਡੀਓ ਨੂੰ ਆਪਣੇ ਨਾਲ ਰੱਖਿਆ ਹੋਇਆ।
0: ਬਹੁਤ ਖੁਸ਼ੀ ਹੋਈ ਸਾਨੂੰ ਜਾਣ ਕੇ ਵੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹਨਾਂ ਨੇ ਵੀ ਜਦੋਂ ਸਮਾਂ ਮਿਲਦਾ ਹੈ ਤਾਂ ਆਪਣਾ, ਕਹਿੰਦੇ ਜਿਹੜਾ ਆਪਣਾ ਏਰੀਆ ਹੁੰਦਾ ਨਾ ਉਹਨੂੰ ਇਨਸਾਨ ਕਦੇ ਨਹੀਂ ਭੁੱਲਦਾ
1: ਜੀ ਜੀ ਜੀ
0: ਜੀ। ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਸਫਾਈ ਉੱਥੇ ਖੁਦਾਈ, ਇਹਦੇ ਬਾਰੇ ਕੀ ਵਿਚਾਰ ਨੇ?
1: ਜਿੱਥੇ ਸਫਾਈ ਉੱਥੇ ਖੁਦਾਈ, ਮਤਲਬ ਕਿ ਕੋਈ ਵੀ ਬੰਦਾ, ਜਿਵੇਂ ਮੈਂ ਆਪਣੀ ਲਾਈਨ ਤੋਂ ਕਹਿ ਰਿਹਾ, ਜਿੱਦਾਂ ਮੇਰੀ ਪ੍ਰੋਫੈਸ਼ਨਲ ਲਾਈਨ, ਮੇਰੀ ਇੰਜੀਨੀਅਰਿੰਗ ਤੋਂ ਆਇਆ ਮੈਂ,
0: ਹਾਂਜੀ।
1: ਤਾਂ ਅਸੀਂ ਜਦੋਂ ਵੀ ਕੋਈ ਆਪਣਾ ਜੋਬ ਕਰਦੇ ਹੁੰਦੇ ਹਾਂ ਤਾਂ ਉਹਦੇ ਵਿੱਚ ਇੱਕ 5S ਹੁੰਦਾ ਆ, ਤਾਂ 5S ਦੇ ਵਿੱਚ ਅਸੀਂ ਉਹਦਾ ਇਸਤੇਮਾਲ ਆਪਣਾ ਸ਼ੋਰਟ ਕਰਨਾ, ਸਸਟੇਨ, ਯੇ ਵਗੈਰਾ, ਉਹ ਸਭ ਕਰਕੇ, ਤਾਂ ਉਹ ਸਫਾਈ ਰਿਲੇਟਡ ਹੁੰਦਾ ਹੈ, ਜਪਾਨੀ ਵਰਡ ਹੈ 5S।
0: ਜੀ ਬਿਲਕੁਲ,
1: ਤਾਂ ਅਸੀਂ ਜਦੋਂ ਵੀ ਕੋਈ ਕੰਮ ਕਰਦੇ ਹੁੰਦੇ ਹਾਂ ਤਾਂ ਉਹਦੀ ਪਹਿਲਾਂ ਪਲਾਨਿੰਗ ਕਰਦੇ ਹਾਂ, ਪਲਾਨਿੰਗ ਕਰਨ ਤੋਂ ਬਾਅਦ ਜੋ ਵੀ ਉੱਥੋਂ ਆਪਣਾ ਮਟੀਰੀਅਲ ਨਿਕਲਿਆ, ਕੋਈ ਟੁੱਟਿਆ ਭੱਜਿਆ ਨਿਕਲਿਆ, ਤਾਂ ਉਹਨੂੰ ਨਾਲ ਦੀ ਨਾਲ ਆਪਣਾ ਸਹੀ ਜਗ੍ਹਾ ਤੇ ਰੱਖੀ ਜਾਣਾ, ਨਾਲ ਦੀ ਨਾਲ ਸਫਾਈ ਕਰਨੀ ਹੈ। ਤੇ
0: ਜੀ
1: ਬਾਅਦ ਚੋਂ ਜੋ ਕੰਮ ਕਰੇ, ਕਿਤੇ ਕੋਈ ਉੱਥੇ ਆਇਲ ਗਿਰੇ ਤਾਂ ਕੋਈ ਸਲਿਪ ਨਾ ਕਰੇ, ਗਰੀਸ ਸਲਿਪ ਨਾ ਕਰੇ, ਕੁਝ ਵੀ ਇੱਦਾਂ ਹੋਵੇ,
0: ਬਿਲਕੁਲ
1: ਤਾਂ ਉਹ ਨਾਲ ਦੀ ਨਾਲ ਸਫਾਈ ਕਰਨੀ ਹੈ।
0: ਜੀ
1: ਜੀ
0: ਸੋ ਬਹੁਤ ਵਧੀਆ ਲੱਗਿਆ ਤੁਸੀਂ ਵਿਚਾਰ ਆਪਣੇ ਸਾਂਝੇ ਕੀਤੇ। ਤੇ ਅਸੀਂ ਘਰਾਂ ਦੇ ਵਿੱਚ ਤਾਂ ਕੀ, ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉੱਥੇ ਵੀ ਸਫਾਈ ਬਹੁਤ ਜ਼ਰੂਰੀ ਹੈ, ਜਿੱਦਾਂ
1: ਜ਼ਰੂਰੀ
0: ਤੁਸੀਂ
1: ਹੈ।
0: ਦੱਸ। ਹਾਂ, ਸੋ ਬਹੁਤ
1: ਬਾਕੀ
0: ਬਹੁਤ
1: ਇੱਥੇ
0: ਧੰਨਵਾਦ
1: ਪੰਜਾਬ
0: ਤੁਸੀਂ ਸਾਡੇ ਨਾਲ ਗੱਲ
1: ਦੇ,
0: ਕੀਤੀ।
1: ਇੱਥੇ ਦੇ ਇਨਵਾਇਰਮੈਂਟ ਥੋੜ੍ਹਾ ਫਰਕ ਹੈ, ਇੱਥੇ ਮਤਲਬ ਕਿ ਸਫਾਈ ਦਾ ਥੋੜ੍ਹਾ ਜਿਹਾ ਕੁਆਲਿਟੀ ਥੋੜ੍ਹਾ ਲੋ ਤੇ, ਕਿਉਂਕਿ ਲੋਕ ਇੱਥੇ ਇੰਨੇ ਥੋੜ੍ਹੇ ਜਾਗਰੂਕ ਨਹੀਂ ਹੈਗੇ ਜੀ, ਮੀਨ
0: ਠੀਕ ਹੈ
1: ਪਾਵਰਟੀ, ਗਰੀਬੀ ਵਗੈਰਾ ਬਹੁਤ ਜ਼ਿਆਦਾ ਥੋੜ੍ਹੀ ਇੱਧਰ ਕਰਕੇ। ਤਾਂ
0: ਠੀਕ ਹੈ ਜੀ, ਤੇ ਆਪਣੇ ਇੱਧਰ ਤੁਹਾਨੂੰ ਲੱਗਦਾ ਵੀ ਜ਼ਿਆਦਾ ਰੱਖਦੇ ਨੇ ਲੋਕੀ?
1: ਹਾਂਜੀ, ਆਪਣੇ ਆਪਣੇ ਇੱਧਰ ਆਪਣੇ ਪਿੰਡਾਂ 'ਚ ਲੋਕ ਜਾਗਰੂਕ ਹਨ, ਇੱਧਰ ਲੋਕ ਇੰਨੇ ਜਾਗਰੂਕ ਹੈ ਨਹੀਂ
0: ਠੀਕ ਹੈ ਜੀ,
1: ਜੀ।
0: ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ।
1: ਸ਼ੁਕਰੀਆ ਜੀ।

0: ਦੇਖੋ ਸ਼ਾਹ ਜੀ, ਅਸੀਂ ਸਾਡੇ ਤੇ ਓਵੇਂ ਹੀ ਹੈਗੇ ਜੀ ਵੀ ਅਸੀਂ ਪੜ੍ਹ ਲਿਖ ਗਏ ਤੇ ਸਾਡੇ ਸਫਾਈ ਨੀ ਕਰਨੀ, ਪਾਣੀ ਦਾ ਗਲਾਸ ਨੀ ਭਰਨਾ, ਇਹ ਸਾਡੇ ਜੀ ਬਿਲਕੁਲ ਵੀ ਨੀ ਹੈਗਾ, ਕਰਨਾ ਵੀ ਨੀ ਚਾਹੀਦਾ ਜੀ।
1: ਦੇਖੋ, ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਪੜ੍ਹਾਈ ਲਿਖਾਈ ਜਾਂ ਘੱਟ ਪੜ੍ਹਨ ਦੀ ਆਦਤ, ਇਹ ਇਨਸਾਨ ਦੀ ਆਦਤ ਤੇ ਡਿਪੈਂਡ ਕਰਦਾ,
0: ਹਾਂਜੀ ਬਚਪਨ ਤੋਂ
1: ਸਫਾਈ
0: ਹੀ ਅਸੀਂ ਤੇ,
1: ਰੱਖਣਾ।
0: ਹਾਂਜੀ ਛੋਟਾ ਬੇਟਾ ਬਾਹਰੋਂ ਆਇਆ ਸੀਗਾ, ਸਾਰਾ ਵਿਹੜਾ ਧੋ ਕੇ ਗਿਆ ਜੀ, ਸਾਰਾ ਘਰ ਬਾਰ ਸਾਫ ਕਰਕੇ ਜੀ। ਹਾਂਜੀ ਵੱਡਾ ਬੇਟਾ ਜੀ ਆਪਣਾ ਚਿਤਕਾਰੇ ਤੇ ਹੈਡ ਆ ਜੀ, ਉਹਨੂੰ ਉਹ ਆਪਣੀ ਮੇਜ ਕੁਰਸੀ ਆਪ ਸਾਫ ਕਰਦਾ ਜੀ, ਉਹ ਕਿਸੇ ਕੋਲੋਂ ਕਰਵਾਉਂਦਾ ਨੀ ਪਾਣੀ।
1: ਹਾਂ
0: ਆਪ
1: ਬਿਲਕੁਲ,
0: ਜੀ
1: ਬਹੁਤ
0: ਹਾਂਜੀ
1: ਚੰਗੀਆਂ ਆਦਤਾਂ ਨੇ ਜੀ। ਦੇਖੋ, ਇਹ ਅਸੀਂ ਕਿਸੇ ਲਈ ਨਹੀਂ ਕਰਨਾ, ਅਸੀਂ ਆਪਣੇ ਲਈ ਕਰਨਾ।
0: ਹਾਂਜੀ ਹਾਂਜੀ ਬਸ ਆਪ ਹੀ ਬਣੀ ਹੈ ਬਚਪਨ ਤੋਂ, ਆਪਣੀ ਸਫਾਈ ਆਪ ਕਰਕੇ ਰਾਜ ਹਾਂ ਜੀ।
1: ਹਾਂ ਬਿਲਕੁਲ, ਬਹੁਤ ਵਧੀਆ ਆਦਤ ਬਣਾਈ ਤੁਸੀਂ।
0: ਹਾਂਜੀ ਹਾਂਜੀ ਆਪਣੇ ਬਾਥਰੂਮ ਵਗੈਰਾ ਸਾਰੇ ਟੱਪ ਪਾ ਕੇ ਮਾਰਦੇ ਨੇ, ਮੰਮੀ ਕਹਿੰਦੇ ਬੱਚੇ ਪਾਣੀ ਦਾ ਚਾਅ ਚੜਿਆ ਰਹਿੰਦਾ, ਮੈਂ ਚੱਲ ਕੋਈ ਗੱਲ ਨੀ ਕਰ ਲੈਂਦਾ
1: ਸ਼ੌਂਕ ਹੈ
0: ਮੰਮੀ ਨੂੰ।
1: ਬੱਚਿਆਂ ਨੂੰ, ਹਾਂਜੀ
0: ਹਾਂਜੀ ਮੈਂ
1: ਬਿਲਕੁਲ,
0: ਆਪ ਕਰ ਲੈਂਦੇ ਜੀ ਸਾਰੇ ਕੰਮ, ਛੋਟੇ ਮੋਟੇ ਦੇ ਸਾਰੇ ਸਫਾਈ ਵਾਲੇ, ਮੇਰੇ ਇੱਥੇ ਇਹਨੇ ਵੀ ਖੁਸ਼ੀ ਮਿਲ ਜਾਂਦੀ ਹੈ ਘਰ ਵਿੱਚ ਜੀ।
1: ਬਿਲਕੁਲ, ਬਹੁਤ ਵਧੀਆ ਜੀ, ਸ਼ੁਕਰੀਆ ਜੀ ਬਹੁਤ ਬਹੁਤ।
0: ਠੀਕ ਠੀਕ ਹੈ।
2: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ, ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ, ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

0: ਹਾਂਜੀ ਸਰੋਤਿਓ, ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ ਇੱਕ ਸਰੋਤਾ ਨੇ। ਹੈਲੋ ਹੈਲੋ।
1: ਜੀ ਮੈਂ ਨਮਸਕਾਰ ਜੀ,
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਅਸੀਂ ਨਰਿੰਦਰ ਕੁਮਾਰ, ਪਿੰਡ ਮਕਾਰਪੁਰ, ਤਹਿਸੀਲ ਬਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੀ।
0: ਹਾਂਜੀ,
1: ਪਿਛਲੀ ਆਪਣੀ 22 ਤਰੀਕ ਹੈ ਜੀ, ਤੁਹਾਡੇ ਨਾਲ ਹੀ ਹੋਈ ਆ, ਮੈਂ
0: ਠੀਕ
1: ਤੁਹਾਨੂੰ ਫਿਰ ਬੋਲਦਾ ਤੇ ਵਿਸ਼ੇ ਤੇ ਜੀ।
0: ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
1: ਸਫਾਈ, ਜਿੱਥੇ ਸਫਾਈ ਉੱਥੇ ਖੁਦਾਈ।
0: ਹਾਂਜੀ।
1: ਦੇਖੋ ਜੀ, ਅਸੀਂ ਰੋਜ਼ ਕੰਮ ਤੇ ਆਉਂਦੇ ਹਾਂ ਜੀ, ਪਹਿਲਾਂ ਝਾੜੂ ਪੋਚਾ, ਫਿਰ ਕੱਪੜਾ ਕੁੱਪੜਾ, ਝਾੜ ਝੜੀ ਜਾਂ ਸਾਰਾ ਕੰਮ ਕਰੀਦਾ ਜੀ।
0: ਜੀ ਬਿਲਕੁਲ,
1: ਹਰ
0: ਬਹੁਤ
1: ਕਿਸੇ
0: ਚੰਗੀ
1: ਦਾ
0: ਗੱਲ ਹੈ। ਦੇਖੋ, ਜਿੱਥੇ ਵੀ ਆਪਾਂ

0: ਕੰਮ ਕਰ ਰਹੇ ਹਾਂ, ਹੈ ਨਾ,
1: ਹਾਂਜੀ
0: ਉੱਥੇ ਪਹਿਲਾਂ ਜੇ ਸਾਫ਼ ਸਫਾਈ ਕਰਾਂਗੇ, ਕਸਟਮਰ ਆਉਂਦਾ ਹੈ, ਉਹ ਸਾਰਾ ਕੁਝ ਦੇਖਦੇ ਨੇ।
1: ਹਾਂਜੀ ਹਾਂਜੀ
0: ਹਾਂ, ਤੇ ਆਪ ਵੀ ਬੈਠਣਾ ਸੀ, ਸਭ �ਤੋਂ ਪਹਿਲੀ ਗੱਲ ਤਾਂ ਅਸੀਂ ਆਪ ਬੈਠਣਾ ਉੱਥੇ ਸਾਰਾ ਦਿਨ।
1: ਜੀ ਬਿਲਕੁਲ, ਅਸੀਂ ਖਾਣਾ ਪੀਣਾ ਆਪ ਹੀ ਬੈਠਣਾ ਜੀ।
0: ਹਾਂ ਬਿਲਕੁਲ।
1: ਹਾਂਜੀ, ਤੇ ਸਾਡੇ ਜੇ ਯਾਰ ਦੋਸਤ ਕਹਿੰਦੇ ਵੀ ਤੁਸੀਂ ਸ਼ਰਮ ਨਹੀਂ ਕਰਦੇ ਵੀਰ ਜੀ, ਜਿਹਦੇ ਵਿੱਚ ਕੋਈ ਸ਼ਰਮ ਨਹੀਂ।
0: ਦੇਖੋ, ਮੈਨੂੰ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਇਹ ਉਹ ਗੱਲਾਂ ਨੇ ਜਿਹੜੀਆਂ ਦੂਜੇ ਨੂੰ ਕੰਮ ਕਰਨ ਤੋਂ ਰੋਕਣ ਵਾਲੀਆਂ ਨੇ।
1: ਜੀ,
0: ਆਪ ਅਸੀਂ ਨੇ ਕਰਨਾ ਨਹੀਂ, ਦੂਜੇ ਨੂੰ ਕਰਨ ਦੇਣਾ ਨਹੀਂ। ਤੁਸੀਂ ਮੇਰੀ ਗੱਲ ਇਹ ਸੁਣੋ, ਤੁਸੀਂ ਦੁਕਾਨਦਾਰੀ ਤੇ ਇਕੱਲੇ ਬੈਠਦੇ ਹੋ, ਨਾਲ ਪਰਿਵਾਰਕ ਮੈਂਬਰ ਤਾਂ ਨਹੀਂ ਬੈਠਦੇ।
1: ਨਹੀਂ ਜੀ,
0: ਹਾਂ, ਫਿਰ ਉੱਥੇ ਤੁਸੀਂ ਆਪਣੇ ਲਈ ਸਫਾਈ, ਆਪਣੇ ਕਸਟਮਰ ਲਈ, ਜਦੋਂ ਤੁਸੀਂ ਆਪਣਾ ਬਿਜ਼ਨਸ ਖੋਲ੍ਹਿਆ ਕੁਛ ਵੀ, ਤਾਂ ਉੱਥੇ ਤੁਹਾਡੀ ਜ਼ਿੰਮੇਵਾਰੀ ਹੈ ਸਾਰੀ।
1: ਨਹੀਂ ਸਭ ਘਰਾਂ ਦੀ ਕੋਠੇ ਦੇ ਛੱਤਾਂ ਦੇ ਕੋਈ ਵੀ
0: ਹਾਂ
1: ਕਰਦੀ ਨਹੀਂ ਸਾਫ ਸਫਾਈ, ਕੋਈ ਦਿੱਕਤ ਨਹੀਂ।
0: ਹਾਂ ਬਿਲਕੁਲ ਜੀ, ਦੇਖੋ ਆਪਣਾ ਹੀ ਘਰ ਹੈ, ਇਹਦੇ ਵਿੱਚ ਮੇਰੀ ਗੱਲ, ਮੈਨੂੰ ਸਮਝ ਨਹੀਂ ਲੱਗਦੀ ਵੀ ਇਕੱਲਾ ਸਫਾਈ ਦਾ ਜਿਹੜਾ ਠੇਕਾ ਅਸੀਂ ਉਹ ਇਕੱਲਾ ਫੀਮੇਲ ਨੂੰ ਦਿੱਤਾ ਹੋਇਆ, ਘਰ ਤਾਂ ਸਾਡਾ ਸਾਰਿਆਂ ਦਾ ਹੀ ਹੈ।
1: ਹਾਂਜੀ ਹਾਂਜੀ,
0: ਹਾਂ, ਸੋ ਰਲ ਮਿਲ ਕੇ ਜੇ ਅਸੀਂ ਸਫਾਈ ਕਰ ਦਾਂਗੇ ਤਾਂ ਆਪਣੇ ਘਰ ਦੀ, ਆਲੇ ਦੁਆਲੇ ਦੀ, ਇਹਦੇ 'ਚ ਕੋਈ ਇਹ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ।
1: ਨਹੀਂ ਬਿਲਕੁਲ ਵਧੀਆ ਗੱਲ ਹੈ, ਜਿੱਥੇ ਸਫਾਈ ਉੱਥੇ ਰੱਬ ਦਾ ਵਾਸ ਹੁੰਦਾ ਜੀ।
0: ਹਾਂ ਬਿਲਕੁਲ ਜੀ, ਸ਼ੁਕਰੀਆ ਜੀ ਗੱਲ ਕਰਨ ਲਈ।

0: ਵੀ ਉਹਦੇ ਨਾਲ ਕੱਪੜੇ ਧੋ ਲੈਂਦੀਆਂ ਸੀ ਬੀਬੀਆਂ।
1: ਹਾਂਜੀ ਅਸੀਂ ਆਪ ਦੇਖਿਆ ਛੋਟੇ ਛੋਟੇ ਹੁੰਦੇ, ਅਸੀਂ ਟੋਬਿਆਂ ਦਾ ਪਾਣੀ ਬਹੁਤ ਸਾਫ਼ ਹੁੰਦਾ ਸੀ
0: ਹਾਂ
1: ਘਰੋਂ,
0: ਬਿਲਕੁਲ, ਕਿਉਂਕਿ ਉਹਨਾਂ ਦੇ 'ਚ ਜਿਹੜਾ ਘਰਾਂ ਦੀਆਂ ਨਾਲੀਆਂ ਦਾ ਪਾਣੀ ਸੀ ਟੋਬਿਆਂ ਦੇ ਵਿੱਚ, ਉਹ ਨਹੀਂ ਸੀ ਜਾਂਦਾ।
1: ਘੱਟ ਤਾ ਜੀ ਪਾਣੀ ਬਹੁਤ ਜ਼ਿਆਦਾ,
0: ਹਾਂ, ਪਾਣੀ ਦੀ ਇੰਨੀ ਦੁਰਵਰਤੋਂ ਨਹੀਂ ਸੀ ਹੁੰਦੀ।
1: ਅੱਜ ਦੇਖਿਆ ਆਪਣਾ ਪਾਣੀ ਦੀ ਸਫਾਈ ਵੀ ਹੈ ਜਿਹਦੇ ਜਿਹਦੇ ਬਹੁਤ ਜ਼ਰੂਰੀ ਹੈ ਜੀ।
0: ਜੀ ਸ਼ੁਕਰੀਆ ਜੀ, ਬਹੁਤ ਬਹੁਤ।
2: ਓਹੋ ਕਿੰਨੀ ਗਰਮੀ ਹੈ, ਸਾਰੀ ਸੜਕ ਤੇ ਧੁੱਪੇ ਧੁੱਪ ਹੈ, ਕਿਨਾਰਿਆਂ ਤੇ ਵੀ ਕੋਈ ਦਰਖਤ ਨਹੀਂ, ਤਾਂ ਹੀ ਤਾਂ ਕਹਿੰਦੇ ਆ ਬਈ ਵੱਧ ਤੋਂ ਵੱਧ ਦਰਖਤ ਲਾਓ।
3: ਲੈ ਆਪ ਤਾਂ ਤੇ ਕੋਠੀ ਬਣਾਉਣ ਨੂੰ ਵਿਹੜੇ 'ਚ ਲੱਗੇ ਵੇ ਵੀ ਦੋ ਵੱਢ ਤੇ, ਦਰਖਤ ਲਾਉਣ ਲੋਕਾਂ ਨੂੰ ਮੱਤਾਂ।
2: ਬੀਬੀ ਮੈਂ ਤਾਂ ਆਪ ਪਛਤਾਉਂਦੀ ਆ ਦਰਖਤ ਵੱਢ ਕੇ, ਚਾਰੇ ਪਾਸਿਓਂ ਤਮਾੜ ਪੈਂਦੀ ਹੈ।
3: ਕਹਿੰਦੇ ਆ ਨਾ ਫਿਰ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ, ਹਰੇ ਤਾਂ ਲੱਗੂ ਤੁਹਾਨੂੰ ਪਤਾ ਗਾਹਾਂ ਗਾਹਾਂ।
2: ਮੈਂ ਤਾਂ ਆਪ ਕਹਿੰਦੀ ਆ ਬੀਬੀ ਬਈ ਮੈਂ ਤਾਂ ਹਾਂ ਗਲਤੀ ਕਰ ਲਈ, ਪਰ ਤੁਸੀਂ ਨਾ ਇਹਨੂੰ ਦੁਹਰਾਇਓ, ਵੱਧ ਤੋਂ ਵੱਧ ਰੁੱਖ ਲਾਈਏ ਤੇ ਉਹਨਾਂ ਦੀ ਸੰਭਾਲ ਕਰੀਏ, ਕਿਉਂਕਿ ਰੁੱਖ ਤਾਂ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਦੇ ਆ ਤੇ ਭੌਂ ਖੋਰ ਰੋਕਦੇ ਆ, ਤਾਂ ਹੀ ਤਾਂ ਹੜਾਂ ਤੋਂ ਬਚਾ ਹੋ ਸਕਦਾ।
3: ਦੇਖ ਲੋ ਭਾਈ ਮਰਜ਼ੀ ਆ ਤੁਹਾਡੀ, ਨਹੀਂ ਤਾਂ ਜਿਵੇਂ ਹੁਣ ਨੂੰ ਇਹ ਪਛਤਾਉਂਦੇ ਨੇ, ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਣਗੀਆਂ ਤੇ ਤੁਸੀਂ ਵੀ ਪਛਤਾਓਗੇ।
4: ਰੁੱਖ ਲਗਾਓ, ਵਾਤਾਵਰਨ ਬਚਾਓ।

0: ਹਾਂਜੀ, ਇਹ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ, ਪਰ ਸਾਡੇ ਇੱਕ ਸਰੋਤਾ ਨੇ ਜੀ, ਉਹਨਾਂ ਨਾਲ ਵਿਚਾਰ ਸਾਂਝੇ ਕਰ ਲੈਂਦੇ ਹਾਂ ਕੀ ਕਹਿੰਦੇ ਨੇ। ਹੈਲੋ ਹੈਲੋ,
1: ਹੈਲੋ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ ਜੀ।
1: ਸਰਜੀਤ ਸਿੰਘ ਆ ਜੀ।
0: ਹਾਂਜੀ ਸੁਰਜੀਤ ਸਿੰਘ ਜੀ, ਕਿਹੜੀ ਜਗ੍ਹਾ ਤੋਂ ਫੋਨ ਕਰ ਰਹੇ ਹੋ?
1: ਟਕਾਲਾ ਪਿੰਡ ਆ ਜੀ, ਟਕਾਲਾ ਜੀ।
0: ਡਕਾਲਾ? ਤੇ ਰੇਡੀਓ ਸੁਣਦੇ ਰਹਿੰਦੇ ਹੋ?
1: ਰੇਡੀਓ ਤਾਂ ਮੈਂ ਬਹੁਤ ਚਿਰਤੇ ਸੁਣ ਰਿਹਾ, ਮੈਂ ਕਾਲੇ ਮੇਰੀ ਪਹਿਲੀ ਵਾਰ ਲਾਈ ਅੱਜ ਜੀ।
0: ਅੱਛਾ, ਪਹਿਲੀ ਵਾਰ ਲਾਈ ਹੈ ਤੇ ਪਹਿਲੀ ਵਾਰ ਹੀ ਲੱਗ ਗਈ?
1: ਹਾਂ ਜੀ, ਅੱਗੇ ਲੱਗੇ ਫਿਰ, ਮੈਂ ਵੈਸੇ ਲਾਉਂਦੀ ਨਹੀਂ ਗਾਲੇ, ਮੈਂ ਉਮਰ ਉਹ ਹੀ ਨਹੀਂ ਹੈਗਾ ਜੀ ਜ਼ਿਆਦਾ ਜੀ, ਕੱਲ੍ਹ ਲਾਉਣ ਦਾ ਜੀ।
0: ਠੀਕ ਹੈ ਜੀ, ਚਲੋ ਅੱਜ
1: ਮੈਂ ਤਾਂ
0: ਤੁਹਾਡਾ
1: ਸਫਾਈ
0: ਦਿਲ
1: ਬਾਰੇ,
0: ਕੀਤਾ।
1: ਅੱਜ ਗੱਲ ਚੱਲ ਰਹੀ, ਮੈਂ ਸਫਾਈ ਬਾਰੇ ਲਾਈ ਹੈ ਜੀ, ਮੈਂ ਸਫਾਈ ਬਹੁਤ ਜ਼ਰੂਰੀ ਹੈ ਜੀ। ਦੇਖੋ
0: ਠੀਕ ਹੈ ਜੀ, ਕੀ
1: ਮੈਂ
0: ਕਹਿਣਾ
1: ਸਫਾਈ
0: ਚਾਹੋਗੇ?
1: ਵੀ ਆਪਾਂ ਗੰਦ ਪਾਵਾਂਗੇ ਜੀ, ਮਾੜੀ ਗੱਲ ਆ ਨਾ ਆਪਣੇ ਵਾਸਤੇ। ਹੈਂ,
0: ਬਿਲਕੁਲ, ਦੇਖੋ
1: ਜਿੱਥੇ
0: ਜਿੱਥੇ ਵੀ
1: ਆਪਾਂ
0: ਅਸੀਂ
1: ਜਿੱਥੇ
0: ਬੈਠਣਾ ਆ ਉੱਥੇ
1: ਸਾਫ਼
0: ਸਾਫ਼
1: ਸੁਥਰਾ।
0: ਸੁਥਰਾ?
1: ਹਾਂ ਜੀ ਹਾਂ
0: ਜੀ, ਆਪਣੇ ਵਿਚਾਰ ਦਿਓ ਜੀ
1: ਜ਼ਰੂਰ।
0: ਤੁਸੀਂ।
1: ਮੈਂ ਗੱਡੀ ਚਲਾਵਾਂ ਟਰੱਕ ਜੀ।
0: ਨਹੀਂ, ਆਪਣੇ ਵਿਚਾਰ ਸਫਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਮੈਂ ਤਾਂ ਇਹ ਵਿਚਾਰ ਕਰ ਰਿਹਾ ਵੀ ਸਫਾਈ ਜ਼ਰੂਰੀ ਕਹਿੰਦੇ, ਕਿਸੇ ਵਰਕਾ ਵੀ ਨਾ ਛੱਡੋ ਜੀ, ਜੇ ਪਿਆ ਭੋਰਾ ਚੱਕ ਲਓ ਜੀ ਆਪਣਾ, ਕੋਈ ਡਰ ਨਹੀਂ ਹੈ ਜੀ, ਕਿਉਂਕਿ ਆਪਣੇ ਕਿਹੜਾ ਹੱਥ ਮੇਲੇ ਹੋਣ ਲੱਗੇ ਜੀ, ਕਿਉਂਕਿ ਆਪਾਂ ਅੱਜ ਕੋਈ ਸਿੱਟਾਂਗੇ ਵਰਕਾ ਤਾਂ ਆਪਣਾ ਮਾੜਾ ਕੰਮ ਹੈ ਜੀ,
0: ਜੀ
1: ਦੂਆ ਸਿੱਟਿਆ ਤਾਂ ਵੀ ਮਾੜੀ ਗੱਲ ਹੈ ਜੀ,
0: ਜੀ ਜੇ ਸਾਰੇ ਜ਼ਿੰਮੇਵਾਰੀ
1: ਜਿਵੇਂ ਆਪਣਾ।
0: ਸੰਭਣ।
1: ਹਾਂ ਜੀ, ਸਫਾਈ ਜ਼ਰੂਰੀ, ਮੈਂ ਇਕੱਲਾ ਬੰਦਾ ਨਹੀਂ ਕਹਿੰਦਾ, ਸਪੈਸ਼ਲ ਮੇਰੇ 4-5 12 ਜੀ, ਮੈਂ ਸਾਰਿਆਂ ਸਿੰਬਰ ਗਾਵਾਂ ਬਾਹਰ ਅੱਗੇ ਦੇ, ਕਿਸੇ ਨੂੰ ਛੱਡਦਾ ਨਹੀਂ ਦੇਖੋ,
0: ਜੀ
1: ਕਿਉਂ ਆਪਣਾ ਜੀ ਆਪਣੇ ਵਰਗੇ ਘਰ ਆਈ ਸਾਰੇ,
0: ਬਿਲਕੁਲ ਜੀ, ਬਹੁਤ
1: ਸਵੇਰ ਦੇ
0: ਵਧੀਆ
1: ਉੱਠਾਂ
0: ਜੀ,
1: ਜੀ ਮੈਂ 5 ਵਜੇ ਉੱਠਾਂ, 5:30 ਮੈਂ ਕੰਮ ਨਿਬੇੜ ਦਿਆਂ ਸਾਰਾ ਆਪਣਾ ਜੀ, ਸਫਾਈ
0: ਠੀਕ ਹੈ
1: ਵਾਲਾ ਜੀ,
0: ਜੀ
1: ਫਿਰ ਰੋਟੀ ਪਾਣੀ ਬਣਾ ਕੇ ਆਪਣਾ ਗੱਡੀ ਵਾਲਾ ਲੱਗ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ ਵਿਚਾਰ ਸਾਂਝੇ ਕਰਨ ਲਈ।

0: ਹਾਂਜੀ ਸਰੋਤਿਓ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਜਿਹਦੇ 'ਚ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਸਫਾਈ ਉੱਥੇ ਖੁਦਾਈ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸੁਰਿੰਦਰਪਾਲ ਬੋਲਦਾ ਜੀ, ਕੁਰਾਲੀ ਸਾਹਿਬ ਤੋਂ ਜੀ।
0: ਹਾਂਜੀ ਸੁਰਿੰਦਰਪਾਲ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ 'ਤੇ?
1: ਮੈਡਮ ਜੀ, ਮੈਂ ਤਾਂ ਇਹ ਕਹਿੰਦਾ ਜੀ, ਪਹਿਲਾਂ ਸਾਨੂੰ ਆਪਣੇ ਨਾਲ ਤਨ ਮਨ ਦੀ ਸਫਾਈ ਕਰਨੀ ਚਾਹੀਦੀ ਹੈ ਜੀ। ਅਸੀਂ ਨਾ ਸਵੇਰੇ ਸਾਜਰੇ ਉੱਠੀਏ, ਆਪਣਾ ਨਹਾਈਏ ਧੋਈਏ,
0: ਜੀ
1: ਨਾਮ ਜਪੀਏ ਜੀ, ਤੇ ਆਪਣੇ ਬੱਚਿਆਂ ਨੂੰ ਨਵਾਈਏ ਧਲਾਈਏ, ਸਾਰਾ ਕੁਛ, ਸਾਰੇ ਬਜ਼ੁਰਗਾਂ ਨੂੰ ਵੀ ਇਹ ਠਾਲ ਕੇ ਤੇ ਸਾਰੇ ਪਰਿਵਾਰ ਨੂੰ ਤੰਦਰੁਸਤ ਬਣਾਈਏ ਸਵੇਰੇ
0: ਜੀ।
1: ਸਵੇਰੇ
0: ਬਿਲਕੁਲ,
1: ਹਾਂਜੀ, ਫਿਰ ਆਪਣੇ ਕੰਮਾਂ ਕਾਰਾਂ ਤੇ ਵੀ ਆਪਣੇ ਸਮਾਜ ਕਰੀਏ ਗਾ, ਸਾਰਾ ਕੁਛ ਕਰੀਏ ਜੀ।
0: ਹਾਂ ਬਿਲਕੁਲ, ਫਿਰ ਆਪਣੇ
1: ਹਾਂਜੀ
0: ਘਰ ਦੀ ਸਫਾਈ ਕਰੀਏ ਜੀ,
1: ਹਾਂਜੀ ਹਾਂਜੀ,
0: ਤੇ ਫਿਰ
1: ਹਾਂਜੀ
0: ਜਿਹੜੇ ਜਿਹੜੇ ਕੰਮਾਂ ਤੇ ਜਾਂਦੇ ਹਾਂ ਅਸੀਂ ਉੱਥੇ ਜਾ ਕੇ ਕਰੀਏ।
1: ਉੱਥੇ ਜਾ ਕੇ ਕਰੀਏ ਤੇ ਖੁਦ ਆਪਣੇ ਆਪ ਹੀ ਫਿਰ।
0: ਹਾਂ ਬਿਲਕੁਲ, ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਜੀ। ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਤੇ ਤਨ ਤੋਂ
1: ਹਾਂਜੀ
0: ਸ਼ੁਰੂ ਕਰੀਏ
1: ਸ਼ੁਰੂ ਕਰੀਏ
0: ਜੀ।
1: ਤੇ ਬਾਕੀ
0: ਸ਼ੁਕਰੀਆ,
1: ਜਿਹੜੇ ਸਾਡੇ ਘਰਾਂ 'ਚ ਬਜ਼ੁਰਗ ਨੇ ਉਹਨਾਂ ਦੀ ਵੀ ਜ਼ਰੂਰ ਸਾਂਭ ਸੰਭਾਲ ਕਰਨੀ
0: ਹਾਂ
1: ਚਾਹੀਦੀ।
0: ਬਿਲਕੁਲ ਜੀ, ਬਿਲਕੁਲ,
1: ਹਾਂਜੀ
0: ਸ਼ੁਕਰੀਆ ਜੀ,
1: ਸਰ
0: ਬਹੁਤ ਬਹੁਤ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਹਾਂਜੀ, ਉਮੀਦ ਕਰਦੇ ਹਾਂ ਸਾਡੇ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਹੈ ਜਿਹੜਾ ਪਸੰਦ ਆਇਆ ਹੋਵੇਗਾ, ਅਤੇ ਬਹੁਤ ਸਾਰੇ ਸਰੋਤਿਆਂ ਨੇ ਫੋਨ ਕੀਤਾ ਅਤੇ ਬਹੁਤ ਸਾਰਿਆਂ ਨੇ ਰੇਡੀਓ ਸੈੱਟ ਰਾਹੀਂ ਸਾਡਾ ਪ੍ਰੋਗਰਾਮ ਸੁਣਿਆ। ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਰਹੀ ਗੱਲ ਇਹ ਕਿ ਜਿੱਥੇ ਵੀ ਅਸੀਂ ਰਹਿਣਾ, ਸਾਫ਼ ਸਫਾਈ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ, ਅੱਜ ਦਾ ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਹੁਣ ਖਤਮ ਕਰਨ ਦੀ। FM 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਲਾ ਲਓ ਬਾਅਦ ਦੁਪਹਿਰ ਦੇ ਠੀਕ 3 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

0: विकास संगठन ने अनमैंड एरियल व्हीकल लॉन्च्ड प्रिसीजन गाइडेड मिसाइल दी सफलतापूर्वक अंतिम विकास पर की थी। सुप्रीम कोर्ट ने जनगणना 2027 तहत जाति गणना करवाउण दे केंद्र दे फैसले नूं चुनौती देण वाली पटीशन नूं खारिज कर दिता है। रक्षा मंत्री राजनाथ सिंह ने आज सियोल विच दक्षिणी कोरिया दे रक्षा मंत्री आहन ग्यू बॉक नाल गलबात की। दोवां नेतावां ने खेतरी शांति स्थिरता अते तकनीकी सहयोग प्रति अपनी सांझी वचनबद्धता प्रगट की। पंजाब पुलिस ने अज पंजाब अते राष्ट्रीय राजधानी दिल्ली विच नशीले पदार्थां दी तस्करी करन वाले दुबई आधारित एक अंतरराष्ट्रीय नशा तस्करी मॉड्यूल दा पर्दाफाश कीता है। ਪੰਜਾਬ ਦੇ ਖਜ਼ਾਨਾ ਅਤੇ ਯੋਜਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਰੰਗਲਾ ਪੰਜਾਬ ਵਿਕਾਸ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਏ। ਆਈਪੀਐਲ ਕ੍ਰਿਕਟ ਵਿੱਚ ਅੱਜ ਕੋਲਕਾਤਾ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ ਅਤੇ 4 ਦਿਨਾਂ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਕੱਲ੍ਹ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਸ਼ੁਰੂ ਹੋਇਆ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਅਤੇ ਸਮਾਂ ਮਿਲਾ ਲਓ। ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 5:02 ਹੋ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ। ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਮੈਂ ਹਾਜ਼ਰ ਹਾਂ ਤੇਜਿੰਦਰ ਸਿੰਘ ਅਤੇ ਮੇਰੇ ਨਾਲ ਨੇ
1: ਰਾਜਵਿੰਦਰ ਕੌਰ
0: ਜੀ।
1: ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਹੈ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਉਹ ਵਧੀ ਹੋਈ ਹੈ ਅਤੇ ਸਵੇਰ ਤੋਂ ਤਕਰੀਬਨ ਅਸੀਂ ਗੱਲਾਂ ਕਰ ਰਹੇ ਹਾਂ ਪਰ ਸਾਡੇ ਜਿਹੜੇ ਇਸ ਵੇਲੇ ਐਡਵਾਈਜ਼ਰੀ ਹੈ ਜਿਹੜੀ ਜਿਹੜੀ ਸਾਡੀ ਸਲਾਹਾਂ ਨੇ ਉਹ ਸਾਂਝੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਅਸੀਂ ਉਹ ਗੱਲ ਕਰਦੇ ਹਾਂ
0: ਜੀ, ਲੂ ਤੋਂ ਬਚਾਅ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਤਿੱਖੀ ਧੁੱਪ ਤੋਂ ਬਚਣ ਲਈ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲਿਆ ਜਾਵੇ, ਇਸ ਬਾਰੇ ਸਿਵਲ ਸਰਜਨ ਡਾਕਟਰ ਸ਼ੈਲੀ ਜੇਤਲੀ ਜੀ ਨੇ ਸਲਾਹ ਦਿੱਤੀ ਹੈ। ਉਹਨਾਂ ਨੇ ਇਹ ਸਲਾਹ ਦਿੱਤੀ ਹੈ ਕਿ ਸਿਹਤ ਵਿਭਾਗ ਨੇ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਲੂ ਕਾਰਨ ਪੈਦਾ ਹੋ ਸਕਦੇ ਸਿਹਤ ਖਤਰਿਆਂ ਤੋਂ ਬਚਾਓ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਗਰਮੀ ਤੋਂ ਬਚਣ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਸਿਵਲ ਸਰਜਨ ਡਾਕਟਰ ਸ਼ੈਲੀ ਜੇਤਲੀ ਨੇ ਕਿਹਾ ਹੈ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਤਿੱਖੀ ਧੁੱਪ ਤੋਂ ਬਚਣ ਲਈ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲਿਆ ਜਾਵੇ। ਗਰਮੀ ਦੇ ਦਿਨਾਂ ਦੌਰਾਨ ਹਮੇਸ਼ਾ ਹਲਕੇ ਰੰਗ ਦੇ ਸੂਤੀ ਕੱਪੜੇ ਪਾਏ ਜਾਣ ਅਤੇ ਛੱਤਰੀ ਦਾ ਪ੍ਰਯੋਗ ਕੀਤਾ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਨਵਜੰਮੇ ਬੱਚਿਆਂ, ਮੋਟਾਪੇ ਤੋਂ ਪੀੜਤ ਲੋਕਾਂ ਅਤੇ ਮਾਨਸਿਕ ਰੂਪ ਵਿੱਚ ਬਿਮਾਰ ਲੋਕਾਂ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਗਰਮੀ ਦੇ ਦਿਨਾਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ 10 ਵਜੇ ਤੋਂ ਬਾਅਦ ਬੱਚਿਆਂ ਨੂੰ ਧੁੱਪ ਵਿੱਚ ਖਿਡਾਉਣ ਦੇ ਗੁਰੇਜ਼ ਕੀਤਾ ਜਾਵੇ। ਜ਼ਿਲ੍ਹਾ ਐਪੀਡੈਮੋਲੋਜਿਸਟ ਡਾਕਟਰ ਸੁਮਿਤ ਸਿੰਘ ਨੇ ਦੱਸਿਆ ਹੈ ਕਿ ਲੂ ਦੇ ਪ੍ਰਭਾਵ ਹੇਠ ਆਉਣ ਕਾਰਨ ਸਰੀਰ ਵਿੱਚੋਂ ਪਾਣੀ ਦੀ ਕਮੀ ਹੁੰਦੀ ਹੈ ਅਤੇ ਸਰੀਰ ਦਾ ਅੰਦਰਲਾ ਤਾਪਮਾਨ ਵੱਧ ਜਾਂਦਾ ਹੈ, ਜਿਸ ਨਾਲ ਵਿਅਕਤੀ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ ਅਤੇ ਲੂ ਲੱਗਣ ਨਾਲ ਸਰੀਰ ਦੇ ਅਤੇ ਪਿੱਤ, ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਅਤੇ ਥਕਾਨ ਹੋਣਾ, ਸਿਰ ਦਰਦ ਅਤੇ ਉਲਟੀਆਂ ਲੱਗਣੀਆਂ, ਚਮੜੀ ਦਾ ਲਾਲ ਹੋਣਾ ਅਤੇ ਖੁਸ਼ਕ ਹੋਣਾ, ਬੇਚੈਨੀ, ਚਿੜਚਿੜਾਪਨ, ਦਿਲ ਦੀ ਧੜਕਣ ਦਾ ਵਧਣਾ ਅਤੇ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਵੱਧ ਗੰਭੀਰ ਸਥਿਤੀ ਤੋਂ ਕਈ ਵਾਰੀ ਮਾਸਪੇਸ਼ੀਆਂ ਵਿੱਚ ਵੀ ਖਲੀਆਂ ਪੈਣਾ, ਬੇਹੋਸ਼ ਹੋਣਾ ਅਤੇ ਕਈ ਵਾਰੀ ਹੀਟ ਸਟ੍ਰੋਕ ਦੀ ਨੌਬਤ ਵੀ ਆ ਜਾਂਦੀ ਹੈ ਜੋ ਕਿ ਜਾਨਲੇਵਾ ਵੀ ਹੋ ਸਕਦੀ ਹੈ ਅਤੇ ਕੜਕਦੀ ਧੁੱਪ ਵਿੱਚ ਲੇਬਰ ਦੇ ਤੌਰ 'ਤੇ ਕੰਮ ਕਰ ਰਹੇ ਵਿਅਕਤੀਆਂ ਵਿੱਚ ਕਈ ਵਾਰ ਹੀਟ ਸਟ੍ਰੋਕ ਦੀ ਪਰੇਸ਼ਾਨੀ ਆਉਂਦੀ ਹੈ। ਇਸ ਲਈ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਜੀ।
2: ਓ ਓਹੋ ਕਿੰਨੀ ਗਰਮੀ ਹੈ, ਸਾਰੀ ਸੜਕ ਤੇ ਧੁੱਪੇ ਧੁੱਪ ਹੈ, ਕਿਨਾਰਿਆਂ ਤੇ ਵੀ ਕੋਈ ਦਰਖਤ ਨਹੀਂ। ਤਾਂ ਹੀ ਤਾਂ ਕਹਿੰਦੇ ਆ ਬਈ ਵੱਧ ਤੋਂ ਵੱਧ ਦਰਖਤ ਲਾਓ।
3: ਲੈ ਆਪ ਤਾਂ ਕੋਠੀ ਬਣਾਉਣ ਨੂੰ ਵਿਹੜੇ ਚ ਲੱਗੇ ਵੇ ਵੀ ਦੋ ਵੱਢ।

0: ਦਰਖਤ ਲਾਉਣ ਲੋਕ ਲੋਕਾਂ ਨੂੰ ਮੱਤਾਂ।
1: ਬੀਬੀ ਮੈਂ ਤਾਂ ਆਪ ਪਛਤਾਉਣੀ ਆ ਦਰਖਤ ਵੱਢ ਕੇ, ਚਾਰੇ ਪਾਸਿਓਂ ਤਮਾੜ ਪੈਂਦੀ ਹੈ।
0: ਕਹਿੰਦੇ ਆ ਨਾ ਫਿਰ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ, ਹਰੇ ਤਾਂ ਲੱਗੂ ਤੁਹਾਨੂੰ ਪਤਾ ਕਹਾਂ ਗਾ।
1: ਮੈਂ ਤਾਂ ਆਪ ਕਹਿੰਦੀ ਆ ਬੀਬੀ ਬਈ ਮੈਂ ਤਾਂ ਹਾਂ ਗਲਤੀ ਕਰ ਲਈ, ਪਰ ਤੁਸੀਂ ਨਾ ਇਹਨੂੰ ਦੁਹਰਾਇਓ। ਵੱਧ ਤੋਂ ਵੱਧ ਰੁੱਖ ਲਾਈਏ ਤੇ ਉਹਨਾਂ ਦੀ ਸੰਭਾਲ ਕਰੀਏ, ਕਿਉਂਕਿ ਰੁੱਖ ਤਾਂ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਦੇ ਆ ਤੇ ਭੌਂ ਖੋਰ ਰੋਕਦੇ ਆ, ਤਾਂ ਹੀ ਤਾਂ ਹੜਾਂ ਤੋਂ ਬਚਾ ਹੋ ਸਕਦਾ।
0: ਦੇਖ ਲੋ ਭਾਈ, ਮਰਜ਼ੀ ਆ ਤੁਹਾਡੀ, ਨਹੀਂ ਤਾਂ ਜਿਵੇਂ ਹੁਣ ਨੂੰ ਇਹ ਪਛਤਾਉਂਦੇ ਨੇ, ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਂਤਾਂ ਪਾਉਣਗੀਆਂ ਤੇ ਤੁਸੀਂ ਵੀ ਪਛਤਾਓਗੇ। ਰੁੱਖ ਲਗਾਓ, ਵਾਤਾਵਰਨ ਬਚਾਓ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ, ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ, ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: FM ਐਂਡ ਸ਼ੋਅ ਸ਼ਾਰੀ 2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ, ਆਨੰਦ ਮਾਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ
2: ਜੀ।
1: ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ ਅੱਜ ਵਿਸ਼ਵ ਮਧੂ ਮੱਖੀ ਦਿਵਸ ਸਾਰੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ
2: ਜੀ।
1: ਹਰ ਸਾਲ ਵਿਸ਼ਵ ਮਧੂ ਮੱਖੀ ਦਿਵਸ ਮਨਾ ਕੇ ਅਸੀਂ ਲੋਕਾਂ ਅਤੇ ਗ੍ਰਹਿ ਨੂੰ ਸਿਹਤਮੰਦ ਰੱਖਣ ਵਿੱਚ ਮਧੂ ਮੱਖੀਆਂ ਅਤੇ ਹੋਰ ਪਰਾਗਕ ਤੱਤਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਅੱਜ ਉਹਨਾਂ ਨੂੰ ਦਰਪੇਸ਼ ਲਈ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਾਂ
2: ਜੀ।
1: ਅਸੀਂ 2018 ਤੋਂ ਇਸ ਦਿਨ ਨੂੰ ਮਨਾ ਰਹੇ ਹਾਂ ਅਤੇ ਇਸ ਕਾਰਨ ਸੰਯੁਕਤ ਰਾਸ਼ਟਰ ਮਹਾਂਸਭਾ ਨੇ 20 ਮਈ ਨੂੰ ਵਿਸ਼ਵ ਮਧੂਮੱਖੀ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਨੂੰ ਮਨਾਉਣ ਦੀ ਤਾਰੀਖ ਇਸ ਲਈ ਚੁਣੀ ਗਈ ਕਿਉਂਕਿ ਇਹ ਉਹ ਦਿਨ ਸੀ ਜਦੋਂ ਆਧੁਨਿਕ ਮਧੂਮੱਖੀ ਪਾਲਣ ਦੇ ਮੋਢੀ ਐਂਟੋਨ ਜਾਂਸਾ ਦਾ ਜਨਮ ਹੋਇਆ ਸੀ। ਐਂਟੋਨ ਜਾਂਸਾ ਸਲੋਵੇਨੀਆ ਵਿੱਚ ਮਧੂਮੱਖੀ ਪਾਲਕਾਂ ਦੇ ਇੱਕ ਪਰਿਵਾਰ ਤੋਂ ਆਈ ਸੀ ਅਤੇ ਜਿੱਥੇ ਮਧੂਮੱਖੀ ਪਾਲਣ ਇੱਕ ਮਹੱਤਵਪੂਰਨ ਖੇਤੀਬਾੜੀ ਗਤੀਵਿਧੀ ਸੀ ਜਿਸ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਸੀ। ਅੱਜ ਮਧੂਮੱਖੀ ਦਿਵਸ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ।
2: ਬਿਲਕੁਲ ਜੀ, ਮਧੂਮੱਖੀ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਅਸੀਂ ਸਾਰੇ ਬੜੇ ਖੁਸ਼ੀ ਦੇ ਨਾਲ ਸ਼ਹਿਦ ਹੈ ਜਿਹੜਾ ਉਹਨੂੰ ਚੱਖਦੇ ਹਾਂ, ਹਨਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ 'ਚ ਉਹਨਾਂ ਦਾ ਫਾਇਦਾ ਹੁੰਦਾ ਹੈ। ਮਧੂਮੱਖੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ। ਮਧੂਮੱਖੀ ਕੀਟ ਵਰਗ ਦਾ ਪ੍ਰਾਣੀ ਹੈ, ਹਨਾ। ਇਹ ਤੋਂ ਅਸੀਂ ਸ਼ਹਿਦ ਖਾਂਦੇ ਹਾਂ ਅਤੇ ਇਹ ਬਹੁਤ ਹੀ ਪੌਸ਼ਟਿਕ ਭੋਜਨ ਹੈ। ਮਧੂਮੱਖੀਆਂ ਸੰਘ ਬਣਾ ਕੇ ਰਹਿੰਦੀਆਂ ਨੇ ਅਤੇ ਇਹ ਜਿਹੜਾ ਇਹਨਾਂ ਦਾ ਸੰਘ ਹੁੰਦਾ ਉਹਦੇ ਵਿੱਚ ਇੱਕ ਰਾਣੀ ਅਤੇ ਕਈ 100 ਨਰ ਅਤੇ ਬਾਕੀ ਕਾਮੇ ਹੁੰਦੇ ਨੇ, ਕਿਉਂਕਿ ਮਧੂਮੱਖੀਆਂ ਛੱਤਾ ਬਣਾ ਕੇ ਰਹਿੰਦੀਆਂ ਨੇ। ਇਹਨਾਂ ਦਾ ਛੱਤਾ ਮੋਮ ਦੇ ਨਾਲ ਬਣਦਾ ਅਤੇ ਇਹਨਾਂ ਦੇ ਦਾ ਜਿਹੜਾ ਖਾਨਦਾਨ ਏਪੀਸ, ਇਹਦੇ ਵਿੱਚ 7 ਜਾਤੀਆਂ ਅਤੇ 44 ਉਪਜਾਤੀਆਂ ਨੇ ਅਤੇ ਇੱਕ ਮਧੂਮੱਖੀ ਦੇ ਛੱਤੇ ਵਿੱਚ 20 ਤੋਂ 60,000 ਤੱਕ ਜਿਹੜੀਆਂ ਮਧੂਮੱਖੀਆਂ ਨੇ ਉਹ ਰਹਿੰਦੀਆਂ ਨੇ। ਮੱਖੀਆਂ ਦੇ ਛੱਤੇ ਦੇ ਜੀਵਨ ਨੂੰ ਮੱਖੀਆਂ ਨੇ ਤਰਤੀਬਵਾਰ ਕੀਤਾ ਹੁੰਦਾ ਹੈ ਅਤੇ ਇਸ ਵਿੱਚ 3 ਪ੍ਰਕਾਰ ਦੀਆਂ ਮੱਖੀਆਂ ਨੇ। ਸ਼ਹਿਦ ਦੀਆਂ ਮੱਖੀਆਂ ਦੀ ਜ਼ਿੰਦਗੀ ਵਿੱਚ 4 ਪੜਾਅ ਹੁੰਦੇ ਨੇ, ਅੰਡਾ, ਲਾਰਵਾ, ਪਿਓਪਾ ਅਤੇ ਮੱਖੀ। ਸੋ ਕਹਿਣ ਦੀ ਗੱਲ ਇਹ ਹੈ ਵੀ ਇਹ ਵੀ ਇੱਕ ਤਰਤੀਬ ਦੇ ਨਾਲ ਰਹਿੰਦੀਆਂ ਨੇ, ਇੱਕ ਘਰ ਬਣਾ ਕੇ ਰਹਿੰਦੀਆਂ ਨੇ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ, ਇੱਕ ਰਾਣੀ ਹੈ, 100 ਨਰ ਨੇ ਅਤੇ ਬਾਕੀ ਕਾਮੇ ਨੇ। ਸੋ ਬਹੁਤ ਕੁਛ ਸਾਨੂੰ ਸਿਖਾਉਂਦੀਆਂ ਨੇ ਇਹ ਚੀਜ਼ਾਂ ਅਤੇ ਇਹਨਾਂ ਦੇ ਖੰਭ ਦੇ ਵਿੱਚ 1 ਸੈਕਿੰਡ ਵਿੱਚ 200 ਤੋਂ 230 ਵਾਰ ਇਹ ਉਹਨੂੰ ਫਰਕਾਉਂਦੀਆਂ ਨੇ ਅਤੇ ਇਹਨਾਂ ਦੀ ਸੁੰਘਣ ਸ਼ਕਤੀ ਹੈ ਜਿਹੜੀ ਮਨੁੱਖ ਨਾਲੋਂ 1000 ਗੁਣਾ ਤੇਜ਼ ਹੁੰਦੀ ਹੈ
1: ਜੀ। ਗੱਲਾਂ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਇਸ ਦੇ ਵਿੱਚ ਸੁਣਦੇ ਇੱਕ ਗੀਤ।

0: ਜੀ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ। ਜੀ ਅੱਜ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਅੱਜ ਜੋ ਇੱਕ ਮਹਾਨ ਕਵੀ ਭਾਰਤੀ ਕਵੀ ਸੁਮਿਤਰਾ ਨੰਦਨ ਪੰਤ ਜੀ ਦਾ ਜਨਮ ਤਾਰੀਖ ਵੀ ਹੈ।
1: ਜੀ
0: ਜੀ ਅੱਜ ਕਵੀ ਸਮਾਜ ਵਿੱਚ ਇਸ ਜਨਮ ਤਾਰੀਖ ਨੂੰ ਵੀ ਮਨਾਇਆ ਜਾ ਰਿਹਾ ਹੈ। ਸੁਮਿਤਰਾ ਨੰਦਨ ਪੰਤ ਜਿਨ੍ਹਾਂ ਦਾ ਜਨਮ 20 ਮਈ 1907 ਵਿੱਚ ਹੋਇਆ ਸੀ,
1: ਹਾਂਜੀ
0: ਇਹ ਇੱਕ ਭਾਰਤੀ ਕਵੀ ਸੀ ਅਤੇ ਉਹ ਹਿੰਦੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਕਵੀਆਂ ਵਿੱਚੋਂ ਇੱਕ ਸੀ।
1: ਹਾਂਜੀ
0: ਆਪਣੀ ਕਵਿਤਾਵਾਂ ਵਿੱਚ ਰੋਮੈਂਟਿਕਤਾ ਲਈ ਜਾਣੇ ਜਾਂਦੇ ਸੀ ਅਤੇ ਜੋ ਕੁਦਰਤ ਅਤੇ ਲੋਕਾਂ ਅਤੇ ਅੰਦਰਲੀ ਸੁੰਦਰਤਾ ਤੋਂ ਪ੍ਰੇਰਿਤ ਸਨ।
1: ਬਿਲਕੁਲ ਜੀ, ਉਹਨਾਂ ਨੇ ਜ਼ਿਆਦਾਤਰ ਸੰਸਕ੍ਰਿਤੀ ਹਿੰਦੀ ਦੇ ਵਿੱਚ ਲੇਖ ਜਿਹੜੇ ਸਾਨੂੰ ਮਿਲਦੇ ਨੇ ਉਹਨਾਂ ਦੇ,
0: ਜੀ
1: ਉਹਨਾਂ ਨੇ ਕਵਿਤਾ, ਨਾਟਕ, ਨਿਬੰਧ, ਰਚਨਾ ਵਾਲੀਆਂ ਸਮੇਤ 28 ਲਿਖਤਾਂ ਪ੍ਰਕਾਸ਼ਿਤ ਕੀਤੀਆਂ ਆਪਣੀਆਂ।
0: ਜੀ
1: ਤੇ ਜੇ ਉਹਨਾਂ ਦੇ ਬਚਪਨ ਦੀ ਗੱਲ ਕਰੀਏ, ਕਵੀ ਦੇ ਬਚਪਨ ਦਾ ਨਾਮ ਹੈ ਜਿਹੜਾ ਗੁਸਾਈ ਦੱਤ ਸੀ। ਪਰਬਤ ਦੀ ਗੋਦ ਵਿੱਚ ਮਨਮੋਹਕ ਪ੍ਰਕਿਰਤ ਜਿਹੜੇ ਚੁਗਿਰਦੇ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਬਚਪਨ ਮਾਣਿਆ ਤੇ ਮਾਂ ਉਹਨਾਂ ਦੀ ਜਿਹੜੀ 6-7 ਘੰਟਿਆਂ ਬਾਅਦ ਹੀ ਚੱਲ ਵਸੇ ਸਨ
0: ਜੀ
1: ਤੇ ਉਹਨਾਂ ਨੇ ਕੁਦਰਤ ਨੂੰ ਦੀ ਰਮਣੀਕਤਾ ਹੈ ਜਿਹੜੀ, ਉਸ ਨੂੰ ਹੀ ਆਪਣੀ ਮਾਂ ਸਮਝਿਆ ਤੇ ਮੈਨੂੰ ਲੱਗਦਾ ਹੈ ਇਸੇ ਕਰਕੇ ਸ਼ਾਇਦ ਉਹ ਕਵੀ ਬਣੇ,
0: ਜੀ
1: ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਾਂ ਦੇ ਰੂਪ 'ਚ ਦੇਖਿਆ।
0: ਜੀ ਇਸ ਦੇ ਨਾਲ ਹੀ ਸੁਣਦੇ ਇੱਕ ਰੋਮਾਂਟਿਕ ਗੀਤ। ਇਹਨਾਂ ਦੀ ਜੋ ਰੋਮਾਂਟਿਕ ਗੱਲਾਂ ਸੀ ਉਹਨਾਂ ਬਾਰੇ ਆਓ ਸੁਣਦੇ ਹਾਂ।

0: ਕਿ ਅਸੀਂ ਜਦੋਂ ਤੱਕ ਕਹਿੰਦੇ ਹਾਂ ਨਾ ਕਿ ਇੱਕ ਰੁੱਖ ਦੇਖਦੇ ਹਾਂ, ਉਹਦੀਆਂ ਸ਼ਾਖਾਵਾਂ ਦੇਖਦੇ ਹਾਂ ਇੰਨੀ ਦੂਰ ਦੂਰ ਤੱਕ ਫੈਲੀਆਂ ਹੁੰਦੀਆਂ, ਤਾਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੇ ਦਾਦੇ ਜਾਂ ਸਾਡੇ ਉਹਨਾਂ ਤੋਂ ਵੀ ਪੁਰਾਣੇ ਪੜਦਾਦਿਆਂ ਨੇ
1: ਹਾਂ
0: ਲਗਾਏ ਹੋਣੇ।
1: ਬਿਲਕੁਲ ਜੀ
0: ਅਤੇ ਇੱਕ
1: ਬਿਲਕੁਲ
0: ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਿ ਇੱਕ ਗੱਡੀ ਜਾਂ ਆਪਾਂ ਕੋਈ ਵੀ ਚੀਜ਼ ਲੈਂਦੇ ਉਹਦੀ ਮਿਆਦ ਹੈ, ਉਹ ਮਿਆਦ ਤੋਂ ਬਾਅਦ ਖਤਮ ਹੋ ਜਾਂਦੀ ਹੈ, ਪਰ ਅੱਜ ਜੋ ਰੁੱਖ ਹੈ ਉਹ ਜਿੰਨਾ
1: ਜੀ
0: ਸੰਘਣਾ ਹੋਈ ਜਾਵੇਗਾ
1: ਬਿਲਕੁਲ
0: ਉਹਨਾਂ
1: ਉਹਦੀ
0: ਲਾਹੇਵੰਦ ਹੋਵੇਗਾ।
1: ਲਾਹੇਵੰਦ ਹੋਏਗਾ ਤੇ ਪਤਾ ਨਹੀਂ ਕਿੰਨੀਆਂ ਕੁ ਪੀੜ੍ਹੀਆਂ, ਜਿੱਦਾਂ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਚੌਂਕ ਬਣੇ ਹੁੰਦੇ ਨੇ, ਉਹਨਾਂ ਦੇ ਵਿੱਚ ਕਿੰਨੇ ਕੁ ਇਨਸਾਨ ਉਹਦੀ ਠੰਡੀ ਛਾਂ ਲੈ ਕੇ ਚਲੇ ਜਾਂਦੇ ਨੇ, ਸਾਰਾ ਦੁਪਹਿਰਾ ਉੱਥੇ ਕੱਟ ਲੈਂਦੇ ਨੇ, ਕਿੰਨੇ ਕੁ ਪੰਛੀ ਉਹਨਾਂ 'ਚ ਵੱਸਦੇ ਨੇ,
0: ਜੀ
1: ਹੈ ਨਾ। ਸੋ ਇਹ ਨਾਲੇ ਪੁੰਨ ਹੈ ਨਾਲੇ ਫਲੀਆਂ ਨੇ, ਤੇ ਨਾਲੇ ਸਾਡੇ ਚੁਗਿਰਦੇ ਨੂੰ ਇਹ ਜਿਹੜੀ ਤਪਦੀ ਗਰਮੀ ਹੈ ਉਹਦੇ ਤੋਂ ਬਹੁਤ ਸਾਰੀ ਠੰਡਕ ਮਿਲਦੀ ਹੈ।
0: ਜੀ ਤਾਂ ਸਾਨੂੰ ਸਭ ਨੂੰ ਇੱਕ ਦੇਖੋ ਜੀ, ਵਾਤਾਵਰਨ ਬਚਾਉਣ ਲਈ ਇਹ ਉਪਰਾਲੇ ਕਰਨੇ ਚਾਹੀਦੇ ਹਨ, ਪਲਾਸਟਿਕ ਵੇਸਟ ਜਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜੇ ਰੁੱਖ ਹੈ ਉਹ ਤਾਂ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਚੀਜ਼ ਰਹਿ ਗਈ ਹੈ ਅੱਜ
1: ਬਿਲਕੁਲ
0: ਦੇ ਟਾਈਮ 'ਚ। ਜੇ ਦੇਖਿਆ ਜਾਏ, ਤੁਸੀਂ ਇੱਕ ਚੀਜ਼ ਨੋਟ ਕਰਿਓ ਕਿ ਲੂ ਦੇ ਵਿੱਚੋਂ ਖੜ ਕੇ ਥੋੜ੍ਹੀ ਦੇਰ ਲਈ 5 ਕੁ ਮਿੰਟ ਹੀ ਤੁਸੀਂ ਛਾਂ ਹੇਠਾਂ ਖੜੋ,
1: ਜੀ
0: ਤਾਂ ਤੁਸੀਂ ਉਸ ਰੁੱਖ ਨੂੰ ਆਪੇ ਆਪ ਧੰਨਵਾਦੀ ਕਹੋਗੇ ਕਿ
1: ਬਿਲਕੁਲ
0: ਮੈਨੂੰ ਅੱਜ ਤੇਰਾ ਬਹੁਤ ਸ਼ੁਕਰ ਹੈ ਕਿ ਮੈਂ
1: ਹਾਂ,
0: ਤੇਰੀ ਜੀ
1: ਦਿਲੋਂ ਦੁਆਵਾਂ
0: ਦਿਲੋਂ
1: ਨਿਕਲਦੀਆਂ
0: ਦੁਆਵਾਂ ਨਿਕਲਣਗੀਆਂ ਕਿ
1: ਬਿਲਕੁਲ
0: ਜੇ ਰੁੱਖ ਨਾ ਹੁੰਦਾ ਤਾਂ ਇਹ ਮੈਨੂੰ
1: ਬਿਲਕੁਲ
0: ਠੰਡੀ ਹਵਾ ਕਿੱਥੋਂ ਮਿਲਣੀ ਸੀ।
1: ਜੀ
0: ਜੀ ਆਓ ਸੁਣਦੇ ਇਸ ਵਿੱਚ ਚੱਲੇ ਗੀਤ ਜੀ।

0: ਇਸ ਦੇ ਨਾਲ ਹੀ ਇਸ ਪ੍ਰੋਗਰਾਮ 'ਚੋਂ ਮੈਨੂੰ ਤੇਜਿੰਦਰ ਸਿੰਘ ਨੂੰ ਅਤੇ ਮੇਰੇ ਨਾਲ
1: ਰਾਜਵਿੰਦਰ ਕੌਰ ਨੂੰ ਅੱਜ ਦਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ
0: ਦਿਓ ਇਜਾਜ਼ਤ ਜੀ, ਧੰਨਵਾਦ।

ਐਫਐਮ ਬੈਂਡ ਸ਼ੋ ਸ਼ਰੀਏ 2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5:30 ਵੱਜ ਰਹੇ ਹਨ ਅਤੇ ਹੁਣ ਵੇਲਾ ਹੋ ਗਿਆ ਹੈ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਦਾ। ਪ੍ਰੋਗਰਾਮ ਕਿਸਾਨ ਬਾਣੀ ਵਿੱਚ ਅੱਜ ਦਾ ਵਿਸ਼ਾ ਹੈ ਜੈਵਿਕ ਖੇਤੀ, ਪ੍ਰੋਗਰੈਸਿਵ ਫਾਰਮਰ। ਸਤਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਹੈ ਰਣਬੀਰ ਸਿੰਘ ਰਾਣਾ ਦੁਆਰਾ, ਆਓ ਸੁਣਦੇ ਹਾਂ ਇਸ ਵਿਸ਼ੇਸ਼ ਗੱਲਬਾਤ ਨੂੰ।

0: ਕਿਸਾਨ ਵੀਰੋ ਤੇ ਭੈਣੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਲੈ ਕੇ। ਕਿਸਾਨ ਵੀਰੋ, ਅਸੀਂ ਲਗਾਤਾਰ ਕਣਕ ਤੇ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਬਹੁਤ ਸਾਰੇ ਕਿਸਾਨ ਐਸੇ ਵੀ ਨੇ ਜਿਹੜੇ ਸਬਜ਼ੀਆਂ ਦਾ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਬਾਗਬਾਨੀ ਬਹੁਤ ਸਾਰੇ ਕਿਸਾਨ ਕਰ ਰਹੇ ਨੇ। ਸਹਾਇਕ ਧੰਦੇ ਅਪਣਾ ਕੇ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕੀਤਾ, ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਿਆ, ਔਰ ਬਹੁਤ ਸਾਰੇ ਕਿਸਾਨ ਐਸੇ ਵੀ ਨੇ ਜਿਹੜੇ ਪ੍ਰੋਸੈਸਿੰਗ ਦਾ ਕੰਮ ਕਰਕੇ ਆਪਣੇ ਫਸਲੀ ਉਤਪਾਦਾਂ ਨੂੰ ਪ੍ਰੋਸੈਸ ਕਰਕੇ ਵੇਚਦੇ ਨੇ ਔਰ ਚੰਗਾ ਮੁਨਾਫਾ ਉਹ ਵੀ ਕਮਾ ਰਹੇ ਨੇ। ਅੱਜ ਅਸੀਂ ਇੱਕ ਐਸੇ ਅਗਾਂਹ ਵਧੂ ਕਿਸਾਨ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਜਿਹੜੇ ਕਿ ਨੌਜਵਾਨ ਕਿਸਾਨ ਨੇ। ਉਹਨਾਂ ਦਾ ਨਾਮ ਹੈ ਸਤਿੰਦਰ ਸਿੰਘ। ਸਤਿੰਦਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਸਤਿੰਦਰ ਜੀ, ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਅਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ।
1: ਹਾਂਜੀ, ਮੈਂ ਸਤਿੰਦਰ ਸਿੰਘ ਛੋਟੇ ਜਿਹੇ ਪਿੰਡ ਖੀਰਨੀਆਂ ਤੋਂ ਬਿਲੋਂਗ ਕਰਦਾ ਵਾਂ, ਜਿੱਥੇ ਤਕਰੀਬਨ 2 ਜਾਂ 3 ਕਿਸਾਨ ਨੇ ਜਿਹੜੇ ਔਰਗੈਨਿਕ ਖੇਤੀ ਨਾਲ ਜੁੜੇ ਆ ਅਤੇ ਇਸ ਦੇ ਨਾਲ ਹੋਰ ਵੀ ਲਾਹੇਵੰਦ ਧੰਦੇ ਕਰ ਰਹੇ ਆ।
0: ਸਤਿੰਦਰ ਜੀ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਜਿਹੜੇ ਇਸ ਕੰਮ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ?
1: ਪਰਿਵਾਰ ਦੇ ਵਿੱਚ ਮਾਤਾ ਜੀ ਅਤੇ ਉਸ ਤੋਂ ਬਾਅਦ ਮੇਰੇ ਮਿਸਿਜ਼ ਅਤੇ 2 ਬੇਟੇ ਹੈਗੇ ਆ ਜੀ, ਅਤੇ ਜਿਹਦੇ ਵਿੱਚੋਂ ਮਾਤਾ ਜੀ ਅਤੇ ਮਿਸਿਜ਼ ਜ਼ਰੂਰ ਮੇਰਾ ਹੱਥ ਵਟਾ ਰਹੇ ਆ। ਬੱਚੇ ਹਲੇ ਛੋਟੇ ਹੈਗੇ ਜੀ।
0: ਜੀ, ਬੱਚੇ ਪੜ੍ਹਦੇ ਨੇ?
1: ਬਿਲਕੁਲ ਜੀ।
0: ਸਤਿੰਦਰ ਜੀ, ਕਿੰਨੇ ਏਕੜ ਦੀ ਤੁਸੀਂ ਖੇਤੀ ਕਰ ਰਹੇ ਹੋ ਔਰ ਕੀ ਵਿਲੱਖਣਤਾ ਹੈ ਤੁਹਾਡੀ ਖੇਤੀ ਦੀ?
1: ਇਸ ਟਾਈਮ ਮੈਂ 5 ਏਕੜ ਦੇ ਕਰੀਬ ਕੁੱਲ ਖੇਤੀ ਕਰ ਰਿਹਾ ਵਾਂ, ਜਿਹਦੇ ਵਿੱਚੋਂ 4 ਏਕੜ ਮੇਰੀ ਆਪਣੀ ਜ਼ਮੀਨ ਹੈਗੀ ਆ ਤਕਰੀਬਨ, ਅਤੇ 1 ਕਿੱਲਾ ਮੇਰੇ ਕੋਲ ਠੇਕੇ 'ਤੇ ਹੈਗਾ, ਮੈਂ ਉਹ ਲਿਆ ਹੋਇਆ ਹੈਗਾ। ਕੋਈ ਵੀ ਬਿਜ਼ਨਸ ਆ ਜੀ, ਉਹਦੇ 'ਚ ਰਿਸਕ ਵੀ ਹੈਗੇ ਆ।
0: ਬਿਲਕੁਲ।
1: ਜਦੋਂ ਆਮ ਸਾਰੇ ਲੋਕਾਂ ਨੂੰ ਦੇਖਦੇ ਹਾਂ ਅਤੇ ਉਸ ਤਰ੍ਹਾਂ ਹੀ ਮੈਂ ਵੀ ਖੇਤੀ ਕਰ ਰਿਹਾ ਸੀਗਾ। ਫਿਰ ਮੈਂ ਖੇਤੀ ਨੂੰ ਇੱਕ ਨਵਾਂ ਮੋੜ ਦਿੱਤਾ ਜਿਹਦੇ ਵਿੱਚੋਂ ਸਾਨੂੰ KVK PAU ਅਤੇ ਕਾਫੀ ਸਾਰੇ ਅਫਸਰਾਂ ਦਾ ਸਹਿਯੋਗ ਰਿਹਾ, ਅਤੇ ਜੋ 2011-12 ਤੋਂ ਮੇਰੀ ਸ਼ੁਰੂ ਹੁੰਦੀ ਆ, ਜਿਸ ਵਿੱਚ ਮੈਂ ਬਾਸਮਤੀ ਨੂੰ ਕਾਫੀ ਰੁਝਾਨ ਦਿੱਤਾ। ਫਿਰ ਉਸ ਤੋਂ ਬਾਅਦ ਸਬਜ਼ੀਆਂ 'ਚ ਆਇਆ ਹੌਲੀ ਹੌਲੀ, ਮੈਨੂੰ ਬਾਸਮਤੀ ਦਾ ਕਾਫੀ ਵਧੀਆ ਰੇਟ ਮਿਲਿਆ, ਮੈਂ ਖੰਨਾ ਮੰਡੀ ਉਹਨੂੰ ਵੇਚਿਆ। ਫਿਰ ਸਬਜ਼ੀਆਂ 'ਚ ਆ ਗਏ ਜੀ, ਸਬਜ਼ੀਆਂ 'ਚ ਫਿਰ ਕਾਫੀ ਕੁਛ ਕਰਿਆ, ਖੀਰਾ ਲਗਾ ਲਿਆ ਜੀ, ਮਟਰ ਲਗਾ ਲਏ, ਖੁਦ ਕੜਾਈ ਕਰਨੀ ਅਤੇ ਉਹਨਾਂ ਨੂੰ ਖਾਦਾਂ ਤੋਂ ਬਾਹਰ ਕੱਢਿਆ ਖੇਤਾਂ ਨੂੰ। ਅਤੇ ਕਹਿਣ ਦਾ ਮਤਲਬ ਮੇਰੇ ਕੋਲ ਆਪਣੀਆਂ ਮੱਝਾਂ ਗਾਵਾਂ ਹੈ, ਫਾਰਮ ਹਾਊਸ ਨਾਲ ਹੀ ਸਾਰਾ ਕੁਛ ਉੱਥੇ ਹੀ ਹੈ। ਫਿਰ ਰੂੜੀ ਦੀ ਖਾਦ ਪਾਉਣੀ ਜੀ, ਜਿਹਦੇ ਨਾਲ ਖੇਤ ਮੇਰੇ ਵਧੀਆ ਉਪਜਾਊ ਹੋਏ, ਅਤੇ ਫਿਰ ਮਿੱਟੀ ਦਾ ਵਧੀਆ ਟੈਸਟ ਟੁਸਟ ਕਰਾਉਂਦੇ ਰਹੇ ਹਰ ਸਾਲ, ਕਿਉਂਕਿ ਕਾਫੀ ਕਿਸਾਨ ਮਾਹਰ ਮੇਰੇ ਨਾਲ ਹੋਰ ਵੀ ਜੁੜੇ ਹੋਏ ਆ, ਜਿੱਥੋਂ ਸੇਧ ਲਈ ਉਸਨੂੰ ਅੱਗੇ ਵਧਾਇਆ ਜੀ। 12-13 'ਚ ਫਿਰ ਪ੍ਰੋਪਰਲੀ ਮੈਂ ਸਬਜ਼ੀਆਂ 'ਤੇ ਕਾਫੀ ਆ ਗਿਆ, ਮਤਲਬ 1 ਕਿੱਲਾ 2 ਕਿੱਲਾ 2.5 ਫਿਰ ਵਧਾਏ, ਕਦੇ ਕੋਈ ਸਬਜ਼ੀ ਬੀਜ ਲਈ, ਕਦੇ ਕੁਛ ਕਰ ਲਿਆ, ਫਿਰ ਮੰਡੀਕਰਨ ਆਪ ਕਰਿਆ ਸੀ ਉਹਦਾ।
0: ਸਤਿੰਦਰ ਜੀ, ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ ਜਾਂ ਕਿਸਾਨੀ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ, ਕਹਿ ਦਿੰਦੇ ਨੇ ਜੀ 1 ਜਣਾ ਮੈਂ ਘਰ ਦੇ ਵਿੱਚ ਇਕੱਲਾ ਕੰਮ ਕਰਨ ਵਾਲਾ, ਕੀ ਕੰਮ ਮੈਂ ਸਾਂਭਾਂ, ਮੱਝਾਂ ਦਾ ਵੀ ਕਰਨਾ, ਮੈਂ ਖੇਤੀ ਦਾ ਵੀ ਕਰਨਾ, ਮੈਂ ਸਬਜ਼ੀਆਂ ਦਾ ਵੀ ਕਰਾਂ, ਕਿ ਮੈਂ ਕੀ ਕਰਾਂ? ਤੁਸੀਂ ਇਸ ਸਾਰੇ ਕੰਮ ਨੂੰ ਕਿਵੇਂ ਮੈਨੇਜ ਕਰਦੇ ਹੋ?
1: ਦੇਖੋ ਜੀ, ਉਦਾਹਰਣ ਦੇ ਤੌਰ 'ਤੇ ਇੱਕ ਬੰਦਾ ਹੀ ਸਭ ਕੁਛ ਕਰ ਸਕਦਾ, ਜਿਵੇਂ ਤੁਸੀਂ ਚਾਹੇ ਰਾਜਨੀਤੀ 'ਚ ਲਾ ਲਓ, ਇੱਕ ਬੰਦਾ ਪੂਰੀ ਟੀਮ ਖੜੀ ਕਰ ਦਿੰਦਾ, ਚਾਹੇ ਤੁਸੀਂ ਬਿਜ਼ਨਸ 'ਚ ਲਾ ਲਓ, ਮੈਂ ਜ਼ਿਆਦਾ ਨਾਮ ਨਹੀਂ ਲੈਣਾ ਚਾਹੁੰਦਾ, ਕੋਈ ਗਰੁੱਪ ਲਗਾ ਲਓ, ਇੱਕ ਬੰਦਾ ਹੀ ਪੂਰੀ ਟੀਮ ਖੜੀ ਕਰ ਦਿੰਦਾ, ਚਲਾਉਣ ਵਾਲਾ ਇੱਕੋ ਹੀ ਆ, ਪਰ ਸਹਿਯੋਗ ਜ਼ਰੂਰ ਚਾਹੀਦਾ। ਇਸ ਲਈ ਦੇਖੋ ਜੀ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ, ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਟਾਈਮ ਵੀ ਕੱਢਣਾ ਪੈਂਦਾ, 8 ਘੰਟੇ ਸੌਣ ਲਈ ਬਹੁਤ ਆ।
0: ਬਿਲਕੁਲ,
1: ਮੇਰੇ ਖਿਆਲ ਜੇ 6 ਵੀ ਕਰ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ,
0: ਕੋਈ ਫਰਕ ਨਹੀਂ ਪੈਂਦਾ,
1: ਕੋਈ ਫਰਕ ਨਹੀਂ ਪੈਂਦਾ, ਜਲਦੀ ਉੱਠਣਾ ਪਊਗਾ ਜੀ, ਟਾਈਮ ਨਾਲ ਸੌਣਾ ਪਊਗਾ, ਫਿਰ ਮੇਰੇ ਖਿਆਲ ਤੁਸੀਂ ਸਕਸੈਸਫੁਲ ਹੋ। ਜੇ ਅੱਛਾ ਮਿਹਨਤ ਕਰਨ ਟਾਈਮ, ਸਟਾਰਟਿੰਗ ਟਾਈਮ ਤੁਸੀਂ ਜ਼ਿਆਦਾ ਐਫਰਟ ਕਰ ਲਓਗੇ, ਉਨੇ ਫਿਰ ਤੁਹਾਨੂੰ ਆਉਣ ਵਾਲੇ ਟਾਈਮ 'ਚ ਬਾਅਦ 'ਚ ਐਫਰਟ ਚੈੱਕ ਥੋੜ੍ਹੇ ਘਟਾ ਲਓਗੇ, ਲੈਵਲ 'ਤੇ ਚੱਲੀ ਜਾਓਗੇ ਤਾਂ ਠੀਕ ਹੈ।
0: ਪਹਿਲਾਂ ਸ਼ੁਰੂਆਤ ਦੇ ਵਿੱਚ ਮਿਹਨਤ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਹੈ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਰਿਸਕ ਵੀ ਬਹੁਤ ਆ ਜੀ।
0: ਸਤਿੰਦਰ ਜੀ, ਕਈ ਵਾਰ ਕੀ ਹੁੰਦਾ ਕਿ ਸਬਜ਼ੀਆਂ ਦੇ ਰੇਟ ਵਿੱਚ ਕਾਫੀ ਮੰਦਾ ਆ ਜਾਂਦਾ,

0: ਔਰ ਜੇਕਰ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਵਾਲੀਆਂ ਦੋ ਫਸਲਾਂ ਜੇਕਰ ਸਾਡੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਤਾਂ ਅਸੀਂ ਉਸ ਨੁਕਸਾਨ ਦੀ ਭਰਪਾਈ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਨੇ।
1: ਬਿਲਕੁਲ, ਸਮੱਸਿਆ ਤਾਂ ਕਦੇ ਆ ਸਕਦੀ ਹੈ, ਪਰ ਜੇ ਤੁਸੀਂ ਉਸ ਚੀਜ਼ ਦਾ ਹੱਲ ਪਹਿਲਾਂ ਕੱਢ ਕੇ ਰੱਖ ਲਓ ਤਾਂ ਮੈਨੂੰ ਲੱਗਦਾ ਤੁਸੀਂ ਫੇਲ ਨਹੀਂ ਹੋ ਸਕਦੇ। ਤੁਸੀਂ ਇੱਕ ਸਬਜ਼ੀ 'ਤੇ ਨਿਰਭਰ ਨਾ ਰਹੋ। ਜੇ ਸਾਨੂੰ ਲੱਗਦਾ ਵੀ 4 ਸਾਲ ਪਿਛਲੇ ਸਾਲ ਮਿਰਚ ਦਾ ਰੇਟ ਜ਼ਿਆਦਾ ਵਾ, ਇਸ ਵਾਰੀ ਘੱਟ ਹੋ ਰਿਹਾ, ਤਾਂ ਜ਼ਰੂਰੀ ਨਹੀਂ ਹੈ ਵੀ ਤੁਸੀਂ ਇਸ ਵਾਰੀ ਮਿਰਚ ਉਹ ਤੋਂ ਵੀ ਵੱਧ ਲਗਾ ਲਓ, ਉਹ ਵੀ ਲਗਾ ਲਓ ਅਤੇ ਭਿੰਡੀ ਲਗਾ ਲਓ, ਨਾਲ ਕੋਈ ਹੋਰ ਬਤਾਊ ਦੀ ਤਿਆਰੀ ਕਰ ਲਓ ਅੱਗੇ ਵੀ ਭਾਈ ਜੇ ਮੈਨੂੰ ਅੱਧਾ ਕਿੱਲਾ ਮਿਰਚਾਂ ਦਾ ਵਾਹੁਣਾ ਪੈ ਗਿਆ ਤਾਂ ਮੇਰੇ ਕੋਲ ਬਤਾਊ ਦੀ ਪਨੀਰੀ ਆਪਣੀ ਤਿਆਰ ਹੋਵੇ। ਜ਼ਰੂਰੀ ਨਹੀਂ ਹੈ ਇੱਕ ਸਬਜ਼ੀ 'ਤੇ, ਜਦੋਂ ਇੱਕ ਸਬਜ਼ੀ 'ਤੇ ਤੁਸੀਂ ਨਿਰਭਰ ਹੋ ਜਾਂਦੇ ਹੋ ਜਾਂ ਕੋਈ ਇੱਕ ਫਸਲ 'ਤੇ ਨਿਰਭਰ ਹੋ ਜਾਂਦੇ ਹੋ ਫਿਰ ਘਾਟਾ ਹੋ ਸਕਦਾ। ਜੇ ਤੁਸੀਂ ਵੱਖਰੀਆਂ ਵੱਖਰੀਆਂ ਸਬਜ਼ੀਆਂ ਬੀਜੋਗੇ ਫਿਰ ਮੈਨੂੰ ਲੱਗਦਾ ਘਾਟਾ ਨਹੀਂ ਹੋ ਸਕਦਾ, ਕਿਉਂਕਿ ਜੇ ਮੰਨ ਕੇ ਚਲੋ ਇਸ ਸਾਲ 120 ਰੁਪਏ ਭਿੰਡੀ ਵਿਕ ਰਹੀ ਹੈ ਤਾਂ ਹੋ ਸਕਦਾ ਅਗਲੇ ਸਾਲ 20 ਰੁਪਏ ਰਹਿ ਜਾਵੇ। ਪਰ ਜੇ ਤੁਸੀਂ ਉਸ ਚੀਜ਼ ਨੂੰ ਔਰਗੈਨਿਕ 'ਤੇ ਲੈ ਆਓ ਤਾਂ ਮੈਨੂੰ ਲੱਗਦਾ ਤੁਹਾਡੇ ਘਰੋਂ ਵੀ ਲੋਕ ਲੈ ਕੇ ਜਾਂਦੇ ਆ, ਲੱਗਦਾ ਨਹੀਂ ਮੇਰੇ ਕੋਲੋਂ ਲੈ ਕੇ ਵੀ ਜਾ ਰਹੇ ਨੇ।
0: ਅੱਛਾ, ਔਰਗੈਨਿਕ ਖੇਤੀ ਵਾਲੇ ਪਾਸੇ ਸਤਿੰਦਰ ਜੀ ਤੁਸੀਂ ਕਿਹੜੇ ਸਾਲ ਦੇ ਵਿੱਚ ਆਏ?
1: ਜਦੋਂ ਜੀ ਮੈਂ ਕਾਲਜ ਦੇ ਵਿੱਚ ਸ਼ੁਰੂਆਤੀ 2011 ਤੋਂ ਜੁਆਇਨ ਕਰਿਆ ਤਾਂ ਉਦੋਂ ਮੈਨੂੰ ਮਤਲਬ ਕਿ ਕਾਲਜ ਜਾ ਕੇ ਫਰੈਂਡ ਸਰਕਲ ਅਤੇ ਉੱਥੋਂ ਦੇ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ। ਫਿਰ ਕਿਉਂਕਿ ਸਕੂਲ ਤੱਕ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ,
0: ਬਿਲਕੁਲ
1: ਕਾਲਜ 'ਚ ਹੀ ਤੁਸੀਂ ਬਾਹਰ ਨਿਕਲਦੇ ਹੋ, ਜਦੋਂ ਤੁਸੀਂ ਉਸ ਦੁਨੀਆ 'ਚ ਜਾਂਦੇ ਹੋ ਤਾਂ ਤੁਹਾਨੂੰ ਮਾੜੇ ਲੋਕ ਵੀ ਮਿਲਦੇ ਆ, ਚੰਗੇ ਲੋਕ ਵੀ ਮਿਲਦੇ ਆ, ਉਹ ਤੁਸੀਂ ਦੇਖਣਾ ਤੁਸੀਂ ਕਿਸ ਚੀਜ਼ ਨੂੰ ਅਪਣਾਉਣਾ ਵਾ। ਅਤੇ ਉਸ ਟਾਈਮ ਅਸੀਂ ਆਲੂਆਂ ਦੀ ਖੇਤੀ ਕਰੀ, ਮਟਰ ਲਗਾਏ, ਫਿਰ ਉਸ ਟਾਈਮ ਮੈਂ ਖੁਦ ਆਲੂ ਜੱਟ ਮੰਡੀ ਦੇ ਵਿੱਚ ਬੈਠ ਕੇ ਵੇਚੇ ਹੋਏ ਆ ਜੀ।
0: ਤੁਸੀਂ ਆਪ ਖੁਦ ਜੀ
1: ਖੰਨੇ ਵੀਰਵਾਰ ਅਤੇ ਸੋਮਵਾਰ ਆਲੂ ਵੇਚਣੇ, ਵਿੱਚੋਂ ਟਾਈਮ ਕੱਢ ਕੇ ਪੜ੍ਹਾਈ ਦਾ ਵੀ ਕਰਨਾ, ਫਿਰ ਬਾਸਮਤੀ ਵੀ ਲਾਈ, ਮਤਲਬ ਜੋ ਜੋ ਕਾਫੀ ਚੀਜ਼ਾਂ ਲਗਾਈਆਂ
0: ਜੀ। ਕਾਲਜ ਟਾਈਮ ਦੇ ਵਿੱਚ ਬਹੁਤ ਘੱਟ ਸਟੂਡੈਂਟ ਐਸੇ ਹੁੰਦੇ ਨੇ, ਖਾਸ ਕਰ ਕਿਸਾਨੀ ਪਰਿਵਾਰ ਦੇ ਨਾਲ ਜੁੜੇ ਹੋਏ, ਜਿਹੜੇ ਖੁਦ ਸਬਜ਼ੀਆਂ ਨੂੰ ਵੇਚਦੇ ਨੇ। ਹਾਲਾਂਕਿ ਖੇਤੀਬਾੜੀ ਦੇ ਵਿੱਚ ਤਾਂ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ, ਵਿਦਿਆਰਥੀ ਹੁੰਦੇ ਨੇ ਜਿਹੜੇ ਆਪਣੇ ਘਰਦਿਆਂ ਦਾ ਹੱਥ ਵਟਾਉਂਦੇ ਨੇ, ਪਰ ਆਪਣੀ ਸਬਜ਼ੀ ਨੂੰ ਜਾਂ ਆਪਣੇ ਉਤਪਾਦ ਨੂੰ ਖੁਦ ਆ ਕੇ ਮੰਡੀ ਦੇ ਵਿੱਚ ਵੇਚਣ ਵਾਲੇ ਬਹੁਤ ਘੱਟ ਹੁੰਦੇ ਨੇ। ਕਈ ਵਾਰੀ ਵਿਦਿਆਰਥੀ ਸੋਚਦੇ ਨੇ ਕਿ ਸਾਡੇ ਸਾਥੀ ਨੇ ਜਾਂ ਜਿਹੜੇ ਸਾਡੇ ਕਲਾਸਮੇਟ ਨੇ ਜਦੋਂ ਮੈਨੂੰ ਸਬਜ਼ੀ ਵੇਚਦੇ ਨੂੰ ਵੇਖਣਗੇ ਮੈਨੂੰ ਸ਼ਰਮ ਆਏਗੀ ਜਾਂ ਇਸ ਤਰ੍ਹਾਂ ਦਾ। ਤੁਹਾਨੂੰ ਨਹੀਂ ਲੱਗਿਆ, ਕੋਈ ਮਹਿਸੂਸ ਨਹੀਂ ਕੀਤਾ ਤੁਸੀਂ ਇਸ ਤਰ੍ਹਾਂ ਦਾ?
1: ਉਦੋਂ ਮੈਨੂੰ ਆਪਣਾ ਫਿਊਚਰ ਇਹ ਦਿਖ ਰਿਹਾ ਸੀ
0: ਜੀ
1: ਵੀ ਯਾਰ ਮੇਰੇ ਕੋਲ ਮੱਝਾਂ ਗਾਵਾਂ ਵੀ ਰੱਖੀਆਂ ਨੇ, ਦੁੱਧ ਵੀ ਆਪ ਕੱਢਣਾ ਪੈਂਦਾ, ਪੜ੍ਹਨਾ ਵੀ ਪੈਂਦਾ, ਜਾਣਾ ਵੀ ਆ, ਅਤੇ ਫਿਰ ਵਿੱਚੋਂ ਇਹ ਲੱਗਣਾ ਵੀ ਹੁਣ ਸਬਜ਼ੀ ਦਾ ਵੀ ਕਰ ਰਿਹਾ, 4 ਪੈਸੇ ਆ ਰਹੇ ਆ, ਅਤੇ ਪੈਸੇ ਦੀ ਸਾਰੀ ਖੇਡ ਆ ਜੀ, ਤੁਹਾਨੂੰ ਗੁਜ਼ਾਰੇ ਵਾਸਤੇ ਮਾਇਆ ਤਾਂ ਜ਼ਰੂਰੀ ਹੈ ਨਾ।
0: ਬਿਲਕੁਲ, ਬਹੁਤ ਵਧੀਆ ਸੋਚ ਹੈ ਸਤਿੰਦਰ ਜੀ ਤੁਹਾਡੀ। ਹਾਲਾਂਕਿ ਉਸ ਉਮਰ ਦੇ ਵਿੱਚ ਜਦੋਂ ਕਾਲਜ ਦੇ ਵਿੱਚ ਇੱਕ ਬੱਚਾ ਪੜ੍ਹ ਰਿਹਾ ਹੁੰਦਾ ਹੈ ਉਦੋਂ ਉਸ ਨੂੰ ਸਿਰਫ ਆਪਣੇ ਕੱਪੜਿਆਂ ਦਾ, ਆਪਣੇ ਵਾਲਾਂ ਦੇ ਸਟਾਈਲ ਦਾ, ਇਹਨਾਂ ਚੀਜ਼ਾਂ ਦਾ ਖਿਆਲ ਜ਼ਿਆਦਾ ਹੁੰਦਾ। ਪੜ੍ਹਾਈ ਵਾਲੇ ਪਾਸੇ ਜਿਹੜੇ ਬੱਚੇ ਪੜ੍ਹਦੇ ਨੇ ਚੰਗੇ ਨੰਬਰ ਹਾਸਲ ਕਰਦੇ ਨੇ ਉਹ ਪੜ੍ਹਾਈ ਵਾਲੇ ਪਾਸੇ ਵੀ ਧਿਆਨ ਰੱਖਦੇ ਨੇ, ਪਰ ਪਿੰਡਾਂ ਵਾਲੇ ਜ਼ਿਆਦਾਤਰ ਬੱਚੇ ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਹੋਏ, ਖਾਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਹੀ ਮੋਟਰਸਾਈਕਲਾਂ ਦੀ ਡਿਮਾਂਡ ਕਰਦੇ ਨੇ ਕਿ ਸਾਨੂੰ ਕਾਲਜ ਜਾਣ ਦੇ ਲਈ ਮੋਟਰਸਾਈਕਲ ਚਾਹੀਦਾ, ਸਾਨੂੰ ਕਾਰ ਚਾਹੀਦੀ ਅੱਜ ਦੇ ਟਾਈਮ ਦੇ ਵਿੱਚ ਤਾਂ। ਔਰ ਤੁਸੀਂ ਉਸ ਸਮੇਂ ਦੇ ਵਿੱਚ ਖੁਦ ਆਲੂ ਜਾ ਕੇ ਪੜ੍ਹਨ ਦੇ ਟਾਈਮ ਦੇ ਵਿੱਚ ਤੁਸੀਂ ਜਾ ਕੇ ਮੰਡੀ ਦੇ ਵਿੱਚ ਆਲੂ ਵੇਚੇ, ਬਹੁਤ ਵਧੀਆ ਕੰਮ ਤੁਸੀਂ ਕੀਤਾ। ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਸਾਰੇ ਹੀ ਨੌਜਵਾਨਾਂ ਨੂੰ, ਖਾਸ ਕਰਕੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ ਸਾਨੂੰ। ਜਦੋਂ ਤੁਸੀਂ ਆਪਣਾ ਕੰਮ ਕਰਦੇ ਹੋ ਮੁਨਾਫਾ ਤੁਹਾਡਾ ਹੋਏਗਾ ਤਾਂ ਤੁਹਾਡੇ ਪਰਿਵਾਰ ਦੀ ਆਰਥਿਕਤਾ ਵੀ ਚੰਗੀ ਹੋਏਗੀ ਔਰ ਤੁਹਾਡਾ ਪਰਿਵਾਰ ਖੁਸ਼ਹਾਲ ਵੀ ਹੋਏਗਾ। ਅੱਛਾ ਸਤਿੰਦਰ ਜੀ, ਅਗਲੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਔਰਗੈਨਿਕ ਖੇਤੀ ਦੇ ਵਿੱਚ, ਹੁਣ ਤੁਸੀਂ ਬਾਸਮਤੀ ਦੀ ਗੱਲ ਕੀਤੀ, ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਕਿਸ ਢੰਗ ਨਾਲ ਤੁਸੀਂ ਤਿਆਰੀਆਂ ਕਰਦੇ ਹੋ?
1: ਅਸੀਂ ਜੀ ਅੱਜ ਤੋਂ 7 ਸਾਲ ਪਹਿਲਾਂ ਸਿੱਧੀ ਬਿਜਾਈ, ਜਿਹਨੂੰ DSR ਜਿਹਨੂੰ ਲੋਕੀ ਸੁੱਕੀ ਬਿਜਾਈ ਵੀ ਕਹਿ ਦਿੰਦੇ ਆ ਪਿੰਡਾਂ 'ਚ,
0: ਬਿਲਕੁਲ
1: ਵੀ ਇਹਦਾ ਕੋਈ ਝਾੜ ਨਹੀਂ, ਇਹਦਾ ਨੁਕਸਾਨ ਹੀ ਆ। ਅਸੀਂ KVK ਨਾਲ ਸਮਰਾਲੇ ਨਾਲ ਮਿਲ ਕੇ, ਮਤਲਬ ਮਸ਼ੀਨਾਂ ਦੀ ਡਿਮਾਂਡ ਇੰਨੀ ਕਰਤੀ ਸੀ, ਸਾਨੂੰ ਬਾਹਰੋਂ ਮੰਗਾਉਣੀਆਂ ਪੈ ਗਈਆਂ ਆਪਣੇ ਏਰੀਏ ਦੇ ਵਿੱਚ, ਮਾਛੀਵਾੜਾ ਸਮਰਾਲਾ, ਬਹੁਤ ਸਿੱਧੀ ਬਿਜਾਈ ਹੋਈ। ਮਤਲਬ ਸਾਡੇ ਪਰਿਵਾਰ ਸਪੋਰਟ ਤਾਂ ਕਰ ਰਹੇ ਸੀ, ਕਿਤੇ ਨਾ ਕਿਤੇ ਉਹ ਇਹ ਵੀ ਸੋਚ ਰਹੇ ਸੀ ਵੀ ਯਾਰ ਇਹ ਆਮਦਨੀ ਕਰਦੇ ਕਰਦੇ ਕਿਤੇ ਨੁਕਸਾਨ ਹੀ ਨਾ ਕਰ ਦੇਣ, ਪਰ ਅਸੀਂ ਡਰੇ ਨਹੀਂ। ਮਤਲਬ ਇਸ ਚੀਜ਼ ਤੋਂ ਇਹੀ ਸਿੱਖਣ ਨੂੰ ਮਿਲਿਆ ਕਿ ਉਸ ਟਾਈਮ ਦੀ ਸਿੱਧੀ ਬਿਜਾਈ ਸਾਡਾ ਖਰਚਾ ਬਹੁਤ ਘਟਾ ਗਈ, ਸਾਨੂੰ ਆਮਦਨ ਤਾਂ ਹੋਈ, ਜੇ ਲੋਕਾਂ ਨਾਲੋਂ ਸਾਡਾ 2 ਕੁਇੰਟਲ ਝੋਨਾ ਘੱਟ ਜਾਂਦਾ ਸੀ ਸਾਡੇ ਖਰਚੇ ਵੀ ਘੱਟ ਜਾਂਦੇ ਸੀ, ਪਾਣੀ ਜਨਰੇਟਰ ਦਾ ਬਚ ਜਾਂਦਾ ਸੀ, ਜ਼ਰੂਰੀ ਨਹੀਂ ਹੈ ਹਰ ਸਾਲ ਬਰਸਾਤ ਹੀ ਹੋਵੇ, ਇਹ ਵੀ ਚੀਜ਼ਾਂ ਨਾਲ ਨੇ, ਅਤੇ ਉਨਾ ਕੁ ਸਾਡਾ ਉਹ ਪੂਰਾ ਹੋ ਜਾਂਦਾ ਸੀ ਅਤੇ ਜ਼ਿਆਦਾ ਹੀ ਫਾਇਦਾ ਹੋ ਜਾਂਦਾ ਸੀ। ਕੁਛ ਡਿਪਾਰਟਮੈਂਟਾਂ ਦੇ ਨਾਲ ਖੇਤੀਬਾੜੀ ਦੇ ਨਾਲ ਜੁੜ ਗਏ, ਉੱਥੋਂ ਕਾਫੀ ਕੁਛ ਸਿੱਖਣ ਨੂੰ ਮਿਲੇ ਆ, ਸਾਨੂੰ ਬੀਜ ਵੀ ਉਹਨਾਂ ਨੇ ਸਬਸਿਡੀ ਦੇ ਦੇਣੇ, ਕਈ ਵਾਰੀ ਕੋਈ ਹੋਰ ਸਹੂਲਤਾਂ ਵੀ ਦੇਣੀਆਂ, ਅਤੇ ਵਾਂਝੇ ਰਹਿ ਜਾਂਦੇ ਆ ਕਿਸਾਨ ਇਹਨਾਂ ਚੀਜ਼ਾਂ ਤੋਂ, ਕਿਉਂਕਿ ਉੱਥੇ ਕੁ ਤੱਕ ਹੀ ਰਹਿ ਜਾਂਦੇ ਆ, ਕਿਉਂਕਿ ਪ੍ਰਾਈਵੇਟ ਅਦਾਰਿਆਂ ਨਾਲ ਜੁੜ ਜਾਂਦੇ ਆ ਕਈ ਵਾਰੀ, ਉੱਥੋਂ ਪਤਾ ਹੀ ਨਹੀਂ ਦਵਾਈ ਕਿਹੜੀ ਲੈ ਕੇ ਆਉਣੀ ਆ, ਕਿਹੜਾ ਕੀ ਪਾਉਣਾ ਵਾ, ਅਤੇ ਪਰ ਉਹ ਚੱਕਰਾਂ ਦੇ ਵਿੱਚ ਅਸੀਂ ਖੇਤ ਜ਼ਿਆਦਾ ਖਰਾਬ ਕਰ ਲਏ ਆਮਦਨ ਕਰਦੇ ਕਰਦਿਆਂ ਨੇ। ਅੱਜ ਸਾਨੂੰ ਹਾਲਾਤ ਦਿਖਦੇ ਹੀ ਆ ਜੀ, ਕੈਂਸਰ ਦਾ ਘਰ ਹੋ ਗਿਆ ਜੀ ਪੰਜਾਬ
0: ਜੀ। ਬਿਲਕੁਲ, ਲੋੜ ਵੀ ਹੈ ਸਾਨੂੰ ਕਿ ਹੁਣ ਅਸੀਂ

0: ਕਰਕੇ ਸਾਨੂੰ ਜੈਵਿਕ ਖੇਤੀ ਵਾਲੇ ਪਾਸੇ ਆਉਣ ਦੀ ਲੋੜ ਜ਼ਰੂਰ ਹੈ। ਜਦੋਂ ਜੈਵਿਕ ਖੇਤੀ ਆਪਾਂ ਸਤਿੰਦਰ ਜੀ ਕਰਦੇ ਹਾਂ, ਕੀ ਸਮੱਸਿਆਵਾਂ ਸਾਨੂੰ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਕੰਮ ਸ਼ੁਰੂ ਕੀਤਾ, ਕੀ ਸਮੱਸਿਆਵਾਂ ਕਿਸਾਨ ਨੂੰ ਆਉਂਦੀਆਂ ਨੇ?
1: ਸਭ ਤੋਂ ਪਹਿਲੀ ਗੱਲ ਤਾਂ ਜੀ, ਦੇਖੋ ਅਸੀਂ ਖੇਤ ਆਪਣੇ ਬਿਨਾਂ ਟੈਸਟ ਕਰਾਏ, ਮਿੱਟੀ ਮਿੱਟੀ ਬਿਨਾਂ ਚੈੱਕ ਕਰਾਏ, ਬਿਨਾਂ ਵਿਭਾਗ ਕੋਲ ਗਏ ਖੇਤੀ ਕਰ ਰਹੇ ਹਾਂ, ਜਿਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਸਾਡੇ ਖੇਤ ਦੇ ਵਿੱਚ DIP ਦੀ ਕਮੀ ਆ, ਜਾਂ ਅਸੀਂ ਕੀ ਵੱਧ ਪਾ ਦਿੱਤਾ, ਯੂਰੀਆ ਜ਼ਿਆਦਾ ਪਾਤਾ, ਕੋਈ ਕੈਲਸ਼ੀਅਮ ਚੈੱਕ ਕਰਾਇਆ ਨਹੀਂ, ਪਿਆਜ਼ਾਂ ਦੀ ਖੇਤੀ ਕਰਨ ਲੱਗ ਗਏ, ਸਾਨੂੰ ਇਹੀ ਨਹੀਂ ਪਤਾ ਕਿਹੜੀ ਫਸਲ ਨੂੰ ਕਿਹੜੇ ਖਾਦ ਦੀ ਜ਼ਰੂਰਤ ਹੈ। ਪਹਿਲੀ ਗੱਲ ਤਾਂ ਜਿਹੜੇ ਔਰਗੈਨਿਕ ਖੇਤੀ ਤੋਂ ਬਿਨਾਂ ਵੀ ਖੇਤੀ ਕਰ ਰਹੇ ਆ, ਉਹ ਲੋੜ ਤੋਂ ਜ਼ਿਆਦਾ ਤੱਤ ਪਾ ਰਹੇ ਆ, ਜਿਹਦੀ ਲੋੜ ਉਹ ਪੂਰਾ ਨਹੀਂ ਹੋ ਰਿਹਾ, ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਪਰ ਜਦੋਂ ਸ਼ੁਰੂਆਤ ਕਰੀ, ਪਹਿਲਾਂ ਮਿੱਟੀ ਦੀ ਪਰਖ ਕਰਾਈ, ਜਦੋਂ ਪਰਖ ਹੋਈ ਪਤਾ ਲੱਗਿਆ ਵੀ ਤੱਤ ਤਾਂ ਸਾਰੇ ਪੂਰੇ ਹੈਗੇ ਆ, ਜਦੋਂ ਰੂੜੀ ਦੀ ਖਾਦ ਪਾਉਣੀ ਸ਼ੁਰੂ ਕਰੀ ਤਾਂ ਨਦੀਨ ਨਾਸ਼ਕ ਦੀ ਸਮੱਸਿਆ ਬੜੀ ਹੈ ਉਹਦੇ ਲਈ। ਫਿਰ ਸਬਜ਼ੀਆਂ 'ਤੇ ਆਏ ਤਾਂ ਮੋਸਟ ਆਫ ਗੁਡਾਈ ਤਾਂ ਹੋਣੀ ਹੋ ਜੀ, ਗੁਡਾਈ ਕਰਕੇ ਉਹਦਾ ਚਲੋ ਖਾਤਮਾ ਸ਼ੁਰੂ ਕੀਤਾ, ਪਰ ਉਹ ਜਿਹੜੇ ਖਾਦ ਪਤਵਾਰ ਉਹ ਫਾਲਤੂ ਦੇ ਤੱਤ ਸੀਗੇ ਉਹ ਅਸੀਂ ਸੁੱਟੇ ਨਹੀਂ ਇੱਦਾਂ, ਉਹਦੇ ਲਈ ਵੀ ਅਸੀਂ ਰੂੜੀ ਦੇ ਨਾਲ ਹੀ ਟੋਆ ਬਣਾ ਕੇ ਉਹਨੂੰ ਦੱਬ ਕੇ ਉਹਦੇ ਤੋਂ ਵੀ ਅਸੀਂ ਖਾਦ ਬਣਾਈ,
0: ਜੋ ਵੀ ਖੇਤ ਦੇ ਵਿੱਚ
1: ਰਹਿਣ ਖੂਹ ਨੂੰ ਬਚਦਾ ਸੀ, ਜੋ ਵੀ ਸਾਨੂੰ ਲੱਗਦਾ ਸੀ ਵੀ ਇਹ ਜਾਲਣਾ ਵੀ ਹੈ ਨਹੀਂ, ਕਿਉਂਕਿ ਅੱਗ ਤਾਂ ਕਦੇ ਲਗਾਈ ਹੈ ਨਹੀਂ। ਉਹਦਾ ਮੇਨ ਕਾਰਨ ਇਹ ਹੈ ਵੀ ਖੇਤ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਤੁਹਾਡੇ ਮਿੱਤਰ ਵੀ ਨੇ, ਜਿਹਨਾਂ ਨੂੰ ਮਿੱਤਰ ਕੀੜੇ ਅਕਸਰ ਅਸੀਂ ਕਿਸਾਨ ਲੋਕ ਕਹਿੰਦੇ ਹਾਂ, ਇੱਕ ਕਾਰਨ ਇਹ ਵੀ ਸੀ। ਦੂਸਰਾ ਇਹ ਸੀ ਵੀ ਇਹਨੂੰ ਜਲਾ ਕੇ ਸਵਾਹ ਕਿਉਂ ਕਰਨਾ ਵਾ, ਇਹਨੂੰ ਰਾਖ ਕਿਉਂ ਕਰਨਾ, ਇਹ ਤੋਂ ਅਸੀਂ ਹੋਰ ਵੀ ਉਪਜਾਊ ਸ਼ਕਤੀ ਲੈ ਸਕਦੇ ਹਾਂ, ਕਿਉਂਕਿ ਖੇਤ ਦੇ ਵਿੱਚੋਂ ਜਿਹੜੇ ਤੱਤ ਉਸ ਫਾਲਤੂ ਦਾ ਪੌਦਾ ਲੈ ਰਿਹਾ ਉਹਨੂੰ ਅਸੀਂ ਕੱਢ ਕੇ ਉਹ ਤੱਤ ਚੋਂ ਵਾਪਸ ਕੱਢਣੇ ਆ, ਉਹ ਕਿਵੇਂ ਕੱਢਣੇ ਉਹ ਸਾਨੂੰ ਮਾਹਿਰਾਂ ਨੇ ਦੱਸੇ, ਸਾਡੇ ਮਿੱਤਰਾਂ ਨੇ ਦੱਸੇ, ਜਿਹੜੇ ਅਫਸਰ ਦੋਸਤ ਸਾਹਿਬਾਨ ਬੈਠੇ ਆ ਸਾਰੇ, ਖੇਤੀਬਾੜੀ ਮਹਿਕਮਾ ਹੈ, ਅਤੇ ਉਹਨਾਂ ਤੋਂ ਲੈ ਕੇ ਉਹਦੇ ਤੋਂ ਵੀ ਅਸੀਂ ਖਾਦ ਤਿਆਰ ਕਰੀ। ਫਿਰ ਉਹ ਤੋਂ ਬਾਅਦ ਜਦੋਂ ਸਬਜ਼ੀਆਂ ਦੇ ਵਿੱਚ ਪਏ ਮੁਨਾਫਾ ਹੋਣ ਲੱਗਿਆ ਅਤੇ ਕਾਫੀ ਅੱਗੇ ਸਾਡੇ ਲੋਕ ਸਾਨੂੰ ਸਾਡੇ ਨਾਲ ਜੁੜੇ, ਉਹਨਾਂ ਨੂੰ ਸਾਡੀਆਂ ਚੀਜ਼ਾਂ ਚੰਗੀਆਂ ਲੱਗਣ ਲੱਗੀਆਂ, ਉਹ ਸਬਜ਼ੀ ਘਰ ਤੋਂ ਲੈ ਕੇ ਜਾਣ ਲੱਗ ਗਏ, ਪਹਿਲਾਂ ਅਸੀਂ ਮੰਡੀ ਜਾਂਦੇ ਸੀ ਉੱਥੇ ਜਾ ਕੇ ਵੇਚਦੇ ਸੀ, ਹੁਣ ਉਹ ਘਰ ਤੋਂ ਵੀ ਲੈ ਜਾਂਦੇ ਆ। ਹੁਣੇ ਕਣਕ ਦਾ ਸੀਜ਼ਨ ਖਤਮ ਹੋਇਆ ਜੀ,
0: ਜੀ
1: ਕਣਕ ਮੇਰੇ ਤੋਂ ਪੂਰੀ ਨਹੀਂ ਹੁੰਦੀ, ਜੰਮੂ ਤੋਂ ਵੀ ਦੋਸਤ ਆ ਕੇ ਕਣਕ ਲੈ ਜਾਂਦੇ ਆ ਘਰ ਔਰਗੈਨਿਕ ਕਰਕੇ, ਅਤੇ ਜਿਹਦੇ ਜਿੱਥੇ ਕੋਈ ਟੈਸਟ ਵੀ ਕਰਾ ਸਕਦਾ ਵੀ ਇਹ ਕਣਕ ਵਾਕਈ ਔਰਗੈਨਿਕ ਹੈ ਜੀ। ਰੇਟ ਔਰਗੈਨਿਕ ਦਾ ਲੋਕ ਜ਼ਿਆਦਾ ਰੱਖਦੇ, ਅਸੀਂ ਉਹ ਤੋਂ ਘੱਟ ਵੀ ਦੇ ਰਹੇ ਹਾਂ, ਕੋਈ ਇਹ ਨਹੀਂ ਵੀ ਅਸੀਂ ਮੁਨਾਫਾ ਜ਼ਿਆਦਾ ਲੈਣਾ, ਕਿਤੇ ਨਾ ਕਿਤੇ ਭਾਈਚਾਰਾ ਵੀ ਦੇਖਣਾ ਪੈਂਦਾ, ਕੋਈ ਹੋਰ ਵੀ ਲੱਗੇ ਅੱਗੇ ਆ ਕੇ, ਕੋਈ ਹੋਰ ਵੀ ਜੁੜੇ,
0: ਬਿਲਕੁਲ
1: ਤੈਨੂੰ ਭਾਈ ਤੇਰੀ ਵੱਧ ਨੂੰ ਵੀ ਵੇਖ ਸਕਦੀ, ਤੂੰ ਸ਼ੁਰੂ ਕਰ।
0: ਸਤਿੰਦਰ ਜੀ, ਜਦੋਂ ਇੱਕ ਨੌਜਵਾਨ ਕਿਸਾਨ ਔਰਗੈਨਿਕ ਖੇਤੀ ਵਾਲੇ ਪਾਸੇ ਆਉਂਦਾ ਹੈ ਤਾਂ ਪਿੰਡ ਦੇ ਵਿੱਚ ਵੀ ਅਕਸਰ ਗੱਲਾਂ ਹੁੰਦੀਆਂ ਨੇ, ਔਰ ਜਿਹੜੇ ਸਾਡੇ ਗੁਆਂਢੀ ਕਿਸਾਨ ਹੁੰਦੇ ਨੇ ਉਹ ਵੀ ਗੱਲਾਂ ਕਰਦੇ ਨੇ ਕਿ ਇਹਦੇ ਖੇਤ ਦੇ ਵਿੱਚ ਤਾਂ ਕੁਝ ਹੋਈ ਨਹੀਂ, ਕਿਉਂਕਿ ਔਰਗੈਨਿਕ ਖੇਤੀ ਜਦੋਂ ਪਹਿਲੀ ਵਾਰ ਅਸੀਂ ਕਰਦੇ ਹਾਂ ਤਾਂ ਫਸਲ ਸਾਡੀ ਕਮਜ਼ੋਰ ਹੁੰਦੀ ਹੈ, ਗੱਲਾਂ ਹੁੰਦੀਆਂ ਨੇ ਕਿ ਇਸ ਦੇ ਵਿੱਚੋਂ ਤਾਂ ਕੁਝ ਹੋਣਾ ਨਹੀਂ, ਕੁਝ ਨਹੀਂ ਤੈਨੂੰ ਬਚਣਾ, ਕਿਉਂ ਇਸ ਪਾਸੇ ਆਇਆ, ਪਹਿਲਾਂ ਹੀ ਕਿਸਾਨਾਂ ਨੂੰ ਤਾਂ ਕੁਝ ਬਚ ਨਹੀਂ ਰਿਹਾ ਜਦੋਂ ਕਿ ਸਾਡਾ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਵੀ ਇੰਨਾ ਇੰਨਾ ਝਾੜ ਅਸੀਂ ਲੈ ਰਹੇ ਹਾਂ, ਫਿਰ ਵੀ ਕਿਸਾਨਾਂ ਨੂੰ ਕੁਝ ਨਹੀਂ ਬਚ ਰਿਹਾ, ਤੁਸੀਂ ਔਰਗੈਨਿਕ ਖੇਤੀ ਕੀਤੀ, ਗੱਲਾਂ ਹੋਈਆਂ ਹੋਣਗੀਆਂ ਪਿੰਡ ਦੇ ਵਿੱਚ ਵੀ, ਰਿਸ਼ਤੇਦਾਰਾਂ ਦੇ ਵਿੱਚ ਵੀ ਹੋਈਆਂ ਹੋਣਗੀਆਂ, ਤੁਸੀਂ ਕੀ ਸੋਚਿਆ ਕਿ ਇਸ ਪਾਸੇ ਮੈਨੂੰ ਹੁਣ ਆਉਣਾ ਚਾਹੀਦਾ?
1: ਸਭ ਤੋਂ ਵੱਡਾ ਕਾਰਨ ਆ ਜੀ, ਅਸਲ 'ਚ ਇਕੱਲੀ ਖੇਤੀ ਪੈਸੇ ਅਤੇ ਦਿਮਾਗ ਨਾਲ ਨਹੀਂ ਹੁੰਦੀ, ਸ਼ੌਂਕ ਵੀ ਜ਼ਰੂਰੀ ਆ।
0: ਬਿਲਕੁਲ,
1: ਜਦੋਂ ਬਚਪਨ ਦੇ ਵਿੱਚ ਮੈਨੂੰ ਪੌਦਿਆਂ ਦਾ ਬੜਾ ਸ਼ੌਂਕ ਸੀ, ਅਤੇ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਫੁੱਲ ਬੂਟੇ ਹੁੰਦੇ ਆ ਉਹ ਲਗਾਉਣੇ ਵਧੀਆ ਲੱਗਣੇ, ਕਦੇ ਕੋਈ ਵਰਾਇਟੀ ਲਗਾ ਤੀ, ਕਦੇ ਕੋਈ ਨਰਸਰੀ ਤੋਂ ਲੈ ਆਏ, ਕੋਈ ਆਪ ਤਿਆਰ ਕਰ ਲਏ ਬੀਜ ਤੋਂ, ਅਤੇ ਉਸ ਚੀਜ਼ਾਂ ਤੋਂ ਸੇਧ ਮਿਲੀ, ਸ਼ੌਂਕ ਪਿਆ ਵੀ ਕਿਉਂ ਨਾ ਇਹਨੂੰ ਹੋਰ ਤਰੀਕੇ ਨਾਲ ਕਰਿਆ ਜਾਵੇ। ਦੇਖੋ ਕੋਈ ਵੀ ਬਿਜ਼ਨਸ ਆ ਘਾਟੇ ਵੀ ਹੋ ਜਾਂਦੇ ਆ, ਵਾਧੇ ਵੀ ਹੋ ਜਾਂਦੇ ਆ,
0: ਬਿਲਕੁਲ
1: ਕੋਈ ਇਹ ਵੱਡੀ ਗੱਲ ਨਹੀਂ ਹੈਗੀ, ਪਰ ਜਦੋਂ ਇਸ ਚੀਜ਼ ਨੂੰ ਮੈਂ ਵਧਾਇਆ ਤਾਂ ਮੈਨੂੰ ਕਦੇ ਕੋਈ ਘਾਟਾ ਪਿਆ ਨਹੀਂ। ਚਲੋ ਕੋਈ ਕੋਈ ਕਰੋਪੀ ਆ ਜਾਵੇ ਕੁਦਰਤ ਦੀ,
0: ਬਿਲਕੁਲ
1: ਕੋਈ ਬਰਸਾਤ ਜ਼ਿਆਦਾ ਹੋ ਗਈ ਹੈ ਜਾਂ ਕਈ ਵਾਰੀ ਕੋਈ ਹੋਰ ਸਮੱਸਿਆਵਾਂ ਆ ਜਾਣ, ਉਹ ਗੱਲ ਵੱਖਰੀ ਹੈ, ਪਰ ਉੱਦਾਂ ਰੂਟੀਨ ਦੇ ਵਿੱਚ ਮੈਨੂੰ ਤਾਂ ਬਹੁਤ ਲਾਹੇਵੰਦ ਰਿਹਾ ਕੰਮ। ਸ਼ੁਰੂਆਤੀ ਜ਼ਰੂਰ ਇੱਕ ਦੋ ਸਮੱਸਿਆਵਾਂ ਆਈਆਂ ਨੇ, ਅਤੇ ਖੀਰੇ ਦੀ ਖੇਤੀ ਕਰੀ, ਖੀਰੇ ਦਾ ਬਹੁਤ ਵਧੀਆ ਰੇਟ ਜਾ ਰਿਹਾ ਸੀ, ਇੱਕਦਮ ਰੇਟ ਘੱਟ ਗਿਆ ਜੀ ਬਾਅਦ ਵਿੱਚ, ਅਤੇ ਫਿਰ ਨਾਲ ਕੱਦੂਆਂ ਦਾ ਰੇਟ ਵੱਧ ਗਿਆ, ਉਨਾ ਕੁ ਉਹਨੇ ਸੰਭਾਲ ਲਿਆ। ਪੈਰਲਰ ਵੱਖਰੀਆਂ ਵੱਖਰੀਆਂ ਫਸਲਾਂ ਹੋਣ, ਤੁਸੀਂ ਇੱਕ ਫਸਲ 'ਤੇ ਨਿਰਭਰ ਨਾ ਹੋਵੋ। ਸਾਡੇ ਨੌਜਵਾਨਾਂ ਨੂੰ ਤਾਂ ਅਲਸੀ ਦਾ ਨਹੀਂ ਪਤਾ ਜੀ, ਮੈਂ ਇਕੱਲੀ ਕੋਈ ਇਸ 'ਤੇ ਨਹੀਂ, ਤੇਲ ਬੀਜ ਫਸਲਾਂ ਵੀ ਬੀਜੀਆਂ, ਅਤੇ ਸਭ ਤੋਂ ਵੱਡੀ ਗੱਲ ਮੈਂ ਕੋਈ ਮੱਝਾਂ ਦੇ ਲਈ ਦਾਣਾ ਫੱਕਾ ਜਾਂ ਚਾਰਾ ਕੋਈ ਬਾਹਰੋਂ ਲਿਆ ਹੀ ਨਹੀਂ
0: ਜੀ।
1: ਜਿਹਨੂੰ ਆਮ ਪਿੰਡਾਂ 'ਚ ਲੋਕ ਕਹਿ ਦਿੰਦੇ ਆ ਵੀ ਮੈਂ ਜੀ ਫਲਾਣੀ ਫੀਡ ਵਰਤਦਾ, ਮੈਂ ਤਾਂ ਜੀ ਆਹ ਦੁੱਧ ਵਧਾ ਰਹੀ ਆ ਕਰ ਰਿਹਾ, ਹੈ ਤਾਂ ਉਹ ਵੀ ਕੈਮੀਕਲ ਨੇ।
0: ਕਿੰਨੀਆਂ ਕੁ ਮੱਝਾਂ ਤੁਸੀਂ ਰੱਖੀਆਂ ਹੋਈਆਂ ਨੇ ਆਪਣੇ ਫਾਰਮ 'ਤੇ?
1: ਮੇਰੇ ਕੋਲ ਜੀ 18 ਤੋਂ 20 ਮੱਝਾਂ ਐਵਰੇਜ ਰਹੀਆਂ ਨੇ, ਅਤੇ ਕਈ ਵਾਰੀ 5-7 ਵੇਚ ਲਈਆਂ, ਕੋਈ ਲੈ ਲਈਆਂ, ਕਿਉਂਕਿ ਇਹ 'ਚੋਂ ਵੀ ਕਾਫੀ ਮੁਨਾਫਾ ਹੈ। ਜੇ ਦੇਖਿਆ ਜਾਵੇ ਦੁੱਧ ਤਾਂ ਪੂਰਾ ਹੋ ਹੀ ਨਹੀਂ ਸਕਦਾ, ਨਕਲੀ ਹੀ ਪੂਰਾ ਹੋ ਰਿਹਾ ਜੇ ਅਸਲ ਮਾਇਨੇ ਦੇਖਿਆ ਜਾਵੇ। ਜੇ ਕੋਈ ਬੰਦਾ ਇਸ ਨਾਲ ਜੁੜਿਆ ਹੋਇਆ ਤਾਂ ਇੱਕ ਮੱਝ ਦੀ ਕੀਮਤ ਲੱਖਾਂ ਕਰੋੜਾਂ 'ਚ ਵੀ ਲਾ ਦਿੰਦਾ। ਜੇ ਚੰਗੀ ਨਸਲ ਤੁਸੀਂ ਤਿਆਰ ਕਰੋ, ਕੋਈ ਮੱਝ ਆ ਚਾਹੇ ਗਾਂ ਆ ਜਾਂ ਕੋਈ ਹੋਰ ਇਹਦੇ ਨਾਲ ਜੁੜੇ ਹੋਏ ਪਸ਼ੂ ਨੇ, ਤਾਂ ਤੁਸੀਂ ਉਹ ਵੀ ਇਹਦੇ ਨਾਲ ਜ਼ਰੂਰ ਕਰੋ, ਅਤੇ ਉਹਦੇ ਨਾਲ ਵੀ ਕਾਫੀ ਫਾਇਦਾ, ਕਿਉਂਕਿ ਮੈਂ ਕੋਈ ਜਿੰਨੀਆਂ ਫਸਲਾਂ ਨੇ ਮੈਂ ਆਪਣਾ ਘਰ ਦਾ ਸਾਰਾ ਦਾਣਾ ਤਾਰਾਂ ਵੀਰਾ ਹਾਲਿਓ ਇਹ ਛੋਟੀਆਂ ਚੀਜ਼ਾਂ ਨੇ, ਇਹ ਵੀ ਮੇਰੀਆਂ ਵਿੱਚ ਬੀਜੀਆਂ ਹੁੰਦੀਆਂ ਨੇ, ਅਤੇ ਸਭ ਤੋਂ ਵੱਡੀ ਗੱਲ ਇਹ ਆਪ ਵੱਢ ਕੇ ਥਰੈਸ਼ਰ ਨਾਲ ਕੱਢੀਆਂ ਹੋਈਆਂ ਨੇ।
0: ਅੱਛਾ,
1: ਥਰੈਸ਼ਰ ਅੱਜ ਕੱਲ੍ਹ ਲੱਭਦਾ ਹੈ ਨਹੀਂ ਜੀ,
0: ਬਿਲਕੁਲ
1: ਖੜੰਬਾ ਕਹਿੰਦਾ ਕੋਈ ਉਹਨੂੰ ਪਿੰਡਾਂ ਦੇ ਵਿੱਚ,
0: ਹਾਂਜੀ ਹਾਂਜੀ,
1: ਉਹ ਮਿਲਦਾ ਹੀ ਹੈ ਨਹੀਂ, ਕੰਬਾਈਨ ਤੋਂ ਜੀ 2 ਮਿੰਟ 'ਚ ਕੰਮ ਹੋ ਜਾਂਦਾ, ਆਈ ਨਹੀਂ ਪਤਾ ਉਹਦੇ ਫਾਇਦੇ ਨੁਕਸਾਨ ਕੀ ਨੇ ਜੀ। ਇਹਦੇ ਪਿੱਛੇ ਵੀ ਬਹੁਤ ਕਾਰਨ ਨੇ, ਕੋਈ ਔਰਗੈਨਿਕ ਖੇਤੀ ਇਹ ਨਹੀਂ ਆ ਜੀ, ਇਹਦੇ ਵਿੱਚ ਬਹੁਤ ਲੌਜਿਕ ਨੇ, ਬਹੁਤ ਚੀਜ਼ਾਂ ਨੇ, ਤੁਹਾਨੂੰ ਹਰ ਚੀਜ਼ ਮੈਂਟੇਨ ਕਰਨੀ ਪਊਗੀ।
0: ਨਹੀਂ ਸਤਿੰਦਰ ਜੀ, ਔਰਗੈਨਿਕ ਫਸਲ ਨੂੰ ਅਸੀਂ ਕੰਬਾਈਨ ਦੇ ਨਾਲ ਕਿਉਂ ਨਹੀਂ ਕਟਵਾ ਸਕਦੇ?
1: ਦੇਖੋ ਕੰਬਾਈਨ ਦੇ ਨਾਲ ਕਟਾ ਤਾਂ ਸਕਦੇ ਹਾਂ, ਪਰ ਜਿੱਥੇ ਕੁ ਤੱਕ ਮੈਨੂੰ ਲੱਗਦਾ, ਜਿੱਥੇ ਕੁ ਤੱਕ ਮਾਹਿਰਾਂ ਨੇ ਸਲਾਹ ਦਿੱਤੀ ਵੀ ਇਹਨੂੰ ਹੱਥੀਂ ਵੱਢੋ
0: ਜੀ,
1: ਜਦੋਂ ਤੁਸੀਂ ਉਹਨੂੰ ਹੱਥੀਂ ਵੱਢਦੇ ਹੋ, ਪਹਿਲੀ ਗੱਲ ਤਾਂ ਉਹ ਟਾਈਮ ਨਾਲ ਵੱਢ ਕੇ ਉਹ ਤਿਆਰ ਹੁੰਦੀ ਪੱਕਦੀ ਆ, ਇੱਕ ਤਾਂ ਕੰਬਾਈਨ ਨਾਲ ਤੁਸੀਂ ਦੇਖ ਲਿਆ ਵੀ ਯਾਰ ਹੁਣ ਪੱਕਣ ਜਿਹੀ ਵਾਲੀ ਹੋ ਗਈ, ਇਹਨੂੰ ਵੱਢ ਲਓ, ਕੋਈ ਦਾਣਾ ਵਿਚਾਰਾ ਸੁੱਕ ਗਿਆ, ਕੋਈ ਘੱਟ ਗਿਆ, ਕਿਸ ਦਾ ਕੋਈ ਤੱਤ ਪੂਰਾ ਹੋਇਆ ਨਹੀਂ ਹੋਇਆ, ਆਪਾਂ ਕਿਹੜਾ ਇਕੱਲੇ ਇਕੱਲੇ ਦਾਣੇ ਦਾ ਕੋਈ ਤੱਤ ਚੈੱਕ ਕਰਦੇ ਹਾਂ?
0: ਹਾਂਜੀ ਹਾਂ ਬਿਲਕੁਲ।
1: ਅਸਲ ਮਾਇਨਾ ਤਾਂ ਉਹ ਆ ਵੀ ਫਸਲ ਪੱਕਣ ਸਾਰ ਆਪਾਂ ਪਹਿਲਾਂ ਉਹਨੂੰ ਕੱਟਦੇ ਹਾਂ, ਥੱਲਿਓਂ ਪੂਰੀ ਵੱਢਦੇ ਹਾਂ, ਅਤੇ ਉਹਦੀ ਤੂੜੀ ਵੀ ਸੰਭਾਲ ਸਕਦੇ ਹੋ ਤੁਸੀਂ ਕਣਕ ਦੀ, ਜਾਂ ਕੋਈ ਹੋਰ ਫਸਲਾਂ ਨੇ ਉਹ ਵੀ ਤੁਸੀਂ ਉਹ ਤੋਂ ਕੰਮ ਲੈ ਸਕਦੇ ਹੋ, ਅਤੇ ਦੂਸਰਾ ਉਹ ਟਾਈਮ ਨਾਲ ਫਿਰ 5-7 ਦਿਨ 'ਚ ਪੱਕਦੀ ਆ, ਫਿਰ ਜਦੋਂ ਉਹਨੂੰ ਤੁਸੀਂ ਥਰੈਸ਼ਰ ਨਾਲ ਕੱਢਦੇ ਹੋ ਤਾਂ ਉਹਦੇ ਵਿੱਚੋਂ ਕਿਸੇ ਹੋਰ ਕਿਸਾਨ ਵੀਰ ਦਾ ਕੋਈ ਦਾਣਾ ਤੁਹਾਡੇ ਕੋਲ ਨਹੀਂ ਆਊਗਾ
0: ਥਰੈਸ਼ਰ ਰਾਹੀਂ।
1: ਥਰੈਸ਼ਰ ਰਾਹੀਂ ਕੰਬਾਈਨ ਆ ਜਿਹੜੀ, ਮੈਂ ਇਹ ਨਹੀਂ ਕਹਿੰਦਾ ਜੇ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਰ ਲਓ ਸਾਫ਼ ਸਫਾਈ, ਪਰ ਉਹ ਹਰ ਕਿਸਾਨ ਨਹੀਂ ਕਰ ਸਕਦਾ, ਕੋਈ ਕੰਬਾਈਨ ਵਾਲੇ ਬੰਦੇ ਨੂੰ ਸੀਜ਼ਨ ਦਾ ਹੁੰਦਾ, ਉਹ ਇੱਕ ਦੇ ਉਹ ਵੱਢ ਕੇ ਆਇਆ, ਦੂਜੇ ਦੇ ਗਿਆ ਵੀ ਯਾਰ ਟਾਈਮ ਹੈ ਨਹੀਂ, ਫਟਾਫਟ ਟਰਾਲੀ ਲਿਆ ਪਾ ਕੇ ਮੰਡੀ ਸਿੱਟ ਦੀ, ਸਾਂਭੀ ਨਾ ਸਿੱਟ ਦੀ,
0: ਬਿਲਕੁਲ
1: ਇਹੀ ਸਾਡੀ ਚੀਜ਼ ਬਣੀ ਹੋਈ ਹੈ, ਪਰ ਸਾਂਭਣ ਲਈ ਸਾਨੂੰ ਢੰਗ ਤਰੀਕੇ ਨਾਲ ਚੱਲਣਾ ਪਊਗਾ। ਫਿਰ
0: ਮੰਡੀ ਦੇ ਵਿੱਚ ਫਸਲ ਨੂੰ ਸਿੱਟ ਕੇ ਨਹੀਂ ਆਉਣਾ, ਸਾਂਭ ਕੇ ਆਉਣਾ,
1: ਸਾਂਭ ਕੇ ਆਉਣਾ, ਪਰ ਮੈਨੂੰ ਲੱਗਦਾ ਵੀ ਜੇ ਕੋਈ ਸਫਲ ਕਿਸਾਨ ਉਹਨੂੰ ਮੰਡੀ ਜਾਣ ਦੀ ਵੀ ਲੋੜ ਨਹੀਂ, ਉਹਦੇ ਕੋਲ ਲੋ ਦੇਖੋ ਜੀ ਕੋਈ ਵੀ ਚੀਜ਼ ਆ ਜੇ ਉਹਦੀ ਵੈਲਿਊ ਹੈ ਤਾਂ ਘਰ ਆ ਕੇ ਪਊਗੀ।
0: ਬਿਲਕੁਲ, ਤੁਸੀਂ ਆਪਣੀ ਚੀਜ਼ ਦੀ ਕੀਮਤ ਆਪ ਰੱਖ ਸਕਦੇ
1: ਹੋ। MSP ਹੋਣੀ ਚਾਹੀਦੀ ਹੈ ਹਰ ਚੀਜ਼ 'ਤੇ, ਚਲੋ ਸਰਕਾਰਾਂ ਦੀਆਂ ਅਤੇ ਕਿਸਾਨਾਂ ਦੀਆਂ ਇਹ ਮਸਲੇ ਤਾਂ ਹੈ ਨੇ, ਇਹ ਵੱਡੇ ਮਸਲੇ ਨੇ, ਇਸ 'ਤੇ ਮੈਂ ਨਹੀਂ ਬੋਲਣਾ ਚਾਹੁੰਦਾ, ਪਰ ਕੁਛ ਨਾ ਕੁਛ ਤੁਸੀਂ ਵੀ ਐਫਰਟ ਕਰ ਸਕਦੇ ਹੋ।
0: ਮੈਂ ਇਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਅਸੀਂ ਔਰਗੈਨਿਕ ਫਸਲ ਤਿਆਰ ਕਰ ਲੈਂਦੇ ਹਾਂ, ਜਾਂ ਤੁਸੀਂ ਆਪਣੇ ਫਾਰਮ ਦੇ ਉੱਤੇ ਜਿੱਦਾਂ ਤੁਸੀਂ ਚੌਲ ਤਿਆਰ ਕਰਦੇ ਹੋ, ਔਰਗੈਨਿਕ ਕਣਕ ਤਿਆਰ ਕਰਦੇ ਹੋ, ਸਬਜ਼ੀਆਂ ਤਿਆਰ ਕਰਦੇ ਹੋ, ਮੰਡੀਕਰਨ ਦੇ ਵਿੱਚ ਜਿਹੜੀ ਸਮੱਸਿਆ ਹੈ ਉਸ ਦੇ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ?
1: ਦੇਖੋ ਮੰਡੀਕਰਨ ਦੇ ਵਿੱਚ ਮੇਨ ਗੱਲ ਇਹ ਹੈਗੀ ਹੈ ਜੀ, ਜਦੋਂ ਤੁਹਾਨੂੰ ਇਸ ਚੀਜ਼ ਨੂੰ ਸਰਕਾਰ ਖੁਦ ਕਹਿੰਦੀ ਹੈ ਕਿ ਇਹ ਬੰਦੇ ਨੇ ਕਦੇ ਖੇਤ ਦੇ ਵਿੱਚ ਅੱਗ ਨਹੀਂ ਲਗਾਈ, ਇਹਨੂੰ ਅਸੀਂ ਸਨਮਾਨ ਕਰਿਆ ਵਾ, ਇਸ ਬੰਦੇ ਨੇ ਕਦੇ ਕੋਈ ਫਸਲ ਜਿਹੜੀ ਹੈ ਇਹ ਇਸ ਲਈ ਨਹੀਂ ਬੀਜੀ ਕਿ ਮੈਂ ਜ਼ਿਆਦਾ ਉਤਪਾਦਨ ਕਰਾਂ, ਇਸ ਲਈ ਬੀਜੀ ਹੈ ਕਿ ਮੈਂ ਜ਼ਿੰਦਗੀਆਂ ਬਚਾਵਾਂ, ਕਿਉਂਕਿ ਤੁਸੀਂ ਉਤਪਾਦਨ ਤਾਂ ਜ਼ਿਆਦਾ ਕਰ ਸਕਦੇ ਹੋ,
0: ਕੁਆਂਟਿਟੀ ਦੇ ਨਾਲੋਂ ਕੁਆਲਿਟੀ ਨੂੰ ਜ਼ਿਆਦਾ,
1: ਕੁਆਲਿਟੀ ਨੂੰ ਜ਼ਿਆਦਾ ਤੁਸੀਂ ਉਹ ਕਰੋ, ਜਿਹੜੀ ਕੁਆਲਿਟੀ ਹੈ ਉਹ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ।
0: ਬਿਲਕੁਲ,
1: ਇਸ ਦੇ ਮੱਦੇਨਜ਼ਰ ਤੁਸੀਂ ਦੇਖੋ 20 ਸਾਲ ਪਹਿਲਾਂ ਤੁਹਾਨੂੰ ਇੰਸ਼ੋਰੈਂਸ ਕੰਪਨੀਆਂ ਕੀ ਕਹਿੰਦੀਆਂ ਸੀ ਕਿ ਭਾਈ ਆਪਣੀ ਪਾਲਿਸੀ ਕਰਾ ਲਓ, ਆਪਣੀ ਕੋਈ LIC ਕਰਾ ਲਓ, ਕੋਈ ਇੰਸ਼ੋਰੈਂਸ ਕਰਾ ਲਓ, ਕੋਈ ਆਪਣਾ ਬੀਮਾ ਕਰਾ ਲਓ, ਕਿਉਂ ਕਹਿੰਦੀਆਂ ਸੀ? ਅਸੀਂ ਕੀ ਕਹਿੰਦੇ ਸੀ? ਇਹ ਤਾਂ ਯਾਰ ਸਾਨੂੰ ਮਾਰ ਕੇ ਰਾਜੀ ਨੇ, ਇਹ ਤਾਂ ਸਾਨੂੰ ਹਸਪਤਾਲਾਂ 'ਚ ਪਹੁੰਚਾ ਕੇ ਰਾਜੀ ਨੇ। ਪਰ ਅੱਜ ਉਹ ਤੁਸੀਂ ਹੋਸਪਿਟਲ ਦੇਖੋ, ਉਹ ਲਗਜ਼ਰੀ ਬਣ ਗਏ ਨਾ, ਉਹ 5-star ਬਣ ਗਏ ਨਾ।
0: ਬਿਲਕੁਲ,
1: ਕਿਉਂ ਬਣੇ? ਕਿਉਂਕਿ ਸਾਡੀ ਸਿਹਤ ਠੀਕ ਨਹੀਂ ਹੈ, ਸਾਨੂੰ ਹੋਸਪਿਟਲ ਜਾਣਾ ਪੈਂਦਾ ਵਾ, ਖਾਣ ਪੀਣ ਸਾਡਾ ਠੀਕ ਨਹੀਂ ਹੈ, ਅਤੇ ਇਸ ਲਈ ਇਸ ਚੀਜ਼ 'ਤੇ ਤਾਂ ਤੁਹਾਨੂੰ ਆਉਣਾ ਹੀ ਪੈਣਾ। ਇਸ ਲਈ ਕੁਆਲਿਟੀ ਜ਼ਰੂਰੀ ਹੈ, ਕੁਆਂਟਿਟੀ ਘਟਾ ਲਓ, ਕੁਆਲਿਟੀ 'ਤੇ ਆ ਜਾਓ, ਖਰੀਦਦਾਰ ਬਹੁਤ ਹੈਗੇ ਆ, ਇਹ 'ਚ ਕੋਈ ਸ਼ੱਕ ਨਹੀਂ। ਲੋਕ ਵਾਪਸ ਗੁੜ 'ਤੇ ਆ ਗਏ ਨੇ ਜੀ,
0: ਜੀ ਬਿਲਕੁਲ
1: ਆ ਰਹੇ ਆ ਨਾ, ਜ਼ਰੂਰਤ ਹੈ, ਪਰ ਉਹ ਗੁੜ ਬਣਿਆ ਕਿਵੇਂ ਆ, ਕਿੱਥੋਂ ਤਿਆਰ ਹੋਇਆ, ਇਹ ਚੀਜ਼ ਸਾਨੂੰ ਦੇਖਣੀ ਪਊਗੀ।
0: ਬਹੁਤ ਵਧੀਆ ਜਾਣਕਾਰੀ ਸਤਿੰਦਰ ਜੀ ਤੁਸੀਂ ਦਿੱਤੀ। ਔਰ ਜਦੋਂ ਅਸੀਂ ਔਰਗੈਨਿਕ ਖੇਤੀ ਦੀ ਸਤਿੰਦਰ ਜੀ ਗੱਲ ਕਰਦੇ ਹਾਂ, ਹੁਣ ਝੋਨੇ ਦਾ ਸੀਜ਼ਨ ਹੈ ਜਿਹੜਾ, ਉਸ ਦੇ ਵਿੱਚ ਤੁਸੀਂ ਬਾਸਮਤੀ ਦੀ ਕਾਸ਼ਤ ਕਰਦੇ ਹੋ, ਕਿਹੜੀਆਂ ਕਿਹੜੀਆਂ ਵਰਾਇਟੀਆਂ ਤੁਸੀਂ ਲਾਉਂਦੇ ਹੋ, ਕਿਸ ਢੰਗ ਦੇ ਨਾਲ ਫਿਰ ਉਹਨਾਂ ਨੂੰ ਸਾਂਭਦੇ ਹੋ ਅੱਗੇ?
1: ਦੇਖੋ ਜੀ ਇਹਦੇ ਵਿੱਚ ਇਹ ਹੈਗਾ ਵਾ, ਹਰ ਸਾਲ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਾਂ ਸੈਂਟਰ ਦੇ ਵੀ ਮਹਿਕਮੇ ਨੇ, ਉਹ ਨਵੇਂ ਬੀਜ ਲੈ ਕੇ ਆਉਂਦੀਆਂ ਨੇ, ਜਿਹਦੇ ਟ੍ਰਾਇਲ ਵੀ ਸਾਨੂੰ ਮਿਲ ਸਕਦੇ ਆ ਜੇ ਅਸੀਂ ਉਸ ਲੈਵਲ 'ਤੇ ਐਫਰਟ ਕਰੀਏ। ਪਰ ਸਾਡੀ ਤਾਂ ਮੈਂਟੈਲਿਟੀ, ਸਾਡੀ ਸੋਚ ਹੀ ਇਹ ਹੋ ਗਈ ਆ ਵੀ ਅਸੀਂ ਪ੍ਰਾਈਵੇਟ ਦੁਕਾਨ 'ਤੇ ਜਾਣਾ, ਉੱਥੇ ਕਹਿਣਾ ਯਾਰ ਜਿਹੜਾ ਬੀਜ ਦਾ ਵੱਧ ਝਾੜਾ ਸਾਨੂੰ ਦੇ ਦੇ, ਅਸੀਂ ਇਹੀ ਕਰਦੇ ਹਾਂ ਨਾ ਅਕਸਰ।
0: ਬਿਲਕੁਲ,
1: ਅਸੀਂ ਇਸ ਚੀਜ਼ ਤਾਂ ਦੇਖਦੇ ਹੀ ਨਹੀਂ ਵੀ ਸਾਡੀਆਂ ਸਰਕਾਰਾਂ ਸਾਡੇ ਲਈ ਕਰਦੀਆਂ ਜ਼ਰੂਰ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਚਾਹੁੰਦੇ ਹੀ ਨਹੀਂ ਉਸ ਲੈਵਲ 'ਤੇ। ਜਦੋਂ ਤੁਹਾਨੂੰ ਤੁਹਾਡੀ ਸਰਕਾਰ ਕਹਿੰਦੀ ਆ ਵੀ ਅਸੀਂ ਨਵਾਂ ਬੀਜ ਲਾਂਚ ਕਰਿਆ, ਇਹਦਾ ਭਾਈ ਆ ਇਹਦੇ 'ਚ ਸੋਧ ਨੇ, ਆ ਇਹਦੇ ਫਾਇਦੇ ਆ, ਮੇਰੇ ਕੋਲ ਕਾਫੀ ਬੀਜ ਫਾਊਂਡੇਸ਼ਨ 'ਤੇ ਆਉਂਦੇ ਆ
0: ਜੀ, ਬਿਲਕੁਲ ਮਾਹਰ ਨੇ ਜਿਹੜੇ ਬਹੁਤ ਮਿਹਨਤ
1: ਕਰਦੇ ਆ, ਜਦੋਂ ਫਾਊਂਡੇਸ਼ਨ 'ਤੇ ਮੇਰੇ ਕੋਲ ਆ ਜਾਂਦੇ ਆ, ਕੋਈ ਮੇਰੇ ਕੋਲ ਕੀਲੇ ਦਾ ਟ੍ਰਾਇਲ ਆ ਗਿਆ, ਕਈ ਵਾਰੀ ਕਨਾਲ ਦਾ ਵੀ ਆਉਂਦਾ, ਉਹ ਅਸੀਂ ਬੀਜਦੇ ਹਾਂ, ਫਿਰ ਅੱਗੇ ਸਾਡੇ ਤੋਂ ਯੂਨੀਵਰਸਿਟੀਆਂ ਬੀਜ ਵੀ ਲੈ ਕੇ ਜਾਂਦੀਆਂ ਨੇ, ਕਾਫੀ ਲੋਕ ਵੀ ਲੈਂਦੇ ਆ, ਕਈ ਵਾਰੀ ਯੂਨੀਵਰਸਿਟੀ ਵੀ ਲੈ ਕੇ ਜਾਂਦੀ ਆ ਵੀ ਇੰਨਾ ਤੁਹਾਡਾ ਭਾਈ ਸਰਟੀਫਾਈਡ ਆ, ਤੁਹਾਡਾ ਫਾਊਂਡੇਸ਼ਨ ਆ, ਇਹ ਸਾਨੂੰ ਹੀ ਦੇ ਦਿਉ, ਤਾਂ ਉਹਦੀ ਤੁਹਾਨੂੰ ਕੀਮਤ ਵੀ ਮਿਲਦੀ ਆ, ਇਹ ਤਾਂ ਤੁਸੀਂ ਦੇਖਣਾ ਵੀ ਉਸਨੂੰ ਕਿਸ ਲੈਵਲ 'ਤੇ ਲੈ ਕੇ ਜਾ ਸਕਦੇ ਹੋ।
0: ਕਿਹੜੀਆਂ ਕਿਹੜੀਆਂ
1: ਅਤੇ ਬਾਕੀ ਬਾਸਮਤੀ ਦੀਆਂ ਹੋਰ ਵੀ ਵਰਾਇਟੀ

0: ਹੈਗੀਆਂ ਨੇ ਉਹ ਵੀ ਅਸੀਂ ਵਜਾਈ ਕਰਦੇ ਹਾਂ ਸਮੇਂ ਸਮੇਂ 'ਤੇ ਦੇਖ ਕੇ ਜਿਵੇਂ ਸਾਨੂੰ ਮਾਹਿਰ ਸਲਾਹ ਦਿੰਦੇ ਆ। ਇਸ ਤੋਂ ਬਿਨਾਂ ਅਸੀਂ ਹੋਰ ਵੀ ਜਿੱਦਾਂ ਲੇਟ ਵੀ ਝੋਨਾ ਲਾਉਣਾ ਹੁੰਦਾ ਸਬਜ਼ੀ ਵਾਲੇ ਖੇਤ 'ਚ, ਅਤੇ ਪਹਿਲਾਂ ਤਾਂ ਅਸੀਂ ਕਦੇ ਸੋਚਿਆ ਹੀ ਹੈ ਨਹੀਂ, ਅਸੀਂ ਲਾਈਦਾ ਹੀ ਅਕਸਰ ਲੇਟ, ਪਾਣੀ ਵੀ ਬਚਾਉਣਾ ਜੀ,
1: ਕਾਹਲ ਨਹੀਂ ਕਰਨੀ, ਬਿਲਕੁਲ
0: ਕਾਹਲ
1: ਨਹੀਂ
0: ਕਰਨੀ ਨਹੀਂ। ਝਾੜ ਉੱਥੇ ਕੀ ਹੈ ਜੀ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਜਿਹੜੇ ਜ਼ਿਆਦਾ ਕਾਲੇ ਆ ਕਈ ਵਾਰੀ ਉਹ ਘਟਾ ਵੀ ਜਾਂਦੇ ਆ, ਕਿਉਂਕਿ ਇੱਕ ਤਾਂ ਉਹ ਗਰਮੀ ਦਾ ਟਾਈਮ ਹੁੰਦਾ ਸ਼ੁਰੂਆਤੀ, ਉਦੋਂ ਝੋਨਾ ਜਲਦੀ ਤੁਰਦਾ ਹੈ ਨਹੀਂ, ਇੱਕ ਆ ਪਹਿਲਾਂ ਜਾਂਦਾ ਜਦ ਨੂੰ ਬਾਰਿਸ਼ਾਂ ਦੇ ਦਿਨ ਹੁੰਦੇ ਆ।
1: ਜਦੋਂ ਸਤਿੰਦਰ ਜੀ ਔਰਗੈਨਿਕ ਖੇਤੀ ਦੀ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਸਮੱਸਿਆਵਾਂ ਨੇ, ਨਦੀਨਾਂ ਦੀ ਸਮੱਸਿਆ ਹੈ, ਕੀਟ ਜਿਹੜੇ ਨੇ ਫਸਲ ਨੂੰ ਖਾਂਦੇ ਨੇ, ਸੁੰਡੀਆਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ, ਫਿਰ ਸਾਨੂੰ ਸਪਰੇ ਦੀ ਵੀ ਲੋੜ ਪੈਂਦੀ ਹੈ। ਰਸਾਇਣਿਕ ਤੌਰ 'ਤੇ ਜਦੋਂ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹ ਤਾਂ ਕਈ ਵਾਰੀ ਚਾਰ ਚਾਰ ਪੰਜ ਪੰਜ ਸਪਰੇਹਾਂ ਵਿੱਚ ਝੋਨੇ ਦੀ ਫਸਲ 'ਤੇ ਕਰ ਲੈਂਦੇ ਨੇ, ਤੁਸੀਂ ਫਿਰ ਆਪਣੀ ਫਸਲ ਨੂੰ ਕਿਵੇਂ ਸਾਂਭਦੇ ਹੋ ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਸਾਹਮਣੇ ਆਉਂਦੀ ਹੈ?
0: ਉਹ ਤਾਂ ਜੀ ਖੇਤ 'ਚ ਫਸਲ ਰੱਖਦੇ ਨਹੀਂ, ਰੱਖਦੇ ਸਪਰੇ ਨੇ। ਅਸਲ ਦੇ ਵਿੱਚ ਇਹਦਾ ਹੱਲ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ। ਤੁਸੀਂ ਅਕਸਰ ਆਪਣੇ ਲੋਕਾਂ ਨੂੰ ਘਰਾਂ 'ਚ ਦੇਖਿਆ ਹੋਊਗਾ, ਉਹ ਗਮਲਿਆਂ 'ਚ ਵੀ ਬਹੁਤ ਸਾਰੀਆਂ ਬੇਲਾਂ ਉਗਾ ਲੈਂਦੇ ਆ।
1: ਹਾਂਜੀ ਹਾਂ,
0: ਅੱਜ ਕੱਲ੍ਹ ਤਾਂ ਨੈੱਟ 'ਤੇ ਯੂਟਿਊਬ 'ਤੇ ਅਤੇ ਉਹ ਤੁਹਾਡੇ ਰੀਲਾਂ 'ਚ ਵੀ ਅਕਸਰ ਤੁਸੀਂ ਦੇਖਦੇ ਹੋ ਕਿ ਇੱਕ ਬੰਦਾ ਕੋਈ ਪੁਰਾਣਾ ਡਰੰਮ ਲੈ ਕੇ, ਉਹਨੂੰ ਕਟਿੰਗ ਕਰਕੇ, ਕੋਈ ਗਮਲੇ ਵੱਡੇ ਲੈ ਕੇ, ਕੋਈ ਪਲਾਸਟਿਕ ਦੀ ਭਾਂਡੇ ਲੈ ਕੇ, ਕੁਛ ਨਾ ਕੁਛ ਕਰਕੇ, ਕੋਈ ਬੈਗ ਲੈ ਰਿਹਾ ਪੋਲੀਥਨ ਦੇ, ਉਹਦੇ ਵਿੱਚ ਸਬਜ਼ੀਆਂ ਉਗਾ ਰਿਹਾ, ਉਹ ਆਪਣੇ ਘਰ ਦੇ ਵਿੱਚ ਕਿੰਨੇ ਤੁਹਾਨੂੰ ਨੁਸਖੇ ਦੱਸ ਦਿੰਦਾ ਕਿ ਲਓ ਜੀ ਇਹਦੇ ਵਿੱਚ ਤੁਸੀਂ ਕੋਈ ਸਰਫ ਵਾਲਾ ਥੋੜ੍ਹਾ ਜਿਹਾ ਲੈ ਲਓ। ਹਾਲੇ ਸਰਫ ਵੀ ਕੈਮੀਕਲ ਆ, ਮੈਂ ਇਸ ਨੂੰ ਕਹਿਣਾ ਹੀ ਨਹੀਂ ਚਾਹੁੰਦਾ ਕਿਸਾਨ ਵੀਰਾਂ ਨੂੰ ਵੀ ਕੋਈ ਨਮਕ ਪਾ ਰਿਹਾ, ਕੋਈ ਕੁਛ ਕਰ ਰਿਹਾ, ਪਰ ਹੁਣ ਤਾਂ ਔਰਗੈਨਿਕ ਤੁਹਾਡੇ ਕੋਲ ਉਸ ਤਰ੍ਹਾਂ ਦੇ ਮਟੀਰੀਅਲ ਵੀ ਆ ਗਏ ਨੇ ਜਿਹਦੇ ਵਿੱਚ ਤੁਸੀਂ ਪਸ਼ੂ ਦਾ ਮਲਮੂਤਰ ਲੈ ਸਕਦੇ ਹੋ, ਕਲੀ ਲੈ ਸਕਦੇ ਹੋ ਪ੍ਰਾਣੀ, ਅਤੇ ਹੋਰ ਵੀ ਕਾਫੀ ਸਾਰੀਆਂ ਖਾਦਾਂ ਹੈਗੀਆਂ ਨੇ, ਗੱਲ ਲੰਬੀ ਚਲੇ ਜਾਏਗੀ, ਅਤੇ ਜਿਹਦੇ ਵਿੱਚ ਤੁਸੀਂ ਹੋਰ ਕਾਫੀ ਸਰੋਂ ਲੈ ਲਓ ਪ੍ਰਾਣੀ, ਉਹਦੀ ਖਲ ਲੈ ਲਓ, ਖਲ ਤੋਂ ਤੁਸੀਂ ਤਿਆਰ ਕਰ ਸਕਦੇ ਹੋ, ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹਦਾ ਹੱਲ ਵੀ ਉਸੇ ਚੀਜ਼ ਦੇ ਵਿੱਚ ਆ।
1: ਤੁਸੀਂ ਆਪਣੀ ਫਸਲ 'ਤੇ ਬਿਲਕੁਲ ਵੀ ਸਪਰੇ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦੀ?
0: ਮੈਂ ਤਾਂ ਜੀ ਆਪਣੇ ਖੇਤ ਦੇ ਵਿੱਚ ਹਰੇ ਚਾਰੇ 'ਚ ਵੀ ਕੋਈ ਸਪਰੇ ਨਹੀਂ ਕਰਦਾ, ਇੱਕ ਇੱਕ ਬਾੜ ਕੱਟ ਜ਼ਰੂਰ ਲੈਂਦਾ ਹਰੇ ਚਾਰੇ ਦੀ। ਹੋ ਸਕਦਾ ਕਿਸਾਨ ਕੋਈ 5 ਲੈ ਲੈਂਦੇ ਹੁਣ, ਮੈਂ 4 ਲੈ ਲੈਂਦਾ ਹੋਵਾਂ, ਹੋ ਸਕਦਾ ਵੀ ਉਹਨਾਂ ਦੇ ਕੋਈ ਫਸਲ 8 ਇੰਚ ਦਾ ਹੋ ਜਾਂਦਾ ਹੋਵੇ, ਬਰਸੀਮ ਮੇਰਾ 6 ਇੰਚ ਦਾ ਹੋਵੇ, ਪਰ ਮੈਂ ਉੱਧਰ ਨੂੰ ਜਾਣਾ ਹੀ ਨਹੀਂ ਚਾਹੁੰਦਾ। ਫਰਕ ਜ਼ਰੂਰ 19 ਦਾ ਹੋ ਸਕਦਾ, ਪਰ ਮੈਂ ਜਾਣਾ ਹੀ ਨਹੀਂ ਚਾਹੁੰਦਾ। ਤਾਂ ਮੇਰੀ ਤਾਂ ਸੋਚ ਹੀ ਇਹ ਆ, ਮੇਰੇ ਔਰੇ 'ਚ, ਮੇਰੇ ਭਾਈਚਾਰੇ 'ਚ ਵੀ ਇਹੀ ਹੈ ਵੀ ਤੁਸੀਂ ਇੱਧਰ ਨੂੰ ਆਓ, ਅੱਜ ਨਹੀਂ ਕੱਲ੍ਹ ਤੁਹਾਨੂੰ ਮੁੜਨਾ ਪੈਣਾ, ਅਤੇ ਮੁੜ ਵੀ ਰਹੇ ਨੇ ਲੋਕ
1: ਜੀ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਕਿਸਾਨ ਨੇ ਹੋਰ ਜਿਹੜੇ ਤੁਹਾਨੂੰ ਦੇਖ ਕੇ ਇੱਦਾਂ ਦੇ ਕੰਮ ਸ਼ੁਰੂ, ਜਿਨ੍ਹਾਂ ਨੇ ਔਰਗੈਨਿਕ ਖੇਤੀ ਵਾਲੇ ਪਾਸੇ ਆਏ ਨੇ?
0: ਸਾਡੇ 2-3 ਕਿਸਾਨ ਤਾਂ ਹੈ ਜਿਹੜੇ ਇਸ ਨੂੰ ਕਰ ਰਹੇ ਆ, ਉਹ ਇਕੱਲੀ ਇਹੀ ਸਬਜ਼ੀਆਂ ਨਹੀਂ, ਮਤਲਬ ਧਨੀਆ ਵੀ ਬੀਜ ਰਿਹਾ, ਕੋਈ ਕਿਸਾਨ ਪਾਲਕ ਵੀ ਬੀਜ ਰਿਹਾ, ਹੋਰ ਸਬਜ਼ੀਆਂ ਵੀ ਲਾ ਰਹੇ ਆ, ਇਹ ਲਾਹੇਵੰਦ ਧੰਦੇ ਵਾਲੀ ਗੱਲ ਆ, ਨਾਲ ਕੋਈ ਬਚ ਗਈ ਤੁਹਾਡੇ ਕੋਲ ਸਬਜ਼ੀ ਤੁਸੀਂ ਪਸ਼ੂਆਂ ਨੂੰ ਵੀ ਪਾ ਸਕਦੇ ਹੋ, ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਜ਼ਰੂਰੀ ਨਹੀਂ ਹੈ। ਅਤੇ ਇਸ ਤੋਂ ਬਿਨਾਂ ਜੀ 1-2 ਕਿਸਾਨ ਹੋਰ ਵੀ ਜੁੜੇ ਆ, ਅਤੇ ਉਹ ਹਲੇ ਥੋੜ੍ਹਾ ਥੋੜ੍ਹਾ ਕਰ ਰਹੇ ਆ, ਇਲਾਕੇ 'ਚ ਤਾਂ ਕਾਫੀ ਹੈਗੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਸਾਡੇ ਨਾਲ ਹੀ ਪਿੰਡ ਇੱਕ ਵਧੀਆ ਫਾਰਮ ਹੈਗਾ, ਅਤੇ ਉਹ ਪੂਰਾ ਫਾਰਮ ਹੀ ਔਰਗੈਨਿਕ, ਉਹਨਾਂ ਨੇ ਪੋਲੀ ਹਾਊਸ ਵੀ ਹੋਰ ਵੀ ਕਾਫੀ ਸ਼ੁਰੂ ਕਰਿਆ, ਅਤੇ ਬਾਕੀ ਸਾਡੇ ਫੂਡ ਪ੍ਰੋਸੈਸਿੰਗ ਦੀ ਯੂਨਿਟ ਵੀ ਲੱਗਣੀ ਹੈਗੀ ਆ, ਜਿਹਦੇ ਨਾਲ ਸਾਡੇ ਇਲਾਕੇ ਦੇ ਕਿਸਾਨਾਂ ਦਾ ਹੋਰ ਵੀ ਫਾਇਦਾ ਹੋ ਸਕਦਾ
1: ਜੀ। ਔਰਗੈਨਿਕ ਖੇਤੀ ਤੋਂ ਇਲਾਵਾ ਸਤਿੰਦਰ ਜੀ ਹੋਰ ਕਿਹੜੇ ਕੰਮਾਂ ਦੇ ਵਿੱਚ ਤੁਹਾਡੀ ਦਿਲਚਸਪੀ ਹੈ?
0: ਦੇਖੋ ਜੀ ਸ਼ੌਂਕ ਤਾਂ ਕਾਫੀ ਹੈਗੇ ਆ, ਅਤੇ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਅਤੇ ਮੈਂ ਸ਼ੋਰਟ ਦੇ ਵਿੱਚ ਗੱਲ ਨੂੰ ਖਤਮ ਕਰਾਂ ਕਿ ਇੱਕ ਤਾਂ ਮੈਨੂੰ ਖੂਨਦਾਨ ਦਾ ਬੜਾ ਸ਼ੌਂਕ ਹੈ, ਇਹ ਵੀ ਕਾਲਜ ਤੋਂ ਹੀ ਪਿਆ
1: ਜੀ,
0: ਅਤੇ ਮੇਰਾ ਪਰਿਵਾਰ ਵੀ ਖੂਨਦਾਨੀ ਆ।
1: ਬਹੁਤ ਵਧੀਆ ਸ਼ੌਂਕ ਹੈ ਤੁਹਾਡਾ।
0: ਅਤੇ ਸਾਡੇ ਕਲੱਬ ਬਣਿਆ ਇੱਕ ਸਮਰਾਲੇ ਤੋਂ, ਇਹ ਸਰਕਾਰੀ ਕਲੱਬ ਹੈਗਾ, ਅਤੇ ਉਹਦਾ ਜ਼ਿਕਰ ਕਰਾਂ ਤਾਂ ਯੁਵਕ ਸੇਵਾਵਾਂ ਕਲੱਬ ਸਮਰਾਲਾ ਵਾ, ਅਤੇ ਕਲੱਬ ਪਿੰਡਾਂ 'ਚ ਵੀ ਸਰਕਾਰ ਨੇ ਬਣਾਏ ਹੋਏ ਆ, ਅਤੇ ਇਸ ਕਲੱਬ ਨੂੰ 9 ਵਾਰ ਤਾਂ ਸਰਕਾਰ ਨੇ ਸਟੇਟ ਬੋਰਡ ਦੇ ਕੇ ਸਨਮਾਨਿਤ ਕਰਤਾ
1: ਤੁਹਾਡੇ ਕਲੱਬ ਨੂੰ
0: ਜੀ
1: ਜੀ ਬਹੁਤ ਬਹੁਤ ਮੁਬਾਰਕਾਂ ਸੀ ਤੁਹਾਨੂੰ ਇਸ ਗੱਲ ਦੀਆਂ ਦਿੰਦੇ ਹਾਂ,
0: ਧੰਨਵਾਦ। ਅਤੇ ਇਸ 4 ਸਾਲ ਦੇ ਸਰਕਾਰ ਦੇ ਪੀਰੀਅਡ ਦੇ ਵਿੱਚ 4 ਸਾਲ ਸਾਨੂੰ ਸਿਹਤ ਮੰਤਰੀ ਨੇ ਸਨਮਾਨਿਤ ਕਰਿਆ, ਹਾਲੇ ਸਰਕਾਰ ਦਾ 5ਵਾਂ ਸਾਲ ਹੈ, ਚਲੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਦੁਬਾਰਾ ਫਿਰ ਕੋਈ ਨਵੀਂ ਆਵੇ ਜਾਂ ਇਹੀ ਰਹੇ ਉਹ ਗੱਲ ਵੱਖਰੀ ਆ, ਪਰ ਸਾਨੂੰ ਸਰਕਾਰ ਫਿਰ ਇਸ ਵਾਰੀ ਸਨਮਾਨਿਤ ਕਰੂਗੀ, ਸਾਨੂੰ ਪਤਾ ਸੀ ਜੋ ਲੈਵਲ 'ਤੇ ਕੰਮ ਕਰ ਰਹੇ ਹਾਂ
1: ਜੀ। ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਸਤਿੰਦਰ ਜੀ, ਔਰ ਜਿਹੜਾ ਖੂਨਦਾਨ ਹੈ, ਮਹਾਨਦਾਨ ਇਸ ਨੂੰ ਗਿਣਿਆ ਜਾਂਦਾ, ਬਹੁਤ ਸਾਰੀਆਂ ਜ਼ਿੰਦਗੀਆਂ ਇਸ ਦੇ ਨਾਲ ਜੁੜੀਆਂ ਨੇ। ਹਾਲਾਂਕਿ ਇੱਕ ਤੰਦਰੁਸਤ ਵਿਅਕਤੀ ਨੂੰ ਕੋਈ ਫਰਕ ਨਹੀਂ ਪੈਂਦਾ ਖੂਨਦਾਨ ਕਰਨ ਦੇ ਨਾਲ,
0: ਬਿਲਕੁਲ ਜੀ,
1: ਔਰ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਨੇ, ਤੁਸੀਂ ਜਿਹੜੇ ਲੋੜਵੰਦ ਵਿਅਕਤੀ ਨੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ, ਬਲੱਡ ਡੋਨੇਟ ਕਰਕੇ ਤੁਸੀਂ ਇਸ ਤਰ੍ਹਾਂ ਦੇ ਪੁੰਨ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਸਤਿੰਦਰ ਜੀ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ, ਔਰ ਇਸ ਲਈ ਤੁਹਾਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਤੁਹਾਨੂੰ ਸਟੇਟ ਅਵਾਰਡ ਮਿਲ ਚੁੱਕਿਆ, ਬਹੁਤ ਵਾਰ ਮਿਲ ਚੁੱਕਿਆ, ਔਰ ਅਗਲੀ ਵਾਰ ਵੀ ਤੁਹਾਡੀ ਜਿਹੜੀ ਸੰਸਥਾ ਹੈ, ਤੁਹਾਡਾ ਕਲੱਬ ਹੈ, ਇਸ ਤਰ੍ਹਾਂ ਦੇ ਕੰਮ ਕਰਦਾ ਰਹੇ, ਅਸੀਂ ਇਸ ਦੀ ਵੀ ਕਾਮਨਾ ਕਰਦੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਦਿੱਤੀ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਰ ਅਖੀਰ ਦੇ ਵਿੱਚ ਅਸੀਂ ਤੁਹਾਡੇ ਤੋਂ ਇਹ ਜਾਣਨਾ ਜ਼ਰੂਰ ਚਾਹਾਂ, ਕਿਵੇਂ ਕੰਮ ਸ਼ੁਰੂ ਕਰਨ, ਛੋਟੇ

0: ਪੱਧਰ ਤੋਂ ਕਰਨ ਕਿ ਉਹ ਆਪਣਾ ਜਿਹੜਾ ਕੰਮ ਹੈ ਇੱਥੇ ਹੀ ਸ਼ੁਰੂ ਕਰਕੇ ਚੰਗੇ ਤਰੀਕੇ ਨਾਲ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਜਿਹੜਾ ਕਰ ਸਕਣ।
1: ਦੇਖੋ ਜੀ, ਸਾਨੂੰ ਥੋੜ੍ਹੇ ਲੈਵਲ ਤੋਂ ਔਰਗੈਨਿਕ ਸ਼ੁਰੂ ਕਰਨਾ ਚਾਹੀਦਾ,
0: ਜੀ
1: ਇਕੱਠਾ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਦੇ ਖੇਤ ਦੀ ਬਣਤਰ ਮਿੱਟੀ ਅਲੱਗ ਅਲੱਗ ਹੈ। ਅਤੇ ਦੂਸਰੀ ਗੱਲ, ਕਈ ਕਿਸਾਨਾਂ ਦੇ ਖੇਤ ਨੀਵੇਂ ਆ, ਉੱਥੇ ਉਹ ਝੋਨੇ ਦੇ ਬਦਲ ਤੋਂ ਬਿਨਾਂ ਨਹੀਂ ਕਿਸੇ ਪਾਸੇ ਜਾ ਸਕਦੇ, ਕਾਫੀ ਚੀਜ਼ਾਂ ਹੁੰਦੀਆਂ ਨੇ। ਅਤੇ ਦੂਸਰਾ, ਪਰ ਉਹਦੇ ਨਾਲ ਤੁਸੀਂ ਬਾਕੀ ਲਾਹੇਵੰਦ ਧੰਦੇ ਜ਼ਰੂਰ ਅਪਣਾਓ। ਮੈਂ ਫਿਰ ਦੁਬਾਰਾ ਕਹਿ ਰਿਹਾ ਵੀ ਜਿਵੇਂ ਜਿਹੜੇ ਤੁਹਾਡੇ ਪਸ਼ੂ ਆ, ਜਾਂ ਮੱਝਾਂ ਗਾਵਾਂ ਨੇ, ਜਾਂ ਕੋਈ ਬੱਕਰੀ ਫਾਰਮ ਆ, ਜਾਂ ਕੋਈ ਮੁਰਗੀ ਫਾਰਮ ਆ, ਜਾਂ ਤੁਹਾਡੇ ਖੇਤ ਨੀਵੇਂ, ਥੋੜ੍ਹਾ ਬਹੁਤਾ ਮੱਛੀ ਪਾਲਣ ਕਰ ਲਓ, ਇਹ ਚੀਜ਼ਾਂ ਜ਼ਰੂਰੀ ਨੇ। ਅਤੇ ਸਮੇਂ ਸਮੇਂ 'ਤੇ ਇਹ ਵੱਧ ਰਿਹਾ, ਘੱਟ ਨਹੀਂ ਰਿਹਾ। ਹੁਣ ਤਾਂ ਯੂਨੀਵਰਸਿਟੀਆਂ ਸਾਡੀਆਂ ਕਿੰਨੀਆਂ ਪ੍ਰਾਈਵੇਟ ਵੀ ਆ ਗਈਆਂ, IIT ਆ ਗਈਆਂ, ਕਿੰਨਾ ਕੁਛ ਹੋ ਗਿਆ ਜੀ। ਰੋਪੜ IIT ਕਿੰਨਾ ਕੁਛ ਲੈ ਆਈ, ਉਹ ਇੱਕ ਐਪ ਤੋਂ ਹੀ ਤੁਹਾਡੀ ਫਸਲ ਦਾ ਦੱਸ ਰਹੀ ਹੈ ਵੀ ਇਹਦੇ 'ਚ ਕੀ ਘਾਟ ਆ। ਉਹਨਾਂ ਨੇ ਇੱਕ ਐਪ ਲਾਂਚ ਕਰਿਆ, ਉਹ ਐਪ ਤੋਂ ਹੀ ਦੱਸ ਰਹੀ ਹੈ ਵੀ ਇਹ ਫਸਲ ਦੇ ਵਿੱਚ ਪਾਣੀ ਦੀ ਘਾਟ ਆ, ਹਵਾ ਦੀ ਘਾਟ ਆ, ਧੁੱਪ ਦੀ ਕਮੀ ਆ, ਜਾਂ ਕੋਈ ਤੱਤ ਦੀ ਕਮੀ ਆ। ਹੁਣ ਤਾਂ ਮੇਰੇ ਖਿਆਲ ਕੋਈ ਸਾਇੰਸ ਵੱਲੋਂ ਵੀ ਕਮੀ ਤਾਂ ਹੈ ਨਹੀਂ,
0: ਜੀ
1: ਕਮੀ ਸਾਡੇ 'ਚ ਹੀ ਆ। ਵੀ ਅਸੀਂ ਉਹ ਕਹਿੰਦੇ ਹਾਂ ਯਾਰ ਵੀ ਹੁਣ ਮੋਟਰ ਵੀ ਮਹਿਕਮਾ ਹੀ ਬੰਦ ਕਰ ਦੇਵੇ, ਉਹੀ ਚਲਾ ਦੇਵੇ, ਵੀ ਸਾਨੂੰ ਖੇਤ ਜਾਣਾ ਹੀ ਨਾ ਪਵੇ, ਸਾਡਾ ਨੌਕਰੀ ਰਿਓ ਪਾ ਦੇਵੇ, ਚਾਹੇ ਸਾਡੇ ਪਾ ਦੇਵੇ, ਚਾਹੇ ਗਵਾਂਢੀਆਂ ਦੇ ਪਾ ਦੇਵੇ, ਪਰ ਫਸਲ ਸਾਡੇ ਵੱਧ ਹੋ ਜਾਵੇ।
0: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਸਤਿੰਦਰ ਜੀ ਤੁਸੀਂ ਦਿੱਤੀ, ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਨੌਜਵਾਨ ਕਿਸਾਨ ਖਾਸ ਤੌਰ 'ਤੇ ਜਿਹੜੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਖੇਤੀ ਦੇ ਵਿੱਚ ਵਿਭਿੰਨਤਾ ਕਰਨ ਦੀ ਸੋਚਣਗੇ, ਨਵੇਂ ਕੰਮ ਕਰਨ ਦੀ ਸੋਚਣਗੇ, ਸਹਾਇਕ ਧੰਦੇ ਅਪਣਾਉਣ ਬਾਰੇ ਸੋਚਣਗੇ, ਔਰ ਆਪਣੇ ਨਾਲ ਨਾਲ ਆਪਣੀ ਮਿੱਟੀ ਦੀ ਸਿਹਤ ਦਾ ਵੀ ਖਿਆਲ ਰੱਖਣਗੇ, ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖਣਗੇ, ਔਰ ਆਪਣੀ ਆਰਥਿਕਤਾ ਨੂੰ ਮਜ਼ਬੂਤ ਵੀ ਕਰਨਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਸਾਡੇ ਕਿਸਾਨਾਂ ਦੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਬਹੁਤ ਬਹੁਤ।
0: ਕਿਸਾਨ ਵੀਰੋ, ਇਹ ਸਨ ਜੈਵਿਕ ਖੇਤੀ ਮਾਹਿਰ ਅਗਾਂਹ ਵਧੂ ਕਿਸਾਨ ਸਤਿੰਦਰ ਸਿੰਘ। ਹੁਣ ਸਾਂਝਾ ਕਰਦੇ ਹਾਂ ਮੌਸਮ ਦਾ ਹਾਲ। ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਰਿਹਾ, ਰਾਤ ਨੂੰ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਰਹੇਗਾ। ਇਸੇ ਤਰ੍ਹਾਂ ਭਲਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਰਹੇਗਾ। ਆਉਣ ਵਾਲੇ 24 ਘੰਟਿਆਂ ਦੌਰਾਨ ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਖਰੀਦੋ ਫਰੋਖਤ ਕਰਦੇ ਸਮੇਂ ਆਨਲਾਈਨ ਜਾਂ ਬੈਂਕ ਧੋਖਾਧੜੀ ਤੋਂ ਬਚੋ ਆਪਣਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਏਟੀਐਮ ਦਾ ਕੋਡ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਕੁਝ ਪੈਸੇ ਬਚਾ ਲੈਣ ਦੇ ਚੱਕਰ ਵਿੱਚ ਫ੍ਰੀ ਦੇ ਲਾਲਚ ਵਿੱਚ ਪੈਸੇ ਜਿੱਤਣ ਜਾਂ ਕੈਸ਼ਬੈਕ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਦੀ ਕੋਈ ਵੀ ਅਹਿਮ ਜਾਣਕਾਰੀ ਜਾਂ ਓਟੀਪੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ ਕਿਸੇ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਇਹ ਤੁਹਾਡੀ ਆਨਲਾਈਨ ਠੱਗੀ ਜਾਂ ਬੈਂਕ ਫਰਾਡ ਦੀ ਵਜ੍ਹਾ ਬਣ ਸਕਦਾ ਹੈ ਅਣਜਾਣ ਵਿਅਕਤੀ ਜਾਂ ਅੰਤਰਰਾਸ਼ਟਰੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਫੋਨ ਕਾਲਸ ਨੂੰ ਇਗਨੋਰ ਕਰੋ ਇਹ ਤੁਹਾਡੇ ਅਕਾਊਂਟ ਹੈਕਿੰਗ ਦਾ ਕਾਰਨ ਹੋ ਸਕਦਾ ਹੈ ਕਿਸੇ ਵੀ ਪ੍ਰਕਾਰ ਦੀ ਸਾਈਬਰ ਧੋਖਾਧੜੀ ਦੀ ਸੂਚਨਾ ਲਈ ਰਾਸ਼ਟਰੀ ਹੈਲਪਲਾਈਨ ਨੰਬਰ 1-55-26-00 ਤੇ ਤੁਰੰਤ ਸੂਚਨਾ ਦਿਓ
3: FM ਬੈਂਡ 6.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਇਸ ਲਈ ਕਰੋ ਕੁਝ ਪਲ ਇੰਤਜ਼ਾਰ
4: ਨਮਸਕਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ

ਸ਼ਾਮ ਨੂੰ 7:02 'ਤੇ ਤੁਸੀਂ ਸੁਣੋਗੇ ਰੋਜ਼ਾਨਾ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ, ਅਤੇ ਸ਼ਾਮ ਨੂੰ 7:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ, ਫੋਨ ਇਨ ਰਿਕੁਐਸਟ ਪੰਜਾਬੀ ਅਤੇ ਹਿੰਦੀ ਵਿੱਚ। ਤੁਸੀਂ ਆਪਣੀ ਫਰਮਾਇਸ਼ ਇਸ ਪ੍ਰੋਗਰਾਮ ਵਿੱਚ ਭੇਜ ਸਕਦੇ ਹੋ, ਆਪਣੇ ਗੀਤਾਂ ਦੀ ਫਰਮਾਇਸ਼ ਸ਼ਾਮ ਸੁਹਾਨੀ ਪ੍ਰੋਗਰਾਮ ਰਾਹੀਂ। ਰਾਤ 8:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਮਾਲਵੇ ਦੀ। ਇਸ ਪ੍ਰੋਗਰਾਮ ਵਿੱਚ ਅੱਜ ਸੁਣਾਂਗੇ ਲਾਲ ਚੰਦ ਯਮਲਾ ਜੱਟ ਦੇ ਗੀਤ।

ਰਾਤ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ, ਤੇ ਰਾਤ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਗੀਤਾਂ ਦਾ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਫਰਮਾਇਸ਼ ਵਟਸਐਪ ਰਾਹੀਂ ਸਾਨੂੰ ਭੇਜ ਸਕਦੇ ਹੋ।

ਰਾਤ ਠੀਕ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਜਨੀਗੰਧਾ, ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਸਜਿਆ ਪ੍ਰੋਗਰਾਮ ਰਜਨੀਗੰਧਾ। ਅਤੇ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ। ਰਾਤ 11:10 'ਤੇ ਸਾਡੀ ਅੱਜ ਦੀ ਸਭਾ ਦੀ ਇੱਥੇ ਹੀ ਸਮਾਪਤੀ ਹੋਵੇਗੀ। ਆਓ ਹੁਣ ਸੁਣਦੇ ਹਾਂ ਗੀਤ ਏਕ ਭਾਰਤ ਸ਼੍ਰੇਸ਼ਟ ਭਾਰਤ।

ਐਫਐਮ ਬੈਂਡ 102 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:20 ਹੋ ਰਹੇ ਹਨ। ਹੁਣ ਤੁਸੀਂ ਸੁਣੋਗੇ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਇਸ ਲਈ ਕਰੋ ਕੁਝ ਪਲ ਇੰਤਜ਼ਾਰ।

0: मेरा एक जिद्दी गुआंढी है, पूरी कॉलोनी ने सोलर पैनल लगा लेने, पर ओमन ननु तैयार ही नहीं सी कि सचमुच बिल जीरो आ सकता है। मैं क्या पुत्र, नाम ही है पीएम सूर्य घर मुफ्त बिजली योजना। फिर एक एक करके सब का बिजली बिल जीरो आन लगा, फिर बोलिया हुण लगा ही दिना हां। पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
1: हर घर सूर्य घर।
2: नमस्कार, ये आकाशवाणी है। हुण तुसी चंचल शर्मा तों प्रतिशक खबरां सुनो। पहला इस बुलेटिन दीआं खास खबरां। सर्वोच्च अदालत ने मरदमशुमारी 2027 तहत जाति गणना करवाउण दे केंद्र दे फैसले नूं चुनौती देण वाली पटीशन नूं खारिज कीता। पंजाब दे राज्यपाल ते चंडीगढ़ दे प्रशासक गुलाब चंद कटारिया वल्लों प्रधानमंत्री नरेंद्र मोदी दी अपील दा समर्थन करदिआं ऊर्जा संभाल ते वातावरण सुरक्षा बारे इक प्रेरणादायी पहल दी शुरुआत। पंजाब विच दो रोजा व्यापक पनीर सैंपलिंग मुहिम दा आयोजन। सेहत मंत्री बलबीर सिंह ने कहा नियमां दी उल्लंघना करन वाले किसी भी खुराक कारोबारी आपरेटर खिलाफ सख्त कानूनी कार्रवाई की जाएगी। पंजाब पुलिस ने अज अमृतसर ते फिरोजपुर विच तीन वखो वख कार्रवाइयां दौरान एक पिस्तौल, 14 किलोग्राम हैरोइन ते 12 किलोग्राम नशीला पदार्थ बरामद किया। पंजाब ते हरियाणा च अत दी गर्मी दी मार हेठ वध तों वध तापमान 40 तों 47 डिग्री सैलसीयस होया। मौसम विभाग वल्लों ऑरेंज अलर्ट जारी। अते आईपीएल क्रिकेट विच अज कोलकाता नाइट राइडर्स दा मुकाबला कोलकाता च शामी 7:30 बजे मुंबई इंडियंस नाल। ते हुण खबरां विस्थार नाल। सर्वोच्च अदालत ने मरदमशुमारी 2027 तहत जाति गणना ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹੈ ਕਿ ਇਹ ਮੁੱਦਾ ਸਰਕਾਰ ਦੇ ਨੀਤੀਗਤ ਅਧਿਕਾਰ ਖੇਤਰ ਚ ਆਉਂਦਾ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹੈ ਕਿ ਪਛੜੇ ਵਰਗਾਂ ਦੀ ਭਲਾਈ ਬਾਰੇ ਉਪਾਅ ਤਿਆਰ ਕਰਨ ਲਈ ਸਰਕਾਰ ਨੂੰ ਉਨ੍ਹਾਂ ਦੀ ਗਿਣਤੀ ਜਾਣਨਾ ਜ਼ਰੂਰੀ ਹੈ। ਬੈਂਚ ਨੇ ਕਿਹੈ ਕਿ ਅਜਿਹਾ ਡੇਟਾ ਇਕੱਠਾ ਕਰਨ ਵਿਚ ਕੋਈ ਬੁਰਾਈ ਨਹੀਂ ਹੈ ਤੇ ਇਸ ਮਾਮਲੇ ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਊਰਜਾ ਸੰਭਾਲ ਤੇ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਚ ਇਕ ਪ੍ਰੇਰਣਾਦਾਈ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਰਾਜਪਾਲ ਨੇ ਆਪਣੇ ਸਰਕਾਰੀ ਰੁਝੇਵਿਆਂ ਲਈ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਵਰਤੋਂ ਕੀਤੇ ਬਿਨਾਂ ਪਬਲਿਕ ਤੇ ਬਦਲਵੇਂ ਟਰਾਂਸਪੋਰਟ ਸਾਧਨਾਂ ਨੂੰ ਵਰਤ ਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ। ਅੱਜ ਸਵੇਰੇ ਰਾਜਪਾਲ ਆਪਣੇ ਸਟਾਫ ਸਮੇਤ ਇਲੈਕਟ੍ਰੀਕਲ ਬੱਸ ਦੇ ਜ਼ਰੀਏ ਚੰਡੀਗੜ੍ਹ ਸਥਿਤ ਬਲਟਾਣਾ ਚ ਰੇਲਵੇ ਅੰਡਰ ਬ੍ਰਿਜ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਚ ਪਹੁੰਚੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਕੱਤਰੇਤ ਤੱਕ ਛੋਟੇ ਇਲੈਕਟ੍ਰੀਕਲ ਵਾਹਨ ਚ ਗਏ। ਇਸ ਦੌਰਾਨ ਉਨ੍ਹਾਂ ਨੇ ਵਾਤਾਵਰਣ ਅਨੁਕੂਲ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਵੀ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਕੁਦਰਤੀ ਵਸੀਲਿਆਂ ਦੀ ਸੰਭਾਲ ਮੌਜੂਦਾ ਸਮੇਂ ਦੀ ਜ਼ਰੂਰਤ ਹੈ ਅਤੇ ਹਰੇਕ ਨਾਗਰਿਕ ਨੂੰ ਇਸ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
3: ਦੇਖੋ, ਮੇਰਾ ਇਹ ਹੈ ਕਿ ਪਹਿਲੇ ਕੋਈ ਵੀ ਸ਼ੁਰੂਆਤ ਕਰਨਾ ਚਾਹਤੇ ਹੈ ਤੋ ਜੋ ਹਾਈਏਸਟ ਪੋਸਟ ਪਰ ਹੈ ਉਨ ਲੋਗੋਂ ਕੀ ਇਸਕੀ ਪਾਲਣਾ ਕਰਨੀ ਚਾਹੀਏ, ਤਾਂ ਕਿ ਨੀਚੇ ਜਨਤਾ ਕੋ ਕਹਿਣੇ ਮੈਂ ਇੱਕ ਤੋ ਹਮਾਰਾ ਕਹਿਣੇ ਕਾ ਵੀ ਜੋ ਹੈ ਨਾ ਮੋਰਲੀ ਦਮ ਹੋਤਾ ਹੈ, ਦੂਸਰਾ ਲੋਗੋਂ ਕੋ ਉਸਕੀ ਪਾਲਣਾ ਕਰਾਨਾ ਵੀ ਆਸਾਨ ਰਹਿਤਾ ਹੈ। ਤੋ ਹਮਨੇ ਸ਼ੁਰੂਆਤ ਹਮਾਰੇ ਯੂਟੀ ਸੇ ਕੀ ਹੈ, ਅਗਲੀ ਵਾਰ ਹਮ ਸਕੂਲ ਔਰ ਕਾਲਜੇਸ ਕੇ ਬੱਚੋਂ ਸੇ ਕਹੇਂਗੇ ਕਿ ਹਰ ਬੁੱਧਵਾਰ ਕੇ ਦਿਨ ਸਾਈਕਲ ਸੇ ਜਾਏ, ਪੈਦਲ ਜਾਏ ਯਾ ਸਰਕਾਰੀ ਜੋ ਸਾਧਨ ਹੈ ਉਨਕਾ ਉਪਯੋਗ ਕਰੇ। ਤੋ ਮੈਂ ਸੋਚਤਾ ਹੂੰ ਯਹਾਂ ਹਜ਼ਾਰੋਂ ਬੱਚੇ ਹੈਂ, ਅਗਰ ਇੱਕ ਇੱਕ ਬੱਚਾ ਜੋ ਹੈ ਨਾ ਮਹੀਨੇ ਭਰ ਮੇ ਇੱਕ ਇੱਕ ਲੀਟਰ ਵੀ ਅਗਰ ਡੀਜ਼ਲ ਔਰ ਪੈਟਰੋਲ ਬਚਾ ਦੇਗਾ ਤੋ ਕਿਤਨੇ ਜੋ ਹੈ ਇੱਕ ਤਰ੍ਹਾਂ ਸੇ ਬਚਾਏਂਗੇ।
2: ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲੋਂ ਨਾਲ ਆਮ ਲੋਕਾਂ ਨੂੰ ਵੀ ਪਬਲਿਕ ਟਰਾਂਸਪੋਰਟ, ਇਲੈਕਟ੍ਰੀਕਲ ਵਾਹਨਾਂ, ਸਾਈਕਲਾਂ ਤੇ ਟਰਾਂਸਪੋਰਟ ਦੇ ਹੋਰਨਾਂ ਬਦਲਵੇਂ ਸਾਧਨਾਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ। ਸੁਰੱਖਿਅਤ ਅਤੇ ਮਿਆਰੀ ਭੋਜਨ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰੰਤਰ ਉਪਰਾਲਿਆਂ ਤਹਿਤ ਪੰਜਾਬ ਦੇ ਖੁਰਾਕ ਤੇ ਦਵਾ ਪ੍ਰਬੰਧਨ ਵਿਭਾਗ ਨੇ ਸੂਬੇ ਭਰ ਵਿਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਵਿਭਾਗ ਦੇ ਕਮਿਸ਼ਨਰ ਕਮਲਪ੍ਰੀਤ ਬਰਾੜ ਦੀ ਨਿਗਰਾਨੀ ਹੇਠ ਚਲਾਈ ਇਸ ਮੁਹਿੰਮ ਤਹਿਤ ਡੇਅਰੀ ਸਪਲਾਈ ਚੇਨ ਦੇ ਵੱਖ ਵੱਖ ਪਹਿਲੂਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਿਹਤ ਮੰਤਰੀ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਸੂਬੇ ਭਰ ਵਿਚ ਸਥਾਨਕ ਡੇਅਰੀਆਂ ਦੀ ਜਾਂਚ ਕੀਤੀ ਗਈ, ਜਿਸ ਦੇ ਚਲਦਿਆਂ ਸ਼ਹਿਰ ਉਤੇ ਪੇਂਡੂ ਖੇਤਰਾਂ ਚ ਡੇਅਰੀਆਂ, ਪ੍ਰੋਸੈਸਿੰਗ ਇਕਾਈਆਂ ਅਤੇ ਪਰਚੂਨ ਦੁਕਾਨਾਂ ਤੋਂ ਪਨੀਰ ਦੇ 211 ਸੈਂਪਲ ਲਏ ਗਏ। ਲਏ ਗਏ ਸੈਂਪਲਾਂ ਨੂੰ ਕਿਸੇ ਵੀ ਕਿਸਮ ਦੀ ਮਿਲਾਵਟ ਅਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਸਬੰਧੀ ਜਾਂਚ ਵਾਸਤੇ ਮਾਨਤਾ ਪ੍ਰਾਪਤ ਰਾਜ ਖੁਰਾਕ ਲੈਬੋਰਟਰੀ ਚ ਭੇਜਿਆ ਗਿਆ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਆਪਰੇਟਰ FPO ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਸਬੰਧਤ ਅਧਿਕਾਰੀਆਂ ਨੂੰ ਭੋਜਨ ਵਿਚ ਮਿਲਾਵਟ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਕਰਕੇ ਇਸ ਮਿਸ਼ਨ ਵਿਚ ਸਾਥ ਦੇਣ ਦੀ ਅਪੀਲ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਤਿੰਨ ਵੱਖੋ ਵੱਖ ਕਾਰਵਾਈਆਂ ਚ ਇਕ ਪਿਸਤੌਲ 14 ਕਿਲੋਗਰਾਮ ਹੈਰੋਇਨ 12 ਕਿਲੋਗਰਾਮ ICE ਇਕ ਹੋਰ ਕਿਸਮ ਦਾ ਨਸ਼ੀਲਾ ਪਦਾਰਥ ਬਰਾਮਦ ਕੀਤੈ। ਪੁਲਿਸ ਨੇ ਦੁਬਈ ਸਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਕੌਮਾਂਤਰੀ ਮੋਡਿਊਲ ਦਾ ਪਰਦਾਫਾਸ਼ ਕੀਤੈ ਜੋ ਆਬੂਧਾਬੀ ਤੋਂ ਸਰਹੱਦੀ ਸੂਬੇ ਪੰਜਾਬ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰ ਰਿਹਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ 10 ਕਿਲੋਗਰਾਮ ICE ਅਤੇ 4 ਕਿਲੋਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੈ। ਦੋ ਹੋਰ ਖੁਫੀਆ ਸੂ ਆਧਾਰਿਤ ਕਾਰਵਾਈਆਂ 'ਚ ਫਿਰੋਜ਼ਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਫਿਰੋਜ਼ਪੁਰ ਦੇ ਤਿੰਨ ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋ 125 ਗ੍ਰਾਮ ਹੈਰੋਇਨ, 2 ਕਿਲੋਗ੍ਰਾਮ ICE ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ। ਮਾਮਲੇ ਦੀ ਅਖੀਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ ਕੇਡੀ ਚੌਧਰੀ ਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਨਿਯਮਾਂ ਖਿਲਾਫ਼ ਇਕ ਨਿੱਜੀ ਹਾਊਸਿੰਗ ਕਲੋਨੀ 'ਚ 66 KV ਸਬਸਟੇਸ਼ਨ ਸਥਾਪਿਤ ਕਰਨ ਲਈ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤੈ। ਲੁਧਿਆਣਾ ਦੇ ਕਲੋਨੀਆਂ ਕੱਟ ਕੇ ਦੇਣ ਵਾਲੇ ਅਮਿਤ ਗਰਗ, ਜਿਸ ਨਾਲ ਦੋਵਾਂ ਅਧਿਕਾਰੀਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲੀ ਭੁਗਤ ਕੀਤੀ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਐ। ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ 66 KV 'ਚ ਸਬਸਟੇਸ਼ਨ ਬਸੰਤ ਐਵੇਨਿਊ ਦੀ ਸਥਾਪਨਾ ਸਬੰਧੀ ਕਮੀਆਂ ਤੇ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਸ੍ਰੀ ਚੌਧਰੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਦੋਵੇਂ ਸੂਬੇ ਅੱਤ ਦੀ ਗਰਮੀ ਦੀ ਮਾਰ ਹੇਠ ਨੇ। ਦੋਵਾਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦਰਮਿਆਨ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਖੇਤਰ ਲਈ ਔਰੇਂਜ ਅਲਰਟ ਜਾਰੀ ਕਰ ਦਿੱਤੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦੀ ਮਾਰ ਹੇਠ ਹੈ। ਪੇਸ਼ ਹੈ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
4: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਅੱਜ ਪੰਜਾਬ ਵਿੱਚ ਬਠਿੰਡਾ 46.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਚੰਡੀਗੜ੍ਹ ਵਿੱਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
2: ਉਧਰ ਗਰਮੀਆਂ ਦੇ ਮੌਸਮ ਦੌਰਾਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ 8 ਜੋੜੀ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ। ਉੱਤਰੀ ਰੇਲਵੇ ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਸਾਫਰਾਂ ਕੋਲ ਸੀਟਾਂ ਦੀ ਪੁਸ਼ਟੀ ਤੇ ਸਫ਼ਰ ਨੂੰ ਆਸਾਨ ਤੇ ਸੁਵਿਧਾਜਨਕ ਬਣਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਜੋੜੀ ਰੇਲ ਗੱਡੀਆਂ ਵਿੱਚ ਅੰਮ੍ਰਿਤਸਰ, ਕਟਿਹਾਰ, ਨਵੀਂ ਦਿੱਲੀ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਅੰਮ੍ਰਿਤਸਰ ਬਰੌਨੀ, ਕੈਂਟ ਝਾਂਜਰਪੁਰ, ਫਿਰੋਜ਼ਪੁਰ, ਕੈਂਟ ਪਟਨਾ ਅਤੇ ਅੰਮ੍ਰਿਤਸਰ ਜੈਨਗਰ ਸ਼ਾਮਲ ਨੇ। ਅੱਜ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਣ ਪ੍ਰਣਾਲੀ ਦੇ ਸੰਤੁਲਨ ਨੂੰ ਬਣਾਈ ਰੱਖਣ 'ਚ ਮਧੂਮੱਖੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ। ਇਸ ਬਾਰੇ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਤੋਂ ਸਹਿਯੋਗੀ ਨਿਦੇਸ਼ਕ ਡਾਕਟਰ ਮਨਿੰਦਰ ਸਿੰਘ ਨੇ ਦੱਸਿਆ।
5: ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਮਧੂਮੱਖੀਆਂ ਰਸ ਚੂਸ ਲੈਂਦੀਆਂ ਨੇ ਫਲਾਂ ਦੇ, ਫੁੱਲਾਂ ਤੋਂ, ਤੇ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈ। ਪਰ ਇਸ ਤੋਂ ਉਲਟ ਮਧੂਮੱਖੀਆਂ ਦੀ ਇੱਕ ਅਹਿਮ ਭੂਮਿਕਾ ਹੈ ਜਿਸ ਨੂੰ ਪਰ ਪਰਾਗਣ ਕਹਿੰਦੇ ਹਾਂ, ਜਿਹਦੇ ਨਾਲ ਇੱਕ ਤਾਂ ਬੀਜ ਦੀ ਕੁਆਲਿਟੀ ਵਧੀਆ ਬਣਦੀ ਹੈ ਤੇ ਉਲਟਾ ਝਾੜ ਵੀ ਵੱਧ ਆਉਂਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਪਦਾਰਥ ਦਿੰਦੀਆਂ ਹਨ, ਮਿਸਾਲ ਦੇ ਤੌਰ ਤੇ ਸ਼ਹਿਦ, ਮਧੂਮੱਖੀਆਂ ਤੋਂ ਮਿਲਣ ਵਾਲਾ ਮੋਮ ਜੋ ਕਿ ਮੋਮਬੱਤੀਆਂ ਦੇ ਵਿੱਚ ਕੰਮ ਆਉਂਦਾ ਹੈ, ਜਿਹੜਾ ਕਿ ਪੋਲਿਸ਼ਾਂ ਵਿੱਚ ਕੰਮ ਆਉਂਦਾ ਹੈ, ਮਧੂ ਗੂੰਦ ਪ੍ਰਪੋਲਿਸ ਕਹਿੰਦੇ ਹਾਂ, ਰਾਇਲ ਜੈਲੀ ਪਦਾਰਥ ਹੁੰਦਾ ਜੋ ਰਾਣੀ ਦੀ ਖੁਰਾਕ ਹੁੰਦਾ ਹੈ, ਉਹਦੀਆਂ ਦਵਾਈਆਂ ਬਣਦੀਆਂ ਨੇ। ਮਧੂਮੱਖੀ ਦਾ ਜ਼ਹਿਰ ਵੀ ਡੰਗੇ ਦੇ ਕੰਮ ਆਉਂਦਾ ਹੈ ਜੋ ਕਿ ਸਾਡੇ ਵਾਸਤੇ ਬਹੁਤ ਲਾਹੇਵੰਦ ਨੇ।
2: ਇਸ ਦੌਰਾਨ ਮਧੂਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਜ਼ਿਲ੍ਹਾ ਮੋਹਾਲੀ ਦੇ ਕਿਸਾਨ ਹਰਜਿੰਦਰ ਸਿੰਘ ਸ਼ੇਰਗਿੱਲ ਦਾ ਆਖਣਾ।
6: ਮੈਂ 1980 ਤੋਂ ਮਧੂਮੱਖੀ ਪਾਲਣ ਦਾ ਜਿਹੜਾ ਧੰਦਾ ਇਹ ਕਰ ਰਿਹਾ ਹੈ, ਬਹੁਤ ਵਧੀਆ ਧੰਦਾ ਹੈ, ਚੰਗਾ ਪੈਸਾ ਕਮਾ ਸਕਦਾ। ਬਾਕੀ ਸਰਕਾਰ ਦੀਆਂ ਇਹਦੇ 'ਚ ਕਾਫੀ ਜ਼ਿਆਦਾ ਸਕੀਮਾਂ ਹੈਗੀਆਂ, ਸਬਸਿਡੀ ਹੈਗੀ ਹੈ, 50% ਸਰਕਾਰ ਦੇ ਰਹੀ ਹੈ। ਸੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਬਈ ਇਹ ਧੰਦੇ 'ਚ ਫਾਇਦਾ ਉਠਾਉਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ।
2: ਆਈਪੀਐਲ ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਤੇ ਵਾਤਾਵਰਣ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਤੇ ਫਿਰੋਜ਼ਪੁਰ 'ਚ ਤਿੰਨ ਵੱਖੋ ਵੱਖ ਕਾਰਵਾਈਆਂ ਦੌਰਾਨ ਇੱਕ ਪਿਸਤੌਲ, 14 ਕਿਲੋ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ।
7: FM ਬੈਂਡ 6.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਵਿਪ ਗਿਓਰ ਦਾ, ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਪ ਗਿਓਰ ਦਾ ਤੁਸੀਂ ਆਨੰਦ ਮਾਣੋਗੇ। ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਸੋਹਣੇ ਜਿਹੇ ਸੰਦੇਸ਼ ਦੇ ਨਾਲ। ਕੀਮਤ ਦੋਸਤੋ, ਕੀਮਤ ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਹਾਂ ਵੈਲਿਊ, ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਨੂੰ ਸਮਝ ਸਕੇ, ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਨੂੰ ਸਮਝ ਸਕੇ, ਕਿਉਂਕਿ ਤੱਕੜੀ ਸਿਰਫ ਭਾਰ ਤੋਲ ਸਕਦੀ ਹੈ, ਕਿਸੇ ਚੀਜ਼ ਦੀ ਕੀਮਤ ਨਹੀਂ ਦੱਸ ਸਕਦੀ।

ਸਮਝ ਗਏ ਹੋਗੇ ਕਿ ਜੋ ਇੱਕ ਤਕੜੀ ਹੈ ਸਿਰਫ ਇੱਕ ਭਾਰ ਹੀ ਤੋਲ ਸਕਦੀ ਹੈ, ਤੁਹਾਡੀ ਵੈਲਿਊ ਇੱਕ ਸਿਆਣਾ ਬੰਦਾ ਹੀ ਸਮਝ ਸਕਦਾ ਹੈ। ਆਓ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਇੱਕ ਗੀਤ, ਇਸ ਗੀਤ ਦਾ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ।

0: ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਹੱਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐਂ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਬੀਬ ਕਿਓਰ, ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਬੀਬ ਕਿਓਰ ਦਾ ਆਨੰਦ ਮਾਣ ਰਹੇ ਹੋ। ਦੋਸਤੋ, ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਵਿਸ਼ਵ ਮਧੂ ਮੱਖੀ ਦਿਵਸ 2026 ਮਨਾਇਆ ਜਾ ਰਿਹਾ ਹੈ। ਵਿਸ਼ਵ ਮਧੂ ਮੱਖੀ ਦਿਵਸ ਹਰ ਸਾਲ 20 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾ ਕੇ ਅਸੀਂ ਲੋਕਾਂ ਅਤੇ ਗ੍ਰਹਿ ਨੂੰ ਸਿਹਤਮੰਦ ਰੱਖਣ ਵਿੱਚ ਮਧੂ ਮੱਖੀਆਂ ਅਤੇ ਹੋਰ ਪਰਾਗਕ ਤੱਤਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਅੱਜ ਉਹਨਾਂ ਨੂੰ ਦਰਪੇਸ਼ ਕਈ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਾਂ। ਦੋਸਤੋ, ਇਹ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਵਿਸ਼ਵ ਮਧੂਮੱਖੀ ਦਿਵਸ 2026 ਦਾ ਥੀਮ ਹੈ ਲੋਕਾਂ ਅਤੇ ਗ੍ਰਹਿ ਲਈ ਮਧੂਮੱਖੀਆਂ ਇਕੱਠੇ, ਇੱਕ ਸਾਂਝੇਦਾਰੀ ਜੋ ਸਾਨੂੰ ਸਾਰਿਆਂ ਨੂੰ ਕਾਇਮ ਰੱਖਦੀ ਹੈ। ਇਸ ਥੀਮ ਦੇ ਤਹਿਤ ਵਿਸ਼ਵ ਮਧੂਮੱਖੀ ਦਿਵਸ 2026 ਮਨੁੱਖਾਂ ਅਤੇ ਮਧੂਮੱਖੀਆਂ ਵਿਚਕਾਰ ਲੰਬੇ ਸਮੇਂ ਤੱਕ ਚੱਲਣ ਵਾਲੀ ਸਾਂਝੇਦਾਰੀ ਨੂੰ ਉਜਾਗਰ ਕਰਦਾ ਹੈ ਅਤੇ ਇਸ ਦਾ ਜਸ਼ਨ ਮਨਾਉਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਧੂਮੱਖੀਆਂ ਅਤੇ ਲੋਕਾਂ ਦਾ ਇੱਕ ਨੇੜਲਾ ਅਤੇ ਵਿਕਸਿਤ ਸੰਬੰਧ ਰਿਹਾ ਹੈ ਜਿਸਦਾ ਆਕਾਰ ਦੁਨੀਆ ਭਰ ਦੇ ਭਾਈਚਾਰਿਆਂ ਦੁਆਰਾ ਭੋਜਨ ਅਤੇ ਰੋਜ਼ੀ ਰੋਟੀ ਲਈ ਮਧੂਮੱਖੀਆਂ ਅਤੇ ਹੋਰ ਪ੍ਰਾਗਕਾਂ 'ਤੇ ਨਿਰਭਰ ਕਰਨ ਦੇ ਤਰੀਕਿਆਂ ਦੁਆਰਾ ਦਿੱਤਾ ਗਿਆ ਹੈ। ਮਧੂਮੱਖੀਆਂ ਅਕਸਰ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੀਆਂ ਹਨ। ਆਓ ਇਸ ਦਿਨ ਨੂੰ ਇਕੱਠੇ ਮਨਾਈਏ, ਇਸ ਗੱਲ ਨੂੰ ਫੈਲਾਉਣ ਵਿੱਚ ਮਦਦ ਕਰੀਏ। ਵਿਸ਼ਵ ਮਧੂਮੱਖੀ ਦਿਵਸ ਦੇ ਬਾਰੇ ਹੋਰ ਜਾਣਕਾਰੀ ਤੁਹਾਨੂੰ ਪ੍ਰਦਾਨ ਕਰਦੇ ਹਾਂ ਇਸ ਗੀਤ ਤੋਂ ਬਾਅਦ।

0: ਹਰਨੀਤ ਅਲਮਾਰੀ ਚੋ ਬੈਗ ਲੈ ਆਈ ਮੇਰਾ ਧੀਏ।
1: ਪਾਪਾ ਜੀ ਕਿਹੜਾ, ਕਾਲੇ ਰੰਗ ਦਾ ਜਾਂ ਖਾਕੀ ਵਾਲਾ?
0: ਪੁੱਤ ਖਾਕੀ ਰੰਗ ਵਾਲਾ।
1: ਪਾਪਾ ਜੀ ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
0: ਧੀਏ ਆਹਾ ਬੈਗ ਜੂਟ ਦਾ ਬਣਿਆ ਹੋਇਆ ਹੈ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ, ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
1: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਰੱਖਾਂਗੇ।
0: ਬਿਲਕੁਲ ਸਹੀ ਧੀਏ, ਜੇ ਵਾਤਾਵਰਣ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
2: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਵਿਬਗਿਓਰ ਦਾ। ਦੋਸਤੋ, ਵਿਬਗਿਓਰ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਵਿਸ਼ਵ ਮਧੂਮੱਖੀ ਦਿਵਸ ਬਾਰੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਵਿਸ਼ਵ ਮਧੂਮੱਖੀ ਦਿਵਸ ਅਸੀਂ 2018 ਤੋਂ ਇਸ ਦਿਨ ਨੂੰ ਹਰ ਸਾਲ ਮਨਾ ਰਹੇ ਹਾਂ। ਐਪੀਮੋਂਡੀਆ ਦੇ ਸਮਰਥਨ ਨਾਲ ਸਲੋਵੇਨੀਆ ਸਰਕਾਰ ਦੇ ਯਤਨਾਂ ਦਾ ਧੰਨਵਾਦ, ਜਿਸ ਕਾਰਨ ਅਸੀਂ ਸੰਯੁਕਤ ਰਾਸ਼ਟਰ ਮਹਾਂਸਭਾ ਨੇ 20 ਮਈ ਵਿਸ਼ਵ ਮਧੂਮੱਖੀ ਦਿਵਸ ਵਜੋਂ ਘੋਸ਼ਿਤ ਕੀਤਾ। ਇਸ ਦਿਵਸ ਨੂੰ ਮਨਾਉਣ ਦੀ ਤਾਰੀਖ ਇਸ ਲਈ ਚੁਣੀ ਗਈ ਕਿਉਂਕਿ ਇਹ ਉਹ ਦਿਨ ਸੀ ਜਦੋਂ ਆਧੁਨਿਕ ਮਧੂਮੱਖੀ ਪਾਲਣ ਦੇ ਮੋਢੀ ਐਂਟੋਨ ਜਾਨਸਾ ਦਾ ਜਨਮ ਹੋਇਆ ਸੀ। ਐਂਟੋਨ ਜਾਨਸਾ ਸਲੋਵਾਨੀਆ ਵਿੱਚ ਮਧੂਮੱਖੀ ਪਾਲਕਾਂ ਦੇ ਇੱਕ ਪਰਿਵਾਰ ਤੋਂ ਆਈ ਸੀ, ਜਿੱਥੇ ਮਧੂਮੱਖੀ ਪਾਲਣ ਇੱਕ ਮਹੱਤਵਪੂਰਨ ਖੇਤੀਬਾੜੀ ਗਤੀਵਿਧੀ ਸੀ ਜਿਸ ਨੇ ਲੰਬੇ ਸਮੇਂ ਤੱਕ ਚੱਲ ਰਹੀ ਪਰੰਪਰਾ ਨੂੰ ਅੱਗੇ ਨਿਭਾਇਆ। ਅੱਜ ਮਧੂਮੱਖੀ ਜਾਂ ਪਰਾਗਿਤ ਕਰਨ ਵਾਲੇ ਅਤੇ ਹੋਰ ਬਹੁਤ ਸਾਰੇ ਕੀੜੇ ਮਕੌੜਿਆਂ ਦੀ ਬਹੁਤਾਤ ਘੱਟ ਰਹੀ ਹੈ। ਇਹ ਦਿਨ ਸਾਡੇ ਸਾਰਿਆਂ ਲਈ, ਭਾਵੇਂ ਅਸੀਂ ਸਰਕਾਰਾਂ, ਸੰਗਠਨਾਂ ਜਾਂ ਸਿਵਲ ਸੁਸਾਇਟੀਆਂ ਲਈ ਕੰਮ ਕਰਦੇ ਹਾਂ ਜਾਂ ਚਿੰਤਤ ਨਾਗਰਿਕ ਹਾਂ, ਉਹਨਾਂ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਾਂ ਜੋ ਪਰਾਗਿਤ ਕਰਨ ਵਾਲੇ ਆ ਅਤੇ ਉਹਨਾਂ ਦੇ ਨਿਵਾਸ ਸਥਾਨਾਂ 'ਤੇ ਰੱਖਿਆ ਅਤੇ ਵਾਧਾ ਕਰਨ। ਦੋਸਤੋ, ਇੱਕ ਭਾਈਵਾਲੀ ਜੋ ਸਾਨੂੰ ਸਾਰਿਆਂ ਨੂੰ ਕਾਇਮ ਰੱਖਦੀ ਹੈ। ਹਜ਼ਾਰਾਂ ਸਾਲਾਂ ਤੋਂ ਮਧੂਮੱਖੀਆਂ ਅਤੇ ਲੋਕਾਂ ਦਾ ਇੱਕ ਨਜ਼ਦੀਕੀ ਅਤੇ ਵਿਕਸਿਤ ਹੋ ਰਿਹਾ ਸੰਬੰਧ ਰਿਹਾ ਹੈ, ਜਿਸਦਾ ਆਕਾਰ ਦੁਨੀਆ ਭਰ ਦੇ ਭਾਈਚਾਰਿਆਂ ਦੇ ਭੋਜਨ ਅਤੇ ਰੋਜ਼ੀ

ਰੋਟੀ ਲਈ ਮਧੂਮੱਖੀਆਂ ਤੇ ਨਿਰਭਰ ਕਰਨ ਦੇ ਤਰੀਕਿਆਂ ਦੁਆਰਾ ਦਿੱਤਾ ਗਿਆ ਹੈ। ਮਧੂਮੱਖੀਆਂ ਅਕਸਰ ਉਹਨਾਂ ਦੀ ਸੱਭਿਆਚਾਰਕ ਪਛਾਣ ਦਾ ਹਿੱਸਾ ਬਣ ਜਾਂਦੀਆਂ ਹਨ। ਸ਼ਹਿਦ ਦੇ ਸ਼ਿਕਾਰ ਤੋਂ ਲੈ ਕੇ ਮਧੂਮੱਖੀਆਂ ਪਾਲਣ ਦੀਆਂ ਕਈ ਕਿਸਮਾਂ ਦੀਆਂ ਪ੍ਰਣਾਲੀਆਂ ਤੱਕ ਇਹ ਰਿਸ਼ਤਾ ਲਗਾਤਾਰ ਵੱਖ-ਵੱਖ ਵਾਤਾਵਰਣਾਂ, ਟੈਕਨੋਲੋਜੀਆਂ ਅਤੇ ਸਮਾਜਿਕ ਸੱਭਿਆਚਾਰਕ ਜ਼ਰੂਰਤਾਂ ਦੇ ਅਨੁਕੂਲ ਰਿਹਾ ਹੈ। ਵਿਸ਼ਵ ਮਧੂਮੱਖੀ ਦਿਵਸ 2026 ਇਸ ਗੱਲ 'ਤੇ ਕੇਂਦ੍ਰਿਤ ਕਰਦਾ ਹੈ ਕਿ ਕਿਵੇਂ ਮਨੁੱਖ ਅਤੇ ਮਧੂਮੱਖੀਆਂ ਲੋਕਾਂ ਅਤੇ ਵਾਤਾਵਰਣ ਨੂੰ ਪੋਸ਼ਣ ਅਤੇ ਕਾਇਮ ਰੱਖਣ ਲਈ ਇਕੱਠੇ ਕੰਮ ਕਰ ਰਹੇ ਹਨ। ਇਹ ਹਜ਼ਾਰਾਂ ਸਾਲਾਂ ਤੋਂ ਵਿਭਿੰਨ ਸੱਭਿਆਚਾਰਾਂ ਅਤੇ ਲੈਂਡਸਕੇਪਾਂ ਵਿੱਚ ਮਧੂਮੱਖੀ ਪਾਲਣ ਦੇ ਵਿਕਾਸ ਨੂੰ ਉਜਾਗਰ ਕਰਦਾ ਹੈ, ਜਦੋਂ ਕਿ ਮਧੂਮੱਖੀ ਉਤਪਾਦਨ ਅਤੇ ਸਿਹਤ ਨੂੰ ਬਿਹਤਰ ਬਣਾਉਣ ਵਾਲੇ ਨਵੀਨਤਾਕਾਰੀ ਪਹੁੰਚਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਔਰਤਾਂ ਅਤੇ ਨੌਜਵਾਨਾਂ ਸਮੇਤ ਮਧੂਮੱਖੀ ਪਾਲਕਾਂ ਦੀ ਰੋਜ਼ੀ ਰੋਟੀ ਦਾ ਸਮਰਥਨ ਕਰੇਗਾ। ਇਸ ਗੱਲ 'ਤੇ ਵੀ ਦੋਸਤੋ ਜ਼ੋਰ ਦਿੱਤਾ ਗਿਆ ਹੈ ਕਿ ਕਿਵੇਂ ਰਵਾਇਤੀ ਗਿਆਨ ਅਤੇ ਆਧੁਨਿਕ ਤਕਨੋਲੋਜੀਆਂ ਦੋਵੇਂ ਟਿਕਾਊ ਮਧੂਮੱਖੀਆਂ ਪਾਲਣ ਵਿੱਚ ਯੋਗਦਾਨ ਪਾ ਰਹੀਆਂ ਹਨ ਅਤੇ ਕਿਵੇਂ ਭਾਈਵਾਲੀ ਅਤੇ ਸਮਾਵੇਸ਼ੀ ਪਹੁੰਚ ਪਰਾਗਿਤ ਕਰਨ ਵਾਲਿਆਂ ਅਤੇ ਲੋਕਾਂ ਦੋਵਾਂ ਲਈ ਇੱਕ ਟਿਕਾਊ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰ ਰਹੇ ਹਨ। ਕਿ ਜਦੋਂ ਕਿ ਖੇਤੀਬਾੜੀ ਪ੍ਰਣਾਲੀ ਦੇ ਪਰਿਵਰਤਨ ਨੂੰ ਅੱਗੇ ਵਧਾਉਂਦੇ ਹੋਏ ਇਹ ਥੀਮ ਅੰਤਰਰਾਸ਼ਟਰੀ ਰਿਜ਼ਲੈਂਡ ਅਤੇ ਪੈਸਟੋਰਲਿਸਟ ਸਾਲ 2026 ਅਤੇ ਅੰਤਰਰਾਸ਼ਟਰੀ ਮਹਿਲਾ ਕਿਸਾਨ ਸਾਲ 2026 ਨਾਲ ਨੇੜਿਓਂ ਮੇਲ ਖਾਂਦਾ ਹੈ, ਜੋ ਪੇਂਡੂ ਅਤੇ ਪੈਸਟੋਰਲ ਰੋਜ਼ੀ ਰੋਟੀ ਵਿੱਚ ਮਧੂਮੱਖੀ ਪਾਲਣ ਦੀ ਭੂਮਿਕਾ ਅਤੇ ਔਰਤਾਂ ਦੇ ਸਸ਼ਕਤੀਕਰਨ ਵਿੱਚ ਇਸ ਦੇ ਯੋਗਦਾਨ 'ਤੇ ਵਿਚਾਰ ਕਰਨ ਦੀ ਕੀਮਤ ਮੌਕਾ ਪ੍ਰਦਾਨ ਕਰਦਾ ਹੈ। ਆਓ ਸੁਣਦੇ ਹਾਂ ਇਸ ਵਿਚਾਲੇ ਇੱਕ ਗੀਤ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਦੋਸਤੋ, ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਬੀਬਕਿਓਰ ਦੇ ਵਿੱਚ। ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਬੀਬਕਿਓਰ। ਆਓ, ਪ੍ਰੋਗਰਾਮ ਬੀਬਕਿਓਰ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਸੁਮਿਤਰਾ ਨੰਦਨ ਪੰਤ, ਜਿਨ੍ਹਾਂ ਦੀ ਬਰਥ ਐਨਵਰਸਰੀ, ਜਿਨ੍ਹਾਂ ਦੀ ਜਨਮ ਤਰੀਕ ਮਨਾਈ ਜਾ ਰਹੀ ਹੈ। ਸੁਮਿਤਰਾ ਨੰਦਨ ਪੰਤ ਇੱਕ ਭਾਰਤੀ ਕਵੀ ਸੀ ਅਤੇ ਉਹ ਹਿੰਦੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਕਵੀਆਂ ਵਿੱਚੋਂ ਇੱਕ ਸੀ ਅਤੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਰੋਮਾਂਟਿਕਤਾ, ਉਹਨਾਂ ਨਾਲ ਅਤੇ ਕੁਦਰਤ, ਲੋਕਾਂ ਅਤੇ ਅੰਦਰਲੀ ਸੁੰਦਰਤਾ ਤੋਂ ਪ੍ਰੇਰਿਤ ਸਨ। ਸੁਮਿਤਰਾ ਨੰਦਨ ਪੰਤ, ਉਹਨਾਂ ਦਾ ਜਨਮ 20 ਮਈ ਸੰਨ 1900 ਦੇ ਵਿੱਚ ਕੌਸਾਨੀ, ਉੱਤਰੀ ਪੱਛਮੀ ਪ੍ਰਾਂਤ, ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ। ਉਹਨਾਂ ਦਾ ਕਿੱਤਾ ਇੱਕ ਲੇਖਕ ਕਵੀ ਦੇ ਰੂਪ ਵਿੱਚ ਸੀ। ਆਰੰਭ ਦਾ ਜੀਵਨ ਉਹਨਾਂ ਦਾ ਇਸ ਤਰ੍ਹਾਂ ਸੀ ਕਿ ਉਹਨਾਂ ਦੇ ਪਿਤਾ ਇੱਕ ਸਥਾਨਕ ਚਾਹ ਦੇ ਬਾਗ ਦੇ ਮੈਨੇਜਰ ਵਜੋਂ ਕੰਮ ਕਰਦੇ ਸਨ ਅਤੇ ਇੱਕ ਜ਼ਿੰਮੀਦਾਰ ਵੀ ਸਨ। ਇਸ ਲਈ ਪੰਥ ਨੂੰ ਕਦੇ ਵੀ ਆਰਥਿਕ ਤੌਰ 'ਤੇ ਵੱਡਾ ਹੋਣ ਦੀ ਕੋਈ ਲੋੜ ਨਹੀਂ ਸੀ। ਉਹ ਕਿਸੇ ਪਿੰਡ ਵਿੱਚ ਵੱਡਾ ਹੋਇਆ ਸੀ ਅਤੇ ਹਮੇਸ਼ਾ ਪੇਂਡੂ ਭਾਰਤ ਦੀ ਸੁੰਦਰਤਾ ਅਤੇ ਸਵਾਦ ਲਈ ਪਿਆਰ ਕਰਦਾ ਸੀ, ਜੋ ਕਿ ਉਸਦੇ ਸਾਰੇ ਪ੍ਰਮੁੱਖ ਕੰਮਾਂ ਵਿੱਚੋਂ ਇੱਕ ਸਪਸ਼ਟ ਸੀ। ਸਾਹਿਤਿਕ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹਿੰਦੀ ਸਾਹਿਤ ਦੇ ਛਾਇਆਵਾਦੀ ਸਕੂਲ ਦੇ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਸੁਮਿਤਰਾ ਨੰਦਨ ਪੰਤ ਨੇ ਜ਼ਿਆਦਾਤਰ ਸੰਸਕ੍ਰਿਤ ਹਿੰਦੀ ਵਿੱਚ ਲਿਖਿਆ। ਪੰਤ ਨੇ 28 ਪ੍ਰਕਾਸ਼ਿਤ ਰਚਨਾਵਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਕਵਿਤਾ, ਕਾਵਿ ਨਾਟਕ ਅਤੇ ਲੇਖ ਸ਼ਾਮਲ ਹਨ। ਉਹਨਾਂ ਦੇ ਪੁਰਸਕਾਰਾਂ ਦੀ ਗੱਲ ਕਰੀਏ ਤਾਂ 1960 ਵਿੱਚ ਸੁਮਿਤਰਾ ਨੰਦਨ ਪੰਥ ਨੂੰ ਕਲਾ ਔਰ ਬੁੱਧ ਚੰਦ ਲਈ ਭਾਰਤ ਦੀ ਅਕੈਡਮੀ ਆਫ ਲੈਟਰਸ ਦੁਆਰਾ ਦਿੱਤਾ ਗਿਆ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। 1968 ਵਿੱਚ ਪੰਥ ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਹਿੰਦੀ ਕਵੀ ਬਣੇ, ਜਿਸ ਨੂੰ ਸਾਹਿਤ ਲਈ ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਮੰਨਿਆ ਜਾਂਦਾ ਹੈ ਅਤੇ ਇਹ ਪੁਰਸਕਾਰ ਉਹਨਾਂ ਨੂੰ ਉਹਨਾਂ ਦੀਆਂ ਸਭ ਤੋਂ ਮਸ਼ਹੂਰ ਕਵਿਤਾਵਾਂ ਦੇ ਸੰਗ੍ਰਹਿ ਚਿਦੰਬਰਾ ਲਈ ਦਿੱਤਾ ਗਿਆ ਸੀ। ਭਾਰਤ ਸਰਕਾਰ ਨੇ 1961 ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਵੀ ਨਵਾਜਿਆ ਸੀ। ਅਖੀਰ 'ਚ ਸੁਮਿਤਰਾ ਨੰਦਨ ਪੰਥ, ਜਿਨ੍ਹਾਂ ਦਾ ਦੇਹਾਂਤ 28 ਦਸੰਬਰ 1977 ਨੂੰ ਇਲਾਹਾਬਾਦ ਪ੍ਰਯਾਗਰਾਜ, ਜੋ ਅੱਜ ਕੱਲ੍ਹ ਪ੍ਰਯਾਗਰਾਜ ਹੈ, ਉੱਤਰ ਪ੍ਰਦੇਸ਼, ਭਾਰਤ ਵਿਖੇ ਹੋਇਆ ਸੀ। ਕੌਸਾਨੀ ਵਿੱਚ ਉਹਨਾਂ ਦੇ ਬਚਪਨ ਦੇ ਘਰ ਨੂੰ ਇੱਕ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ ਹੈ। ਇਹ ਅਜਾਇਬ ਘਰ ਉਹਨਾਂ ਦੇ ਰੋਜ਼ਾਨਾ ਵਰਤੋਂ ਦੇ ਲੇਖ, ਉਹਨਾਂ ਦੇ ਕਵਿਤਾਵਾਂ ਦੇ ਡਰਾਫਟ ਪੱਤਰਾਂ, ਉਹਨਾਂ ਦੇ ਪੁਰਸਕਾਰ ਕਿਤਾਬਾਂ, ਕਹਾਣੀਆਂ ਆਦਿ ਪ੍ਰਦਰਸ਼ਿਤ ਕਰਦਾ ਹੈ। ਦੋਸਤੋ, ਸਾਨੂੰ ਵੀ ਇਹਨਾਂ ਕਵੀਆਂ ਤੋਂ, ਇਹਨਾਂ ਦੀ ਜੀਵਨ ਲੇਖਾ ਤੋਂ ਸਾਨੂੰ ਵੀ ਇਹਨਾਂ ਤੋਂ ਉਤਸ਼ਾਹਿਤ ਹੋਣਾ ਚਾਹੀਦਾ ਹੈ ਅਤੇ ਮੋਟੀਵੇਟ ਹੋ ਕੇ ਅੱਗੇ ਵਧਣ ਦੀ ਸਾਨੂੰ ਪ੍ਰੇਰਣਾ ਦਿੰਦੇ ਹਨ। ਆਓ ਸੁਣਦੇ ਹਾਂ ਇੱਕ ਗੀਤ।

ਐਫਐਮ ਬੈਂਡ ਸ਼ੋਅ ਸ਼ਰੀਏ 2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 7 ਵੱਜ ਰਹੇ ਹਨ। ਆਓ ਹੁਣ ਨਜ਼ਰ ਮਾਰ ਲਈ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ 'ਤੇ।

ਪਹਿਲ ਦੀ ਸ਼ੁਰੂਆਤ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕੋਲੋਨਾਈਜ਼ਰ ਨਾਲ ਮਿਲੀ ਭੁਗਤ ਕਰਕੇ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਏ।

ਉੱਤਰ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਦਾ ਆਯੋਜਨ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਅਤੇ ਆਪਰੇਟਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਅੱਤ ਦੀ ਗਰਮੀ ਦੀ ਮਾਰ ਹੇਠ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਹੋਇਆ। ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ। SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ। ਅਤੇ ਅਖੀਰਲੀ ਖਬਰ, IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਵਿੱਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ। ਅਤੇ ਹੁਣ ਵੇਲਾ ਹੋ ਗਿਆ ਹੈ ਰੋਜ਼ਾਨਾ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਦੀ ਸ਼ੁਰੂਆਤ ਕਰਦੇ ਹਾਂ ਇਸ ਸ਼ਬਦ ਨਾਲ।

0: ਭਾਰਤ ਤੇ ਇਟਲੀ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਪੁਖਤਾ ਸੁਰੱਖਿਆ 'ਤੇ ਜ਼ੋਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੋਮ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਵਫਦ ਪੱਧਰੀ ਗੱਲਬਾਤ ਕੀਤੀ, ਜਿਸ ਦਾ ਉਦੇਸ਼ ਮੁੱਖ ਖੇਤਰਾਂ ਵਿੱਚ ਭਾਰਤ ਇਟਲੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਮੀਟਿੰਗ ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ, ਸਾਫ਼ ਸੁਥਰੀ ਊਰਜਾ ਅਤੇ ਰਣਨੀਤਿਕ ਭਾਈਵਾਲੀ ਵਿੱਚ ਸਹਿਯੋਗ ਨੂੰ ਵਧਾਉਣ 'ਤੇ ਕੇਂਦਰਿਤ ਸੀ। ਦੋਵਾਂ ਆਗੂਆਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਵਿਕਾਸ 'ਤੇ ਵੀ ਚਰਚਾ ਕੀਤੀ। ਗੱਲਬਾਤ ਭਾਰਤ ਅਤੇ ਇਟਲੀ ਵਿਚਕਾਰ ਵੱਧ ਰਹੀ ਰਣਨੀਤਿਕ ਭਾਈਵਾਲੀ ਨੂੰ ਦਰਸਾਉਂਦੀ ਏ, ਜਿਸ ਵਿੱਚ ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਵਫਦ ਪੱਧਰੀ ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਇੱਕ ਸਾਂਝਾ ਪ੍ਰੈਸ ਬਿਆਨ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਅਤੇ ਇਟਲੀ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: ਪਿਛਲੇ ਲਗਭਗ 3.5 ਵਰਸ਼ੋਂ ਮੈਂ ਮੁਝੇ ਕਈ ਵਾਰ ਪ੍ਰਾਈਮ ਮਿਨਿਸਟਰ ਮੈਲੋਨੀ ਸੇ ਮਿਲਨੇ ਕਾ ਅਵਸਰ ਮਿਲਾ ਹੈ। ਯਹ ਭਾਰਤ ਔਰ ਇਟਲੀ ਕੇ ਬੀਚ ਕਰੀਬੀ ਸਹਿਯੋਗ ਔਰ ਸਾਮੰਜਸਯ ਕੋ ਦਰਸਾਤਾ ਹੈ। ਉਨਕੇ ਨੇਤ੍ਰਤਵ ਮੇਂ ਹਮਾਰੇ ਸਬੰਧੋਂ ਕੋ ਨਈ ਗਤੀ, ਨਈ ਦਿਸ਼ਾ ਔਰ ਨਯਾ ਆਤਮ ਵਿਸ਼ਵਾਸ ਮਿਲਾ ਹੈ। ਮੁਝੇ ਖੁਸ਼ੀ ਹੈ ਕਿ ਹਮ ਆਪਣੇ ਸਬੰਧੋਂ ਕੋ ਅਪਗ੍ਰੇਡ ਕਰਤੇ ਹੋਏ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਕੀ ਘੋਸ਼ਣਾ ਕਰ ਰਹੇ ਹੈ।
0: ਸ਼੍ਰੀ ਮੋਦੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਹਿਯੋਗ ਵਧਾਉਣ 'ਤੇ ਵਿਆਪਕ ਚਰਚਾ ਕੀਤੀ ਹੈ ਅਤੇ ਇੱਕ ਭਾਰਤ ਇਟਲੀ ਇਨੋਵੇਸ਼ਨ ਸੈਂਟਰ ਕਾਇਮ ਕਰਨ 'ਤੇ ਕੰਮ ਕਰ ਰਹੇ ਨੇ।
1: ਟੈਕਨੋਲੋਜੀ ਔਰ ਇਨੋਵੇਸ਼ਨ ਹਮਾਰੀ ਪਾਰਟਨਰਸ਼ਿਪ ਕਾ ਇੰਜਿਨ ਹੈ। AI, ਕੁਆਂਟਮ, ਸਪੇਸ ਔਰ ਸਿਵਿਲ ਨਿਊਕਲੀਅਰ ਐਨਰਜੀ ਜੈਸੇ ਖੇਤਰੋਂ ਮੇਂ ਹਮਾਰੇ ਸਹਿਯੋਗ ਕੀ ਅਪਾਰ ਸੰਭਾਵਨਾਏ ਹੈ। ਦੋਨੋ ਦੇਸ਼ੋਂ ਕੇ ਸਟਾਰਟਅਪਸ, ਰਿਸਰਚ ਸੈਂਟਰਸ ਔਰ ਉਦਯੋਗੋਂ ਕੋ ਆਪਸ ਮੇਂ ਜੋੜਨੇ ਕੇ ਲੀਏ ਹਮ ਇੰਡੀਆ ਇਟਲੀ ਇਨੋਵੇਸ਼ਨ ਸੈਂਟਰ ਪਰ ਕਾਮ ਕਰ ਰਹੇ।
0: ਉਨ੍ਹਾਂ ਕਿਹਾ ਕਿ ਭਾਰਤ ਇਟਲੀ ਸਨਅਤੀ ਖਾਕੇ ਨੇ ਫੌਜੀ ਸਾਜ਼ੋ ਸਮਾਨ ਦੇ ਸਹਿ ਵਿਕਾਸ ਅਤੇ ਸਹਿ ਉਤਪਾਦਨ ਲਈ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਇਟਲੀ ਸਮੁੰਦਰੀ ਸ਼ਕਤੀਆਂ ਵਜੋਂ ਜਹਾਜ਼ ਰਾਣੀ ਬੰਦਰਗਾਹ, ਆਧੁਨਿਕੀਕਰਨ, ਲੌਜਿਸਟਿਕਸ ਅਤੇ ਨੀਲੀ ਆਰਥਿਕਤਾ ਦੇ ਇਕੱਠੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਟਲੀ ਯੂਕਰੇਨ, ਪੱਛਮੀ ਏਸ਼ੀਆ ਅਤੇ ਹੋਰ ਵਿਸ਼ਵਵਿਆਪੀ ਤਣਾਅ ਦੇ ਸਬੰਧ ਵਿੱਚ ਨਿਰੰਤਰ ਸੰਪਰਕ ਵਿੱਚ ਨੇ। ਅੰਤਰਰਾਸ਼ਟਰੀ ਟਕਰਾਵਾਂ 'ਤੇ ਭਾਰਤ ਦੇ ਰੁੱਖ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਦਹਿਸ਼ਤਗਰਦੀ ਨੂੰ ਮਨੁੱਖਤਾ ਲਈ ਇੱਕ ਗੰਭੀਰ ਖਤਰੇ ਵਜੋਂ ਦੇਖਣ ਵਿੱਚ ਇਕਜੁੱਟ ਨੇ ਅਤੇ ਨਾਲ ਹੀ ਕਿਹਾ ਕਿ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਵਿਰੁੱਧ ਉਨ੍ਹਾਂ ਦੇ ਸਾਂਝੇ ਯਤਨਾਂ ਨੇ ਇੱਕ ਮਹੱਤਵਪੂਰਨ ਵਿਸ਼ਵਵਿਆਪੀ ਮਿਸਾਲ ਕਾਇਮ ਕੀਤੀ ਏ। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਮੇਵਾਰ ਲੋਕਤੰਤਰਾਂ ਨੂੰ ਨਾ ਸਿਰਫ਼ ਦਹਿਸ਼ਤਗਰਦੀ ਦੀ ਨਿਖੇਧੀ ਕਰਨੀ ਚਾਹੀਦੀ ਹੈ, ਸਗੋਂ ਇਸ ਦੇ ਮਾਲੀ ਨੈਟਵਰਕਾਂ ਨੂੰ ਖਤਮ ਕਰਨ ਲਈ ਠੋਸ ਕਦਮ ਵੀ ਚੁੱਕਣੇ ਚਾਹੀਦੇ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀ ਅਗਵਾਈ ਹੇਠ ਦੁਵੱਲੇ ਸਬੰਧਾਂ ਨੇ ਨਵੀਂ ਗਤੀ, ਦਿਸ਼ਾ ਅਤੇ ਵਿਸ਼ਵਾਸ ਪ੍ਰਾਪਤ ਕੀਤਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਕਿਹਾ ਕਿ ਭਾਰਤ ਅਤੇ ਇਟਲੀ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾ ਰਹੇ ਨੇ ਅਤੇ ਕਿਹਾ ਕਿ ਦੁਵੱਲੇ ਸਬੰਧ ਹੁਣ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਸਮਰੱਥ ਨੇ। ਉਨ੍ਹਾਂ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦੋਵੇਂ ਧਿਰਾਂ ਨੇ ਭਾਰਤ ਇਟਲੀ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਵਿਆਪਕ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਓਲ ਵਿੱਚ ਦੱਖਣੀ ਕੋਰੀਆ ਦੇ ਰੱਖਿਆ ਪ੍ਰਾਪਤੀ ਪ੍ਰੋਗਰਾਮ ਪ੍ਰਸ਼ਾਸਨ ਮੰਤਰੀ ਲੀ ਯੋਂਗ ਚੁਲ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਸਾਂਝੇ ਵਿਕਾਸ, ਸਾਂਝੇ ਉਤਪਾਦਨ ਅਤੇ ਸਾਂਝੀਆਂ ਬਰਾਮਦਾਂ ਲਈ ਰਾਹ ਬਣਾਉਣ ਲਈ ਸਾਂਝੇ ਯਤਨਾਂ ਨੂੰ ਵਰਤਣ ਲਈ ਸਹਿਮਤ ਹੋਈਆਂ ਨੇ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁੱਦਾ ਸਰਕਾਰ ਦੇ ਨੀਤੀਗਤ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪਛੜੇ ਵਰਗਾਂ ਦੇ ਭਲਾਈ ਉਪਾਅ ਤਿਆਰ ਕਰਨ ਲਈ ਸਰਕਾਰ ਨੂੰ ਉਨ੍ਹਾਂ ਦੀ ਗਿਣਤੀ ਜਾਣਨਾ ਜ਼ਰੂਰੀ ਏ। ਬੈਂਚ ਨੇ ਕਿਹਾ ਕਿ ਅਜਿਹਾ ਡੇਟਾ ਇਕੱਠਾ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA@EIR ਜਲੰਧਰ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਉਣ ਵਾਲੀ ਨੀਟ ਯੂਜੀ ਮੁੜ ਪ੍ਰੀਖਿਆ ਦੇ ਸੁਰੱਖਿਅਤ ਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਚੌਕਸੀ ਵਧਾਉਣ ਤੇ ਪੁਖਤਾ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਸ੍ਰੀ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਸੁਰੱਖਿਆ ਤੇ ਖੁਫੀਆ ਏਜੰਸੀਆਂ ਨਾਲ ਇਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਗੱਲ ਕਹੀ। ਮੀਟਿੰਗ ਦੌਰਾਨ ਅਗਿਆਤ ਆਨਲਾਈਨ ਸਮੂਹਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤ ਗਲਤ ਜਾਣਕਾਰੀ ਦੇ ਵੱਧ ਰਹੇ ਫੈਲਾਅ ਤੇ ਵੀ ਗੰਭੀਰ ਚਿੰਤਾਵਾਂ ਉਠਾਈਆਂ ਗਈਆਂ। ਇਸ ਮੁੱਦੇ ਨੂੰ ਧਿਆਨ 'ਚ ਲੈਂਦਿਆਂ ਸ੍ਰੀ ਪ੍ਰਧਾਨ ਨੇ ਅਜਿਹੇ ਨੈਟਵਰਕਾਂ 'ਤੇ ਕੇਂਦਰਿਤ ਕਾਰਵਾਈ ਦੇ ਨਿਰਦੇਸ਼ ਦਿੱਤੇ ਜਿਸ ਵਿੱਚ ਜਾਅਲੀ ਜਾਣਕਾਰੀ ਫੈਲਾਉਣ ਵਾਲੇ ਚੈਨਲਾਂ ਦੀ ਸਰਗਰਮ ਪਛਾਣ, ਬਲੌਕਿੰਗ ਅਤੇ ਹਟਾਉਣਾ ਸ਼ਾਮਿਲ ਏ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਗਲਤ ਜਾਣਕਾਰੀ ਨੂੰ ਤੇਜ਼ੀ ਨਾਲ ਰੋਕਣ ਅਤੇ ਪ੍ਰੀਖਿਆ ਪ੍ਰਣਾਲੀ ਦੀ ਅਖੰਡਤਾ ਦੀ ਰੱਖਿਆ ਲਈ ਸਿੱਖਿਆ ਮੰਤਰਾਲੇ, ਰਾਸ਼ਟਰੀ ਟੈਸਟਿੰਗ ਏਜੰਸੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨਾ ਚਾਹੀਦਾ ਹੈ। 8 ਬੁਨਿਆਦੀ ਸੰਦਾਂ ICI ਦੇ ਸਾਂਝੇ ਸੂਚਕਾਂਕ

0: ਦੀ ਵਾਧਾ ਦਰ ਇਸ ਸਾਲ ਅਪ੍ਰੈਲ ਵਿੱਚ ਸਾਲਾਨਾ ਆਧਾਰ ਤੇ 1.7% ਹੋ ਗਈ, ਜੋ ਮਾਰਚ ਵਿੱਚ ਸੋਧੇ ਹੋਏ 1.2% ਤੋਂ ਵਾਧੇ। ਵਪਾਰ ਅਤੇ ਸਨਅਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਸੀਮੈਂਟ ਉਤਪਾਦਨ ਵਿੱਚ 9.4%, ਸਟੀਲ ਉਤਪਾਦਨ ਵਿੱਚ 6.2% ਤੇ ਬਿਜਲੀ ਉਤਪਾਦਨ ਵਿੱਚ 4.1% ਦਾ ਵਾਧਾ ਹੋਇਆ ਹੈ। ਹਾਲਾਂਕਿ ਕੋਲਾ ਉਤਪਾਦਨ ਵਿੱਚ 8.7% ਦੀ ਗਿਰਾਵਟ, ਖਾਦ ਉਤਪਾਦਨ ਵਿੱਚ 8.6%, ਕੁਦਰਤੀ ਗੈਸ ਉਤਪਾਦਨ ਵਿੱਚ 4.3%, ਕੱਚੇ ਤੇਲ ਉਤਪਾਦਨ ਵਿੱਚ 3.9% ਅਤੇ ਪੈਟਰੋਲੀਅਮ ਰਿਫਾਇਨਰੀ ਉਤਪਾਦਾਂ ਤੇ ਉਤਪਾਦਨ ਵਿੱਚ 0.5% ਦੀ ਗਿਰਾਵਟ ਆਈ ਏ। ਸਨਅਤੀ ਉਤਪਾਦਨ ਸੂਚਕਾਂਕ ਵਿੱਚ ਸ਼ਾਮਿਲ ਵਸਤਾਂ ਦਾ 40% ਤੋਂ ਵੱਧ ਹਿੱਸਾ 8 ਬੁਨਿਆਦੀ ਸਨਅਤਾਂ ਵਿੱਚ ਸ਼ਾਮਿਲ ਏ। ਗੁਜਰਾਤ ਸਰਕਾਰ ਨੇ ਇੱਕ ਰਾਸ਼ਟਰ ਇੱਕ ਚੋਣ ਬਿੱਲ ਨੂੰ ਆਪਣੀ ਹਮਾਇਤ ਦਿੱਤੀ ਏ। ਰਾਜ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਇਹ ਗੱਲ ਇੱਕ ਰਾਸ਼ਟਰ ਇੱਕ ਚੋਣ ਤੇ ਸਾਂਝੀ ਸੰਸਦੀ ਕਮੇਟੀ ਵੱਲੋਂ ਅੱਜ ਆਪਣੇ ਦੌਰੇ ਦੇ ਦੂਜੇ ਦਿਨ ਗਾਂਧੀ ਨਗਰ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਫਦ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਹੀ। ਪੰਜਾਬ ਤੇ ਹਰਿਆਣਾ ਦੋਵੇਂ ਰਾਜ ਜ਼ਬਰਦਸਤ ਗਰਮੀ ਦੀ ਮਾਰ ਹੇਠ ਨੇ। ਦੋਵਾਂ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਏ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਖੇਤਰ ਲਈ ਔਰੇਂਜ ਅਲਰਟ ਜਾਰੀ ਕਰ ਦਿੱਤੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦੀ ਮਾਰ ਹੇਠ ਏ। ਪੇਸ਼ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਅੱਜ ਪੰਜਾਬ ਵਿੱਚ ਬਠਿੰਡਾ 46.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਚੰਡੀਗੜ੍ਹ ਵਿੱਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
0: ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ PSVCL ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਤੇ ਸਾਬਕਾ ਸੀਨੀਅਰ XCN ਸੰਜੀਵ ਪ੍ਰਭਾਕਰ ਨੂੰ ਨਿਯਮਾਂ ਖਿਲਾਫ ਇੱਕ ਨਿੱਜੀ ਹਾਊਸਿੰਗ ਕਲੋਨੀ 'ਚ 66 KV ਸਬਸਟੇਸ਼ਨ ਕਾਇਮ ਕਰਨ ਲਈ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਦੀ ਕਲੋਨੀਆਂ ਕੱਟ ਕੇ ਦੇਣ ਵਾਲੇ ਅਮਿਤ ਗਰਗ, ਜਿਸ ਨਾਲ ਦੋਵਾਂ ਅਧਿਕਾਰੀਆਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲੀਭਗਤ ਕੀਤੀ ਸੀ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਭਾਰਤ ਤੇ ਇਟਲੀ ਨੇ ਆਪਣੇ ਦਵੱਲੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤ ਆਧਾਰਿਤ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਨੇ NEET UG ਮੁੜ ਪ੍ਰੀਖਿਆ ਦੇ ਸੁਰੱਖਿਅਤ ਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਪੁਖਤਾ ਸੁਰੱਖਿਆ ਤੇ ਜ਼ੋਰ ਦਿੱਤਾ ਹੈ। ਪੰਜਾਬ ਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ ਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 7:40 ਹੋ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਫੋਨ ਕਾਲ ਕਰਕੇ ਸਾਡਾ ਨੰਬਰ 0175-22-494 'ਤੇ ਫੋਨ ਕਰਕੇ ਆਪਣੇ ਮਨਪਸੰਦ ਦੇ ਗੀਤ ਸੁਣ ਸਕਦੇ ਹੋ, ਆਪਣੀ ਫਰਮਾਇਸ਼ ਭੇਜ ਸਕਦੇ ਹੋ। ਇੱਕ ਵਾਰ ਫਿਰ ਤੋਂ ਨੋਟ ਕਰ ਲਓ ਨੰਬਰ 0175-22-494। ਆਓ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

0: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ। ਹੈਲੋ ਹੈਲੋ ਹੈਲੋ
1: ਜੀ
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲਦੇ ਹੋ ਜੀ?
1: ਮੈਂ ਜੈ ਸਿੰਘ ਖਹਿਰਾ, ਪਿੰਡ ਕਲਾਰਾ, ਤੁਸੀਂ ਨਾਭਾ ਜ਼ਿਲ੍ਹਾ ਪੰਜਾਬ ਤੋਂ ਬੋਲਦਾ ਜੀ।
0: ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਫਿਲਮਾਂ ਜੀ ਗੂੰਜ ਉੱਠੀ ਸ਼ਹਿਨਾਈ, ਗੀਤਕਾਰ ਭੱਟ ਵਿਆਸ, ਸੰਗੀਤਕਾਰ ਬਸੰਤ ਦਸਾਈ,
0: ਜੀ, ਤੁਹਾਡੀ
1: ਆਵਾਜ਼ ਹੈ
0: ਫਰਮਾਇਸ਼
1: ਲਤਾ
0: ਚਲਾਈ ਜਾ
1: ਮੰਗੇਸ਼ਕਰ
0: ਰਹੀ ਹੈ ਜੀ।
1: ਜੀ।
0: ਜੀ, ਧੰਨਵਾਦ ਜੀ।

0: ਪਿਆਰੇ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਤੁਸੀਂ ਵੀ ਆਪਣੀ ਫਰਮਾਇਸ਼ ਭੇਜ ਸਕਦੇ ਹੋ ਸਾਡੇ ਨੰਬਰ 0 0 1 7 2 84 94 'ਤੇ। ਆਓ, ਸਾਨੂੰ ਇੱਕ ਕਾਲ ਆਈ ਹੈ, ਸੁਣਦੇ ਹਾਂ ਅਗਲੀ ਫਰਮਾਇਸ਼। ਹੈਲੋ,
1: ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਕਿੱਥੋਂ ਬੋਲਦੇ ਹੋ ਜੀ ਅਤੇ ਆਪਣਾ ਨਾਮ ਦੱਸੋ ਜੀ।
1: ਸਰ ਜੀ ਮੈਂ 1-Way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲ ਰਿਹਾ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ।
1: ਸਰ ਜੀ ਤੁਹਾਡਾ ਵੀ ਅਸੀਂ ਬਹੁਤ ਸਵਾਗਤ ਕਰਦੇ ਹਾਂ ਸਰ।
0: ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਸਰ ਜੀ ਗੀਤ ਹੈ ਫਿਲਮ ਸੌਦਾਗਰ ਦਾ
0: ਜੀ
1: ਔਰ ਆਸ਼ਾ ਭੋਂਸਲੇ ਜੀ ਦੀ ਆਵਾਜ਼ ਹੈ,
0: ਜੀ
1: ਸਜਨਾ ਹੈ ਮੁਝੇ ਸਜਨਾ ਕੇ ਲੀਏ।
0: ਜੀ ਤੁਹਾਡੀ ਫਰਮਾਇਸ਼ ਚਲਾ ਰਹੇ ਜੀ, ਲਿਓ ਜੀ।

0: ਸਾਈਕਲ ਸਾਹਮਣੇ ਫਾਟਕ ਲੱਗਣ ਵਾਲਾ।
1: ਓ ਹਾਂ, ਲੈ ਆਪਾਂ ਹੁਣੇ ਪਾਰ ਕਰ ਲੈਨੇ ਆ ਫਾਟਕ, ਤੂੰ ਫੜ ਕੇ ਬਸ ਬੈਠ ਕੇ ਰਹਿ।
0: ਓ ਬਾਈ ਫਾਟਕ ਤਾਂ ਲੱਗ ਗਿਆ, ਹੁਣ ਆਪਾਂ ਕਾਲਜ ਤੋਂ ਲੇਟ ਨਹੀਂ ਹੋ ਜਾਵਾਂਗੇ?
1: ਓ ਲੇਟ ਕਾਹਨੂੰ ਹੋਣਾ, ਆਪਾਂ ਆਪਾਂ ਮੋਟਰਸਾਈਕਲ ਨੂੰ ਫਾਟਕ ਦੇ ਹੇਠਾਂ ਤੋਂ ਕੱਢ ਲੈਨੇ ਆ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ। ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ। ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਏ, ਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਏ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲਣ ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਏ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ, ਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।
2: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ, ਬੁੱਲਾ ਕੇ ਜਾਣਾ, ਰੱਬੀ ਸ਼ੇਰਗਿੱਲ ਦੀ ਆਵਾਜ਼ 'ਚ।

FM ਬੈਂਡ 6.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਰਾਤ ਦੇ ਠੀਕ 8 ਵਜ ਰਹੇ ਹਨ। ਆਓ ਹੁਣ ਨਜ਼ਰ ਮਾਰ ਲਈਏ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ 'ਤੇ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ

ऑपरेटर खिलाफ सख्त कानूनी कार्रवाई की जाएगी। पंजाब पुलिस ने आज अमृतसर ते फिरोजपुर विच तीन वख-वख कार्रवाइयां दौरान एक पिस्तौल, 14 किलोग्राम हैरोइन अते 12 किलोग्राम नशीला पदार्थ बरामद किया। पंजाब अते हरियाणा अत दी गर्मी दी मार हेठ वध तों वध तापमान 40 तों 47 डिग्री सैल्सियस होया। मौसम विभाग वल्लों ओरेंज अलर्ट जारी। सैफ SAFF महिला फुटबॉल चैंपियनशिप 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਵਿੱਚ ਸ਼ਾਮੀ 7:30 ਵਜੇ ਤੋਂ ਮੁੰਬਈ ਇੰਡੀਅਨਸ ਨਾਲ ਚੱਲ ਰਿਹਾ ਹੈ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਟਿਊਨ ਇਨ ਕੀਤਾ ਹੈ ਆਪਣਾ ਰੇਡੀਓ, ਤੁਹਾਡਾ ਆਪਣਾ ਮਨਪਸੰਦ ਆਕਾਸ਼ਵਾਣੀ ਪਟਿਆਲਾ ਰੇਡੀਓ। ਆਓ ਪ੍ਰੋਗਰਾਮ ਸ਼ਾਮ ਸੁਹਾਣੀ ਵਿੱਚ ਤੁਸੀਂ ਆਨੰਦ ਮਾਣ ਰਹੇ ਸੀ ਗੀਤਾਂ ਦਾ, ਆਓ ਸੁਣਦੇ ਹਾਂ ਅਗਲਾ ਗੀਤ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਹਿੰਦੀ ਅਤੇ ਪੰਜਾਬੀ ਗੀਤ ਫਰਮਾਇਸ਼ ਆਧਾਰ 'ਤੇ। ਆਓ ਸੁਣਦੇ ਹਾਂ ਅਗਲੀ ਫਰਮਾਇਸ਼ ਦੇ ਆਧਾਰ 'ਤੇ ਇਹ ਗੀਤ ਸੁਰਿੰਦਰ ਸ਼ਿੰਦਾ ਦੀ ਆਵਾਜ਼ 'ਚ।

0: ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਫਰਮਾਇਸ਼ ਆਈ ਹੈ, ਆਓ ਸੁਣਦੇ ਹਾਂ ਫਰਮਾਇਸ਼। ਹੈਲੋ,
1: ਹੈਲੋ
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ
1: ਸਰ ਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲੇ ਅੰਤ ਦੇ ਨਾਲੇ ਸੁਣਾਉਣ ਵਾਲੇ ਨੇ
0: ਜੀ, ਤੁਹਾਡਾ ਸ਼ੁਭ ਨਾਮ ਜੀ?
1: ਓਲਾ ਗਿਰ ਬੋਲਾਂ ਜੀ, ਦੰਦਰਾਲਾ ਖਰੋੜ ਤੋਂ ਜੀ,
0: ਪੋਲਾ
1: ਓਲਾ ਗਿਰ ਜੀ,
0: ਪੋਲਾ ਗਿਰ। ਅੱਛਾ ਜੀ, ਸਮਰਾਲਾ
1: ਦੰਦਰਾਲਾ ਖਰੋੜ ਜੀ,
0: ਦੰਦਰਾਲਾ ਖਰੋੜ, ਠੀਕ ਹੈ ਜੀ। ਅਤੇ ਕਿਹੜਾ ਗੀਤ ਸੁਣੋਗੇ ਜੀ?
1: ਗਾਣਾ ਸੁਣਾ ਦਿਓ ਜੀ ਮੈਨੂੰ, ਸਾਜਨ ਫਿਲਮ ਤੋਂ ਸੁਣਾ ਦਿਓ ਸਰ ਜੀ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਲਗਾ ਦਿੱਤਾ ਜੀ, ਆਹ ਸੁਣੋ
1: ਥੈਂਕ
0: ਜੀ।
1: ਯੂ ਸਰ, ਥੈਂਕ ਯੂ ਜੀ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਮਹਿਕ ਮਾਲਵੇ ਦੀ। ਇਸ ਵਿੱਚ ਤੁਸੀਂ ਸੁਣ ਰਹੇ ਹੋ ਗੀਤ ਲਾਲ ਚੰਦ ਯਮਲਾ ਜੱਟ ਦੇ। ਆਓ ਸੁਣਦੇ ਹਾਂ ਅਗਲਾ ਗੀਤ ਲਾਲ ਚੰਦ ਯਮਲਾ ਜੱਟ ਦੀ ਆਵਾਜ਼ 'ਚ।

0: ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਗੁੱਡੀ, ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
2: ਮੰਮੀ ਆ ਨਾ, ਬਿੰਦਰ ਚਾਚੇ ਨੇ ਦਿੱਤੇ ਆ।
1: ਕਿਹੜਾ ਬਿੰਦਰ ਪੁੱਤ?
2: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ 'ਚ ਖੇਡਣ ਜਾਵਾਂਗੇ।
1: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
2: ਹਾਂਜੀ ਮੰਮੀ, ਕੀ ਕਹਿੰਦੇ ਹੋ?
1: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ। ਪੁੱਤ
2: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆਹ ਵਾਲੀ ਤਾਂ ਖਾ ਲਾਂ ਹੁਣ ਮੈਂ।
1: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
2: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
1: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
3: ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਮਹਿਕ ਮਾਲਵੇ ਦੀ। ਇਸ ਵਿੱਚ ਤੁਸੀਂ ਅੱਜ ਗੀਤ ਸੁਣ ਰਹੇ ਹੋ ਲਾਲ ਚੰਦ ਜਮਲਾ ਜੱਟ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਅਗਲਾ ਗੀਤ ਲਾਲ ਚੰਦ ਜਮਲਾ ਜੱਟ ਦੀ ਆਵਾਜ਼।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਮਹਿਕ ਮਾਲਵੇ ਦੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਲਾਲ ਚੰਦ ਯਮਲਾ ਜੱਟ ਦੇ ਗੀਤ। ਆਓ ਸੁਣਦੇ ਹਾਂ ਲਾਲ ਚੰਦ ਯਮਲਾ ਜੱਟ ਦੀ ਆਵਾਜ਼ 'ਚ ਅੱਖ ਹੀਲ ਚਿਹੇ ਸ਼ਬਦ।

0: विविध भारती देश की सुरीली धड़कन
1: एफएम बैंड 6.2 मेगाहर्ट्ज़ ते लाइव स्ट्रीमिंग जरिए न्यूज़ ऑन एयर ते असी आकाशवाणी दे पटियाला केंद्र तो बोल रहे हां। समा मिला लो इस समय रात दे ठीक 10 बज रहे हैं ते आओ इस वेले दीआं मुख सुर्खियां ते नजर मार लईए। ਭਾਰਤ ਅਤੇ ਇਟਲੀ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਏ। ਸੁਪਰੀਮ ਕੋਰਟ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਆਧਾਰਿਤ ਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਏ। ਕੇਂਦਰੀ ਸਿੱਖਿਆ ਮੰਤਰੀ ਨੇ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਪੁਖਤਾ ਸੁਰੱਖਿਆ ਦੇ ਜ਼ੋਰ ਦਿੱਤਾ ਏ। ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ 5 ਮੁਲਜ਼ਮਾਂ ਨੂੰ 2 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਏ। ਭਾਰਤ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਠਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਚੁਗਿਰਦਾ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਿਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕੋਲੋਨਾਈਜ਼ਰ ਨਾਲ ਮਿਲੀ ਭੁਗਤ ਕਰਕੇ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਏ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਏ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਕੀਤੀ ਜਾਵੇਗੀ ਦੀ ਮੰਗ ਕੀਤੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ ਵੱਖ ਕਾਰਵਾਈਆਂ ਦੌਰਾਨ ਇੱਕ

ਦਿਲਾਂ ਤੋਂ ਆਈ ਹਰ ਇੱਕ ਅੰਦਾਜ਼। ਦੂਰ ਬੈਠੇ ਸਰੋਤਿਆਂ ਦੇ ਸੁਨੇਹੇ ਲੈ ਕੇ ਆਏ ਹਾਂ, ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਸੁਣਾਉਣ ਆਏ ਹਾਂ। ਮੈਂ ਹਾਂ ਤੇਜਿੰਦਰ ਸਿੰਘ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ। ਤੁਸੀਂ ਭੇਜੀਆਂ ਚਿੱਠੀਆਂ ਅਸੀਂ ਪੜ੍ਹਦੇ ਜਾਵਾਂਗੇ, ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਸੁਣਾਉਂਦੇ ਜਾਵਾਂਗੇ, ਪੰਜਾਬੀ ਗੀਤਾਂ ਦੀਆਂ ਧੁਨੀਆਂ ਨਾਲ ਇਹ ਪ੍ਰੋਗਰਾਮ ਅੱਜ ਸਜਾਉਂਦੇ ਜਾਵਾਂਗੇ। ਆਓ ਇਸੇ ਤਹਿਤ ਸਭ ਤੋਂ ਪਹਿਲਾਂ ਦੇਖਦੇ ਹਾਂ ਸਾਡੀ ਫਰਮਾਇਸ਼। ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9496506268, 9496506268 'ਤੇ ਆਪਣੀ ਫਰਮਾਇਸ਼, ਆਪਣਾ ਪਤਾ ਅਤੇ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਲਿਖ ਕੇ ਸਾਨੂੰ ਭੇਜ ਸਕਦੇ ਹੋ। ਆਓ ਸਭ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਅੱਜ ਦਾ ਫਰਮਾਇਸ਼। ਸਭ ਤੋਂ ਪਹਿਲੀ ਫਰਮਾਇਸ਼ ਆਈ ਹੈ ਸਾਨੂੰ ਪਟੇਲ ਨਗਰ ਮਲੋਟ ਤੋਂ, ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੋ ਜਜੋਰੀਆ, ਗੁੱਡੂ, ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ, ਇਹਨਾਂ ਦਾ ਆਇਆ ਜੀ ਮੈਸੇਜ। ਗਾਂਵ ਪਿੰਡ ਚੋਹਲਦਾ ਬਾਗਪਤ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ, ਪਾਲ ਢਿੰਗੀਆ। ਗ੍ਰਾਮ ਪੰਚਾਇਤ ਕਾਲੇ ਗਾਂਵ ਮੁਜ਼ਫਰਾਬਾਦ ਤੋਂ ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ, ਕੁਮਾਰ ਸੰਚਿਤ, ਕੁਮਾਰ ਪ੍ਰਥਮੇਸ਼, ਪ੍ਰਣਾਲੀ ਦੇਸ਼ਮੁਖ, ਸਰਵਤ ਦੇਸ਼ਮੁਖ ਅਤੇ ਸਾਨਵੀ ਦੇਸ਼ਮੁਖ। ਇਹਨਾਂ ਤੋਂ ਇਲਾਵਾ ਜਦੋਂ ਅਗਲੀ ਫਰਮਾਇਸ਼ ਆਈ ਹੈ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ ਬਾਨੂ, ਬੋਧਰਾਜ ਖੋਰਵਾਲ, ਦਾਡੀ ਨਾਂਦੂਰਾ ਮਹਾਰਾਸ਼ਟਰ ਤੋਂ ਸ਼੍ਰੀ ਕ੍ਰਿਸ਼ਨ ਬਾਠੇ, ਸੰਦੀਪ ਅਮੁੱਲਿਆ ਵਿਸ਼ਾਲੀ ਬਾਠੇ, ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ। ਬਹਾਦੁਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪ੍ਰਵੀਨ, ਅਬਦੁੱਲਾ ਆਜ਼ਾਦ। ਪਿੰਡ ਮਰਦਾਹੇੜੀ ਮਰਦਾਪੁਰ ਮਾਫ ਕਰਿਓ ਪਿੰਡ ਮਰਦਾਪੁਰ ਪੰਜਾਬ ਡਿਸਟ੍ਰਿਕਟ ਪਟਿਆਲਾ ਤੋਂ ਜਰਨੈਲ ਸਿੰਘ, ਜੋਬਨਦੀਪ ਸਿੰਘ, ਕੁਲਦੀਪ, ਬਿਮਲ ਕੌਰ, ਕੁਲਵੀਰ ਕੌਰ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ, ਰੋਜਸਬਾਈ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ। ਵੀਰ ਸਿਕੰਦਰ ਸਿੰਘ ਬਲਿੰਗ, ਗੁਰਪ੍ਰੀਤ ਸਿੰਘ ਬਲਿੰਗ, ਇਹਨਾਂ ਦਾ ਮੈਸੇਜ ਹੈ ਪਿੰਡ ਡੰਗੇੜੀਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂਪ੍ਰਿਆ, ਕੀਰਤੀ ਭਾਰਤੀ। ਇਹਨਾਂ ਤੋਂ ਇਲਾਵਾ ਸਾਨੂੰ ਆਪਣੀ ਫਰਮਾਇਸ਼ ਭੇਜਣ ਵਾਲੇ ਹਨ। ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ, ਨਿਵਾਨ ਸ਼ਰਮਾ। ਗੰਗਾਨਗਰ ਤੋਂ ਮਮਤਾ ਸ਼ਰਮਾ, ਗੁਰਦਾਸ ਮਾਨ। ਅਬੋਹਰ ਤੋਂ ਰਾਮ ਸਹਾਈ ਸ਼ਰਮਾ। ਇਹਨਾਂ ਤੋਂ ਇਲਾਵਾ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤਿਸ਼ ਅਤੇ ਮੈਕਸ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਰਸ਼ਨੀ, ਨਿਮਿਤ ਅਹੁਜਾ। ਸਿਧਾਰਥ ਨਗਰ ਦਰਿਆਪੁਰ ਬੰਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ, ਸ਼ੈਰੀ ਵਡਨੇਰ, ਅਖੋਲਾ, ਆਦਿਤਿਆ ਦਮੋਦਰ, ਅਰੁਣਾ ਦਮੋਦਰ। ਪੂਨਾ ਜੰਕਸ਼ਨ ਮਸਤਾਨਾਪੁਰ ਤੋਂ ਅਨੰਤ ਭਗਤ, ਅਰੁਣਾ ਭਗਤ, ਚੇਤਨ ਭਗਤ, ਸੁਲੋਚਨਾ ਭਗਤ। ਸਾਂਗਰੀ ਜ਼ਿਲ੍ਹਾ ਜੱਟ ਸ਼ਹਿਰ, ਅਲਤਾਫ ਹੁਜਰੇ, ਸੈਫੁੱਲਾ, ਸਬਾਹਤ, ਕਿਰਤ ਹੁਜਰੇ, ਰਿਹਾਨ ਸ਼ੇਖ। ਪਿੰਡ ਤੇਜਾ ਮੋੜੀ ਤੋਂ ਅੰਬਾਲਾ ਤੋਂ ਬੰਸੀ ਲਾਲ ਸੰਧੂ। ਇਹਨਾਂ ਤੋਂ ਇਲਾਵਾ ਸਾਨੂੰ ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਿਆ ਫਰਮਾਇਸ਼ ਆਈ ਹੈ ਜੀ ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ, ਦੀਕਸ਼ਾ। ਇਹਨਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ ਨੇਜਾ। ਮੇਰਠ ਕੈਂਟ ਤੋਂ ਸਾਨੂੰ ਫਰਮਾਇਸ਼ ਹੈ ਜੀ ਦਿਵਦਰਸ਼ਨ ਅਤੇ ਸਵਿਤਾ ਗੋੜ। ਉੱਤਰ ਪ੍ਰਦੇਸ਼ ਤੋਂ ਸਾਨੂੰ ਫਰਮਾਇਸ਼ ਹੈ ਆਮਿਰ ਹੁਸੈਨ, ਬੇਗਰ ਤੈਯਬ ਸ਼ੇਖ, ਫੌਜੀਆ ਸ਼ੇਖ, ਆਹਿਲ ਹੁਸੈਨ, ਅਰਹਾਨ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ, ਪੂਜਾ, ਪਰਿਹਾਰ। ਮੁਕਾਮ ਪੋਸਟ ਫੁੱਲ ਚਿੰਚੋਲੀ, ਤਾਲੁਕਾ ਪੰਡਰਪੁਰ ਤੋਂ ਸਾਨੂੰ ਫਰਮਾਇਸ਼ ਹੈ ਜੀ ਜ਼ਾਕਿਰ ਮੁਲਾਣੀ,
ਸੁਮਿਆ ਸੁਬਾਨ।

ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਗੀਤਾਂ ਨਾਲ ਸੱਜੇ ਹੋਏ ਪ੍ਰੋਗਰਾਮ ਪੰਜਾਬੀ ਤੜਕਾ ਦਾ। ਆਓ ਅਗਲੀ ਫਰਮਾਇਸ਼ ਸੁਣਦੇ ਹਾਂ ਪੰਜਾਬੀ ਗੀਤ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ। ਅਗਲੀ ਫਰਮਾਇਸ਼ ਆਈ ਹੈ ਸਾਨੂੰ ਨਨਿਓਲਾ ਅੰਬਾਲਾ ਤੋਂ, ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਰੋਇਲਾ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੈਤਨਿਆ ਮਸਕੀਨ, ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚੀਤਾ ਖੁਰਾਨਾ, ਕੇਸ਼ੂ ਖੁਰਾਨਾ। ਇਹਨਾਂ ਤੋਂ ਇਲਾਵਾ ਸਾਨੂੰ ਫਰਮਾਇਸ਼ ਆਈ ਹੈ MLB ਰੋਡ ਗਵਾਲੀਅਰ ਤੋਂ, ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ, ਮੇਗਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ, ਛੋਟੂ। ਪਿੰਡ ਹਿੱਪਰ ਸੋਗਾ, ਤਹਿਸੀਲ ਔਸਾ, ਜ਼ਿਲ੍ਹਾ ਲਾਤੂਰ ਤੋਂ ਫਰਮਾਇਸ਼ ਆਈ ਹੈ ਉਸਮਾਨ ਸ਼ੇਖ ਫੌਜੀ, ਸਾਇਰਾ ਬਾਨੂ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ, ਕਰਿਸ਼ਮਾ ਸ਼ੇਖ। ਰਹਾਟ ਗਾਂਵ ਕੈਂਪ ਅਮਰਾਵਤੀ ਮਹਾਰਾਸ਼ਟਰ ਤੋਂ, ਦਿਲੀਪ, ਰਾਮੇਕਰ, ਹਰਸ਼ਾ, ਕਕਸ਼ੇ, ਰੁਦਰਾ, ਰਾਮੇਕਰ ਪਰਿਵਾਰ। ਕਨੇਰਾ ਮੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਪਹਾੜਗੰਜ ਮੁਲਤਾਨੀ ਡਾਂਡਾ ਤੋਂ, ਅਨਿਲ ਮੋਹਨ, ਉਸ਼ਾ ਮੋਹਨ, ਟਿੱਲੂ ਨਾਇਕ। ਬੰਗਾਲੀ ਪੰਜਾਬ ਨਾਗਪੁਰ ਤੋਂ, ਪ੍ਰਕਾਸ਼ ਰੰਬਾੜੇ, ਭਾਰਤੀ ਜਾਨਵੀ, ਕਾਸ਼ੀ ਨਿਵਾਸ ਨਾਗਪੁਰ ਤੋਂ, ਹਰਸ਼ਲ ਰੰਬਾੜੇ, ਵੈਸ਼ਨਵੀ ਰੰਬਾੜੇ। ਸਾਧੂਲ ਸ਼ਹਿਰ ਰਾਜਸਥਾਨ ਤੋਂ, ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ। ਵਰਲੀ ਮੁੰਬਈ ਤੋਂ, ਨਵਾਬ ਖਾਨ, ਇਸ਼ਰਤ ਜਹਾਂ, ਮਾਸਟਰ ਅਜ਼ਹਰ ਖਾਨ। ਗੰਜ ਰੁੰਡਵਾਰਾ ਤੋਂ, ਸ਼ਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ, ਅਨੂ, ਉਸਮਾਨ ਅੰਸਾਰੀ, ਕਲੀਮ ਉਸਾਰੀ। ਮੰਡੀ ਹਰਜੀ ਰਾਮ ਮਲੋਟ ਤੋਂ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਗੁਰੂ ਨਾਨਕਪੁਰਾ ਬਠਿੰਡਾ ਪੰਜਾਬ ਤੋਂ, ਕਿਸ਼ੋਰ ਸਵਲਾਨੀਆ, ਸਵਿਤਰੀ ਸਵਲਾਨੀਆ, ਸੁਮਨ ਸਵਲਾਨੀਆ ਅਤੇ ਬੇਟੀ ਅੰਸ਼ੂ। ਮਲਿਆਨ ਸਰਦਨਾ ਮੇਰਠ ਤੋਂ, ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ ਅਤੇ ਮਾਸਟਰ ਜਿਵਿਅਮ ਜੈਨ। ਛੱਤੀਸਗੜ੍ਹ ਪਲਾਰੀ ਤੋਂ, ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ ਅਤੇ ਯਸ਼ਸਵੀ ਵਰਮਾ। ਅਗਲੀ ਫਰਮਾਇਸ਼ ਹੈ ਸਾਨੂੰ ਪਿੰਡ ਕਲਿਆਣ ਮਲਕਾ, ਜ਼ਿਲ੍ਹਾ ਬਠਿੰਡਾ ਤੋਂ, ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ, ਬਠਿੰਡਾ ਤੋਂ, ਜੋੜਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਕੁਲਦੀਪ, ਸਿੰਮੂ, ਏਕਮ, ਅਤਨਮਨ ਅਤੇ ਅਭਿਜੋਤ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ, ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ। ਅਰਨੀਵਾਲਾ ਤੋਂ ਫਰਮਾਇਸ਼ ਆਈ ਜੀ ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਯਾਂਸ਼ੀ ਅਤੇ ਵਿਸ਼ੂ ਵਰਮਾ। ਦਨੋਰੀ ਤੇਲੀਵਾਲਾ ਤੋਂ ਫਰਮਾਇਸ਼ ਆਈ ਹੈ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ, ਆਯਾਨ ਬਾਬੂ। ਪਿੰਡ ਰਾਏ ਖਾਨਾ, ਜ਼ਿਲ੍ਹਾ ਬਠਿੰਡਾ ਪੰਜਾਬ ਤੋਂ, ਪਰਮਿੰਦਰ ਸਿੰਘ ਸੋਨੀ, ਕਰਨ ਸੋਨੀ।

ਇਸ ਦੇ ਨਾਲ ਹੀ ਸਾਨੂੰ ਪ੍ਰੋਗਰਾਮ ਪੰਜਾਬੀ ਤਰਖਾ ਵਿੱਚ ਅਗਲੀ ਫਰਮਾਇਸ਼ ਆਈ ਹੋਈ ਹੈ। ਬਲਾਕ ਪੱਤੀ ਪਿੰਡ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ, ਤਾਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕਿਰਤ ਸੰਧੂ ਅਤੇ ਜੱਗਰ ਪੋਰਾ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ। ਸਾਊਥ ਐਕਸਟੈਂਸ਼ਨ ਨਿਊ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ। ਮੁੰਬਈ ਸ਼ਹਿਰ ਛੋਟੀ ਬਲੀਆ ਤੋਂ ਅਹਿਮਦ ਬਾਈ ਫੁੱਲ ਵਾਲੇ, ਸਦਫ, ਅਰਜ਼ੂ, ਜੂਹੀ ਇਕਬਾਲ, ਆਮਨਾ ਨਸਰੀਨ, ਆਸਮਾ ਪਰੀ ਅਤੇ ਇਮਰਾਨ ਅਹਿਮਦ ਫੁੱਲ ਵਾਲੇ। ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਹਰਪ੍ਰੀਤ, ਹਰੀਪਾਲ ਕੌਰ, ਸੋਨੀਆ ਕਾਲਕਾ ਅਤੇ ਵਿਪਾਸ਼ਾ ਸ਼ਰਮਾ, ਕਿਰਨ ਠਾਕੁਰ ਜੀ। ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਆਇਆ ਜੀ, ਇੰਦਰਾ ਚੌਕ ਦਿੱਲੀ ਤੋਂ ਅਜ਼ੀਮ ਵਕਾਰ, ਬਿਹਾਰ ਸਟੇਟ ਡੁਮਰਾਵ ਤੋਂ ਰਾਜ SD ਅੰਸਾਰੀ, ਨਸਰੀਨ ਅੰਸਾਰੀ ਅਤੇ ਵਲੀਉੱਲਾ ਅੰਸਾਰੀ। ਦਤਰੇਂਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰਮਣੀ ਵਰਮਾ ਅਤੇ ਨੋਖੇਲਾਲ ਵਰਮਾ। ਮੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, VP ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਵਿਖੇਪੁਰੀ, ਕੈਲਾਸ਼, ਨੀਲਮ, ਰਾਮਾ, ਪਾਲੀ, ਸੁਨੀਲ ਪਾਠਕ ਅਤੇ ਵਿਖੇਪੁਰੀ। ਕੋਟਵਾ ਨਾਰਾਇਣਪੁਰ, ਬਾਬਾ ਬੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬਿਹਾ ਨੇਵਾਦਾ ਜ਼ਿਲ੍ਹਾ ਖਾਜੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਗਣੇਸ਼ਪੁਰ, ਗੰਜਰੁੰਡਵਾਰਾ ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ, ਸ਼ਮਾ ਪ੍ਰਵੀਨ, ਸਾਇਮਾ ਫਾਰੂਕ, ਸਰ ਫਰਾਜ਼, ਗੁਲ ਫਰਾਜ਼ ਅਤੇ ਬੇਬੀ ਮੁਸਕਾਨ। ਸੈਕਟਰ 8 ਕੁਰਸ਼ੇਤਰ ਤੋਂ ਦੀਪਕ ਸੈਣੀ, ਪ੍ਰਮੀਲਾ ਅਤੇ ਅਨੁਸ਼੍ਰੀ ਸੈਣੀ। ਗੁਮਲਾ ਝਾਰਖੰਡ ਤੋਂ SM ਜਾਵੇਦ, ਇਹਨਾਂ ਦੀ ਫਰਮਾਇਸ਼ ਆਈ ਹੈ ਜੀ। ਅਤੇ ਅਖੀਰ 'ਚ ਆਈ ਹੈ ਸਰਗੁਜ਼ਾ ਮੇਨ ਪਾਰਟ, ਪ੍ਰਭਾ ਡੋਮੀਨ, ਪ੍ਰਮੀਲਾ ਡੋਮੀਨ, ਆਸ਼ਾ ਡੋਮੀਨ ਅਤੇ ਨਿਸ਼ਾ ਡੋਮੀਨ, ਪੂਰਾ ਡੋਮਨ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10:30 ਵੱਜ ਰਹੇ ਹਨ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ। ਆਓ ਸੁਣਦੇ ਹਾਂ ਪੁਰਾਣੇ ਹਿੰਦੀ ਫਿਲਮੀ ਗੀਤਾਂ ਵਿੱਚੋਂ ਪਹਿਲਾ ਗੀਤ।

ਤੁਸੀਂ ਆਨੰਦ ਮਾਣ ਰਹੇ ਸੀ ਪੁਰਾਣੇ ਹਿੰਦੀ ਗੀਤਾਂ ਨਾਲ ਸਜੇ ਪ੍ਰੋਗਰਾਮ ਰਜਨੀਗੰਧਾ ਦੇ ਤਹਿਤ ਹਿੰਦੀ ਗੀਤਾਂ। ਆਹੋ ਇਸੇ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਕਲਾਕਾਰ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ, ਬੋਲ ਲਿਖੇ ਨੇ ਇੰਦੀਵਰ ਨੇ ਅਤੇ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਦਾ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਗੀਤ ਹਿੰਦੀ ਫਿਲਮੀ ਗੀਤਾਂ ਨਾਲ ਸਜੇ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ। ਅਗਲਾ ਗੀਤ ਫਿਲਮ ਧਰਮਵੀਰ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਨੇ ਅਤੇ ਇਸ ਗੀਤ 'ਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ। ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ। ਆਓ ਸੁਣਦੇ ਹਾਂ।

0: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
1: ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ ਵਿੱਚ। ਇਸੇ ਪ੍ਰੋਗਰਾਮ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ ਫਿਲਮ ਸੱਤੇ ਪੇ ਸੱਤਾ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਅਨੀਤ ਨੇ, ਅਤੇ ਬੋਲ ਲਿਖੇ ਨੇ ਗੁਲਸ਼ਨ ਬਾਵਰਾ ਨੇ ਅਤੇ ਸੰਗੀਤ ਆਰ ਡੀ ਬਰਮਨ ਨੇ।

ਪ੍ਰੋਗਰਾਮ ਰਜਨੀਗੰਧਾ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਗੁਲਾਮੀ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਨੇ, ਅਤੇ ਬੋਲ ਲਿਖੇ ਨੇ ਗੁਲਜ਼ਾਰ ਨੇ। ਇਸ ਗੀਤ ਨੂੰ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇਲਾਲ ਨੇ।